ਨਾਨਕ ਤਨ ਕੁਰਬਾਣਾ ਹਰ ਧਿਆਵੈਂ ਹਰ ਧਿਆਵੈਂ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ।

ਤੂੰ ਕਰਤਾ ਸਿਆਰ ਮੈਂਡਾ ਸਾਈ, ਜੋ ਤੋ ਭਾਵੇ ਸੋਈ ਥੀ ਸੀ, ਜੋ ਤੂੰ ਦੇ ਸੋਈ ਹਉ ਪਾਈ ਰਹਾਉ।

ਵਿਛੋੜਿਆ ਆ ਮਿਲਾਇਆ ਤੂੰ ਦਰਿਆਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨ ਤੂੰ ਜਾਣਾ ਏ ਸੋਈ ਜਿਨ ਜਾਣ ਹਰ ਗੁਣ ਸਾਧ ਹੀ ਆਖ ਵਖਾਣ ਜੇ

अबरछा मेरी तुम करो, सिख बार सिख संघरो, दुष्ट जिते उठवा तुत पाता, सकल मलेश करो रणकाता। जे अस तुझ तव शरणी परे, तिनके दुष्ट दुख है मरे, पुरख जवन पग परे तिहारे, तिनके तुम संकट सवटारे। जो कल को एक बार ते आए हैं, ताके काल निकट नहीं आए हैं, रक्षा होए ताए सब काला, दुष्ट अरिष्ट ट्रै तत्काला। कृपा दृष्ट तन जाए न हरे हो, ताके ताप तनक मो हरे हो, रिद सिद्ध कर मो सब होई, दुष्ट शाश हो सके न कोई। एक बार जिन तुम्हें संभारा, काल फांस देता है उबारा, जिन नर नाम तिहारो कहा, दार दुष्ट दोख ते रहा। खड़ग केत मैं शरण तिहारी, आप हां दे ले उबारी, सर्ब ठौर मोहो सहाई, दुष्ट दोख ते लियो बचाई सवैया। पाए गहे जब ते तुमरे, तब ते को आंख तरे नहीं आनेयो, राम रहीम पुराण कुरान, अनेक कहे माते क न मान्यो। सिमरत शास्त्र भेद सब है, बोपेद कहे हम एक न जानेयो, श्री असपान कृपा तुमरी कर, मैं ना कहो सब तोय बखान्यो। दोहरा सगल द्वार को छाड़ के गयो तुहारो द्वार, बाह गहे की लाज वास गोविंदास तुहार। राम कली महला तीजा, नंद को अंकार सत गुर प्रसाद। आनंद पया मेरी माए, सतगुरु मैं पाया, सतगुरता पाया सहज सेती, मन वजिया वाधन्या। राग रतन परवार परिया, शब्द गावण आईया, शब्दोता गावो हरि के रा, मन जनी वसाया। कह नानक आनंद हुआ, सतगुरु मैं पाया, ए मन मेरे आ तू सुधारो हरनाले। हर नाल रहो तू मन मेरे, दुख सब विसारना, अंगीकार करे तेरा कार्ज सब सवारना। सबना गल्ला समरथ स्वामी, सो क्यों मनो विसारे, कह नानक मन मेरे सदारो हर नाले। साचे साहिबा क्या नाही कर तेरे, करता तेरे सब किश है, जिस दिन सो पावे। सदा सिफत सलाह तेरी, नाम मन वसावे, नाम जिनके मन वसया, वाजे शब्द कनेरे। कह नानक सच्चे साहिब क्या नाही कर तेरे, साचा नाम मेरा आधार, साच नाम आधार मेरा, जिन भुखा सब गवाइया। कर शांत सुख मन आए वसया, जिन इच्छा सब पुजाइया, सदा कुर्बान कीता गुरु विटो, जिस दी आए वडियाइया। कह नानक सुनो संतो, शब्द तरु पे आरो, साचा नाम मेरा आधारो, वाजे पंच शब्द तित कर सभागे। कर सभागे शब्द वाजे, कला जित कर धारिया, पंच दूत तुद वस कीते, काल कंटक मारिया। तुर करम पाया तुद जिन कौ, से नाम हर कै लागे, कह नानक ता सुख होआ, तित कर अन हद वाजे। आनंद सुनो वडभागी हो, सगल मनोरथ पूरे, पार ब्रह्म प्रभ पाया उतरे सगल विसूरे। दुख रोग संताप उतरे, सुने सची बाणी, संत साजन भय सरसे, पूरे गुरते जाने। सुनते पुनीत कहते पवित, सतगुर रहया पर पूरे, बिनवंत नानक गुर चरण लागे, वाजे अनहद तूरे। सुनते पुनीत कहते पवित, सतगुर रहया पर पूरे, बिनवंत नानक गुर चरण लागे, वाजे अनहद तूरे।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ, ਅਤੀ ਸਤਿਕਾਰਯੋਗ ਸਤਸੰਗੀ ਜਿਨ੍ਹਾਂ ਵੱਡ ਭਾਗੇ ਆ, ਸੇਵਕ ਪਰਿਵਾਰ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਆਰੰਭਤਾ ਹੋਣ ਲੱਗੀ ਹੈ। ਆਪ ਸੰਗਤਾਂ ਨੇ ਬੜੇ ਪ੍ਰੇਮ ਅਦਬ ਸਤਿਕਾਰ ਸਹਿਤ ਬੈਠ ਕੇ ਪਾਵਨ ਬਾਣੀ ਦੇ ਪਾਠ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਆਪ ਸੰਗਤਾਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੌੜੀ ਸੁਖਮਣੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ। ਆਦ ਗੁਰੇ ਨਮਹ ਜੁਗਾਦ ਗੁਰੇ ਨਮਹ ਸਤਿਗੁਰੇ ਨਮਹ ਸ੍ਰੀ ਗੁਰਦੇਵੇ ਨਮਹ ਅਸ਼ਟਪਦੀ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹ ਮਿਟਾਵੋ। ਸਿਮਰੋ ਜਸ ਬਿਸਮ ਭਰੇ ਕੇ ਨਾਮ ਜਪ ਤਿਆ ਗਣ ਤਿਆ ਨੇਕ, ਵੇਦ ਪੁਰਾਣ ਸਿਮਰ ਸੁਦਾਖਰ ਕੀਨੇ ਰਾਮ ਨਾਮ ਏਕ ਆਖਿਰ। ਕਿਨ ਕਾ ਏਕ ਜਿਸ ਜੀ ਬਸਾਵੇ, ਤਾਂ ਕੀ ਮੈਂ ਮਗਨੀ ਨਾ ਆਵੇ। ਕਾਂਖੀ ਏਕ ਦ੍ਰਿਸ਼ ਤੁਹਾਰੋ, ਨਾਨਕ ਕੁਨ ਸੰਗ ਮੋਇ ਉਧਾਰੋ। ਸੁਖਮਣੀ ਸੁਖੀ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਬਿਸ਼ਰਾਮ ਰਹਾਉ। ਪ੍ਰਭ ਕੈ ਸਿਮਰਨ ਗਰਬ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ। ਪ੍ਰਭ ਸਿਮਰਤ ਕਿਛ ਬਿਗਨ ਨਾ ਲਾਗੇ, ਪ੍ਰਭ ਕੈ ਸਿਮਰਨ ਅੰਤਿਨ ਜਾਗੇ। ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਬ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿਧ ਸਿੱਧ ਨਉ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੇ ਦੂਜਾ। ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕੈ ਸਿਮਰਨ ਦਰਗਾਹ ਮਾਨੀ। ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੋ ਫਲ ਫਲਾ। ਸੇ ਸਿਮਰੈ ਜਿਨੇ ਆਪ ਸਿਮਰਾਏ, ਨਾਨਕ ਤਾਂ ਕੇ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ, ਪ੍ਰਭ ਕੈ ਸਿਮਰਨ ਸਭ ਕੇ ਸੁਝੈ। ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਿਲ ਜਾਏ, ਅੰਮ੍ਰਿਤ ਨਾਮ ਰਿਧਮਾਏ ਸਮਾਏ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰੈ ਸੇ ਧਨਵੰਤੇ, ਪ੍ਰਭ ਕੋ ਸਿਮਰੈ ਸੇ ਵਤਵੰਤੇ। ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੈ ਸੇ ਬੇ ਮੋਹਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ। ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਬਿਨਾਸੀ। ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ, ਨਾਨਕ ਜਨ ਕੀ ਮੰਗੇ ਰਵਾਲਾ। ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੈ ਤਨ ਸਦ ਬਲਿਹਾਰੀ। ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਨ ਸੁਖ ਵਿਹਾਵੇ। ਪ੍ਰਭ ਕੋ ਸਿਮਰੈ ਤਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਨ ਨਿਰਮਲ ਰੀਤਾ। ਪ੍ਰਭ ਕੋ ਸਿਮਰੈ ਤਨ ਆਨੰਦ ਕਨੇਰੇ, ਪ੍ਰਭ ਕੋ ਸਿਮਰੈ ਬਸੇ ਹਰ ਨੇਰੇ। ਸੰਤ ਕਿਰਪਾ ਤੇ ਅੰਦਿਨ ਜਾਗ, ਨਾਨਕ ਸਿਮਰਨ ਪੂਰੇ ਪਾਗ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂ ਨ ਚੂਰੇ। ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਪ੍ਰਭ ਕੈ ਸਿਮਰਨ ਸਹਿ ਸਮਾਨੀ। ਪ੍ਰਭ ਕੈ ਸਿਮਰਨ ਨੇ ਚਲੇ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ। ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ। ਸਿਮਰੈ ਸੇ ਚੰਨ ਜਿਨ ਕੋ ਪ੍ਰਮਿਆ, ਨਾਨਕ ਤਿਨ ਜਿਨ ਸ਼ਰਣੀ ਪਿਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗਬੇ ਦੀ ਉਪਾਏ। ਹਰ ਸਿਮਰਨ ਪੈਸੇ ਜਤੀ ਦਾਤੇ, ਹਰ ਸਿਮਰਨ ਨੀਚੋ ਕੁੰਟ ਜਾਤੇ। ਹਰ ਸਿਮਰਨ ਤਾਰੀ ਸਭ ਤਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕਿਉ ਸਗਲਿਆ ਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ। ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਨ ਪਾਇਆ। ਸਲੋਕ।

0: ਨਾਨਕ ਦਰਗਾਹ ਪ੍ਰਵਾਨ ਕੋਟ ਕਰਮ ਕਰੇ ਹੋ ਤਾਰੇ ਸ਼ਰਮ ਪਾਵੇ ਸਗਲੇ ਬਿਰ ਸਾਰੇ ਅਣਕ ਤਪੱਸਿਆ ਕਰੇ ਹੰਕਾਰ ਨਰਕ ਸੁਰਗ ਫਿਰ ਫਿਰੀ ਅਵਤਾਰ ਅਣਕ ਯਤਨ ਕਰ ਆਤਮ ਨਹੀਂ ਦਰਵੈ ਹਰ ਦਰਗਾਹ ਕੋ ਕੈਸੇ ਗਵੈ ਆਪਸ ਕੋ ਜੋ ਭਲਾ ਕਹਾਵੈ ਤਿਸੇ ਭਲਾਈ ਨਿਕਟ ਨ ਆਵੈ ਸਭ ਕੀ ਰਿਣ ਜਾ ਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ ਜਬ ਲਗ ਜਾਣੇ ਮੁਝ ਤੇ ਕਛ ਹੋਏ ਤਬ ਇਸ ਕੋ ਸੁਖ ਨਾਹੀਂ ਕੋਏ ਜਾ ਬੇ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਬ ਜੋਨ ਮੈਂ ਫਿਰਤਾ ਜਬ ਤਾਰੇ ਕੋ ਬੈਰੀ ਮੀਤ ਤਬ ਲਗਨੇ ਚਲ ਨਾਹੀਂ ਚੀਤ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਨਾਲ ਦਹਿ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰਪ੍ਰਸਾਦ ਨਾਨਕ ਹੋ ਛੁੱਟੈ ਸਹਿਸ ਕਟੇ ਲਾਕੋ ਉੱਠਤਾਵੈ ਤ੍ਰਿਪਤ ਨਾਇਆਵੈ ਮਾਇਆ ਪਾਛੈ ਪਾਵੈ ਅਣਗ ਭੋਗ ਵਿਖਿਆ ਕੇ ਕਰੈ ਨਹੀਂ ਤ੍ਰਿਪਤ ਆਵੇ ਖਪ ਖਪ ਮਰੈ ਬਿਨਾਂ ਸੰਤੋਖ ਨਹੀਂ ਕੋ ਰਾਜੇ ਸੁਭਨ ਮਨੋਰਥ ਬਿਰਥੇ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਵਡਭਾਗੀ ਕਿਸੇ ਪ੍ਰਾਪਤ ਹੋਏ ਕਰਨ ਗਰਾਵਨ ਆਪੇ ਆਪ ਸਦਾ ਸਦਾ ਨਾਨਕ ਹਰਿ ਜਾਪ ਕਰਨ ਗਰਾਵਨ ਕਰਨੇ ਹਾਰ ਇਸਕੇ ਹਾਥ ਕਹਾਂ ਵਿਚਾਰ ਜੈਸੀ ਜਿਸ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋਗ ਯਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੋ ਕੇ ਸੰਗ ਬੂਜੇ ਦੇਖੇ ਕਰੇ ਵਿਵੇਕ ਆਪੇ ਕਾਪੇ ਅਨੇਕ ਮਰੇ ਨਾ ਬਿਨ ਸੇ ਆਵੇ ਨਾ ਜਾਏ ਨਾਨਕ ਸਦੀ ਰਿਹਾ ਸਮਾਏ ਆਪ ਉਪਦੇਸੇ ਸਮਝੇ ਆਪ ਆਪੇ ਰਜਿਆ ਸਭ ਕੇ ਸਾਥ ਆਪ ਕਿਨੂੰ ਆਪਣ ਵਿਸਤਾਰ ਸਭ ਕਿਛ ਉਸ ਕਾ ਉਹ ਕਰਨੇ ਹਾਰ ਉਸਦੇ ਭਿੰਨ ਕਹੋ ਕਿਛ ਹੋਏ ਥਾਨ ਤਨੰਤਰ ਏਕੇ ਸੋਏ ਆਪਣੇ ਜਲ ਤਪ ਕਰਨੇ ਹਾਰ ਕੌਤਕ ਕਰੇ ਰੰਗ ਪਾਰ ਮਨ ਮੈਂ ਆਪ ਮਨ ਆਪਣੇ ਮਾਏ ਨਾਨਕ ਕੀਮਤ ਕਹਿਣ ਨਾ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੇ ਵਖਿਆਨੀ ਸੱਚ ਸੱਚ ਸੱਚ ਸਭ ਕੀਨਾ ਕੋਟ ਮਦੇ ਕਿਨ ਬਿਰਲੇ ਚੀਨਾ ਭਲਾ ਭਲਾ ਭਲਾ ਤਰ ਰੂਪ ਅਤ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੜ ਘੜ ਸੁਣੀ ਸਰਬ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪਨੀਤ ਨਾਮ ਜਪੇ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਸਵਦੀ ਸੰਤ ਕੇ ਦੁਖਨ ਆਰ ਜਾ ਘਟੈ ਸੰਤ ਕੇ ਦੁਖਨ ਜਮਦੇ ਨਹੀਂ ਛੁੱਟੈ ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮੈਂ ਪਾਏ ਸੰਤ ਕੇ ਦੁਖਨ ਮਤ ਹੋਏ ਮਲੀਨ ਸੰਤ ਕੇ ਦੁਖਨ ਸੋਭਾ ਦੇਹੀਨ ਸੰਤ ਕੇ ਹਦੇ ਕੋ ਰੱਖੇ ਨਾ ਕੋਏ ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਪੀ ਤਰੈ ਸੰਤ ਕੇ ਦੁਖਨ ਤੇ ਮੁਖ ਪਵੈ ਸੰਤਨ ਕੇ ਦੁਖਨ ਕਾਗਜੋਂ ਲਵੈ ਸੰਤਨ ਕੇ ਦੁਖਨ ਸਰਪ ਜੋਨ ਪਾਏ ਸੰਤ ਕੇ ਦੁਖਨ ਧਿਗਤ ਜੋਨ ਕਿਰਮਾਏ ਸੰਤਨ ਕੇ ਦੁਖਨ ਤਿਸਨਾਮੇ ਜਲੈ ਸੰਤ ਕੇ ਦੁਖਨ ਸਭ ਕੋ ਛਲੈ ਸੰਤ ਕੇ ਦੁਖਨ ਤੇਜ ਸਭ ਜਾਏ ਸੰਤ ਕੇ ਦੁਖਨ ਨੀਚ ਨਚਾਏ ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੈ ਤਾਂ ਉਹ ਵੀ ਗਤ ਪਾਏ ਸੰਤ ਕਾ ਨਿੰਦਕ ਮਾਤ ਤਾਈ ਸੰਤ ਕਾ ਨਿੰਦਕ ਖਿੰਟਿਕਨ ਨਾ ਪਾਈ ਸੰਤ ਕਾ ਨਿੰਦਕ ਮਾਂ ਹਥਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤੇਹੀਨ ਸੰਤ ਕਾ ਨਿੰਦਕ ਦੁਖੀਆ ਅਰਦੀਨ ਸੰਤ ਕੇ ਨਿੰਦਕ ਕੋ ਸਰਬ ਰੋਗ ਸੰਤ ਕੇ ਨਿੰਦਕ ਸਦਾ ਵਿਯੋਗ ਸੰਤ ਕੇ ਨਿੰਦਾ ਦੁਖ ਮੈਂ ਦੋਖ
1: ਨਾਨਕ ਸੰਤ ਭਾਵੈ ਤਾ ਉਸ ਕਾ ਪੀ ਹੋਏ ਮੋਖ ਸੰਤ ਕਾ ਦੁਖੀ ਸਭਾ ਅਵਿੱਤ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿਤ ਸੰਤ ਕੇ ਦੁਖੀ ਕੋ ਡਾਨ ਲਾਗੈ ਸੰਤ ਕੇ ਦੁਖੀ ਕੋ ਸਭ ਤਿਆਗੈ ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਬੇਕਾਰੀ ਸੰਤ ਕਾ ਦੁਖੀ ਜਨਮੈ ਮਰੈ ਸੰਤ ਕੀ ਦੁਖ ਨਾ ਸੁਖ ਤੇ ਟਰੈ ਸੰਤ ਕੇ ਦੁਖੀ ਕੋ ਨਾਹੀ ਠਾਓ ਨਾਨਕ ਸੰਤ ਭਾਵੈ ਤਾਂ ਲੈ ਮਿਲਾਏ ਸੰਤ ਕਾ ਦੁਖੀ ਅਦ ਬੀਜ ਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ ਸੰਤ ਕੇ ਦੁਖੀ ਕੋ ਧਿਆਨ ਪਰਮਾਈਐ संत का दुखी उजड़ पाई है, संत का दुखी अंतर ते थोथा, ज्यों सास बिना मृतक ही लोथा। संत के दुखी की जड़ किश नाहे, अपन बीज आपे ही खाए, संत के दुखी को अवर न रखन हार। नानक संत पावे ता लय वार, संत का दुखी इवें बलाईए, संत का दुखी इवें बलाए, ज्यों जल बिहून मछली तड़फड़ाए। संत का दुखी भूखा नहीं राजै, ज्यों पाप के ईदन नहीं त्रापै। संत का दुखी छुटे अकेला, ज्यों बुआड़ तिलखेत माहे दोहेला। संत का दुखी धर्म ते रहत, संत का दुखी सद मिथ्या कहत, किरत निंदक का तुर ही पया। नानक जो तिस भावै सोई थिया, संत का दुखी बिगड़ रूप हो जाए, संत के दुखी को दरगह मिले सजाए। संत का दुखी सदा सहकाई है, संत का दुखी न मरह ना जवाइया। संत के दुखी की पूजै नायासा, संत का दुखी उठ चले नरासा। संत के दुख ना तृष्ट कोय, जैसा पावै तैसा कोई होय। पाया कीर्तना मिटे कोय, नानक जान साचा सोए, सब घट तिसके हो करने हार। सदा सदा तिस को नमस्कार, प्रभु की उस्तत करो दिन रात, तिसे त्यावो सास ग्रास। सब कश वर्तै तिसका किया, जैसा करे तैसा कोथिया। अपना खेल आप करना हार, दूसर कौन कहे विचार। जिसनो कृपा करे तिसे अपन नाम दे, बड़भागी नानक जन से श्लोक। तजो सियानप सुरजन हो, सिमरो हर हर राय, एक आस हर मन रखो, नानक दुख भरम पौ जाए। अष्टपदी मानुक की टेक, वृथ्वी सब जान, देवर को एक भगवान। जिसके दिए रहे अगाए, बौर ना तृष्णा लाग आए। मारे राख एको आप, मानुख कै किशनाई हाथ, तिसका हुक्म बोझ सुख होए। जिसका नाम रख कंठ परोए, सिमर सिमर सिमर प्रभ सोए, नानक बिघन न लागे कोई। उस्तत मन में करे निरंकार, कर मन मेरे सत व्यवहार। निर्मल रसना अमृत पियो, सदा सहेला कर लह जियो। लैनो पेख ठाकुर का रंग, साध संग बिनसै सब संग। चरण चलो मार गोविंद, मिटै पाप जपिए हर बिंद। कर हार कर्म श्रवण हर कथा, हार दरगह नानक उजल मथा। बड़भागी ते जन जग माहे, सदा सदा हर के गुण गाहे। राम नाम जो करे विचार, से तनवंत गनि संसार। मन तन मुख बोलै हर मुखी, सदा सदा जानो ते सुखी। एको एक एक पछान, इत उत की हो सोजी जान। नाम संग जिसका मन मानया, नानक तिन्ह निरंजन जानया। गुर प्रसाद आपन आप सुजै, तिसकी जानो तिसना बुजै। साध संग हर हर जस कहत, सर्व रोग ते हो हर जन रहत। अनदन कीर्तन केवल वखान, गृहस्थ मह सोई निर्वाण। एक ऊपर जिस जन की आसा, तिसकी कटिया जम की फासा। पार ब्रह्म की जिस मन भूख, नानक तिसे न लागै दुख। जिसको हर प्रभ मन चित आवै, सो संत सहेला नहीं डुलावै। जिस प्रभ अपना कृपा करै, सो सेवक को किसते डरै। जैसा सा तैसा दुष्टाया, अपने कार्य में आप समाया। सोदत सोदत सोदत सीजिया गुर प्रसाद, तत सब बुझिया जब देखो तब। सब किश मूल, नानक सो सूखम सोई अस्थूल। न किश जन्म न किश मरै, आपन चलत आप ही करै। आपन जापन दृष्ट अंदृष्ट, आज्ञाकारी धारी सब सृष्ट। आपे आप सकल मह आप, अनक जुगत रच थाप। थाप अविनाशी नाही किश खंड, धारन धार हो ब्रह्मंड। अलख अभेव पुरख प्रताप, आप जपाए ता नानक जाप। जिन प्रभ जाता सुभावंत सगल संसार उदरै तिनमंत प्रभ के सेवक सगल उदारन प्रभ के सेवक दुख विसारन आपे मेल है कृपाल गुर का शब्द जपै निहाल उनकी सेवा सोई लागै जिसनों कृपा करह बड़ पागै नाम जपत पावै विश्राम नानक तिन पुरख को उत्तम करमान जो किश करै सो प्रभ कै रंग सदा सदा बसे हर संग सह सवाय हो वै सोहय कने हर पछाण सोए प्रभ का किया जन मीठ लगाना जैसा सा तैसा दृष्टाना जिस ते उपजे तिस माहे समाए ओए सुख निदान उन्हू बनाए आप सको आप दिन मान नानक प्रभ जन एको जान श्लोक सर्व कला परपूर प्रभ बिरथा जन हार जाक सिवन नुदरिय नानक तिस बलिहार अष्टपदी टोटे गांडन हार गोपाल सर्व जी आपे प्रतपाल सगल की चिंता जस मन माहे तिस्ते विरथा कोई ना हे रे मन मेरे सदा हर जाप अवनाशी प्रभ आपे आप आपने किया कछ न होए जे सो प्राणी लोचै कोए तिस बिन नाही तेरा किस काम गत नानक जप एक हर नाम रूपवंत होए नाही मोहे प्रभ की जोत सगल घट सो है धनवंता होए क्या को गर्वै जा सब किस तिसका दिया द्रवै अत सूरा जे को कहावै प्रभ की कला बना कह धावै

ਪਹੁੰਚੈ ਪ੍ਰਭ ਕੇ ਸੇਵਕ ਉੱਚੇ ਉੱਚੇ। ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦੈ ਦਿਸ ਪ੍ਰਗਟਾਇਆ। ਨਿੱਕੀ ਕੀਰੀ ਮਹਿਕਲ ਰਾਖੈ, ਭਸਮ ਕਰੇ ਲਸਕਰ ਕੋਟ ਲਾਖੈ। ਜਿਸਕਾ ਸਾਸ ਨ ਕਾਢ ਦੋ ਆਪ, ਤਾਂ ਕੋ ਰਾਖਤ ਦੇ ਕਰ ਹਾਥ। ਮਾਸ ਜਤਨ ਕਰਤ ਬਹੁ ਭਾਤ, ਤਿਸਕੇ ਕਰਤਵ ਬਿਰਥੇ ਜਾਤ।

ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤੁ ਏਹਿ ਮਨੁ ਤਨੁ ਤ੍ਰਪੀਐ ਨਾਮ ਰਤਨੁ ਜਿਨ ਗੁਰਮੁਖ ਪਾਇਆ ਤਿਸ ਕਿਛੁ ਅਵਰ ਨਾਹੀ ਦੁਸ਼ਟਾਇਆ ਨਾਮ ਤਨ ਨਾਮ ਰੂਪ ਰੰਗ ਨਾਮੋ ਸੁਖ ਹਾਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮਨ ਤਨ ਨਾਮੈ ਨਾਮ ਸਮਾਨੇ ਉਠਤ ਬੈਠਤ ਸੁਭਤ ਨਾਮ ਕਹੁ ਨਾਨਕ ਜਨ ਕੈ ਸਦਕਾਮ ਬੋਲੋ ਜਿਸ ਜਿਹਵਾ ਦਿਨ ਰਾਤ ਪ੍ਰਭ ਆਪਣੈ ਜਨ ਕੀਨੀ ਦਾਤ ਕਰਹਿ ਭਗਤਾ ਤਮਕੈ ਚਾਏ ਪ੍ਰਭ ਨ ਪ੍ਰੇ ਸਿਉ ਰਹਿ ਸਮਾਏ ਜੋ ਹੋ ਆਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਣੈ ਤਿਸਕੀ ਮਹਿਮਾ ਕੌਣ ਵਖਾਣੋ ਤਿਸਕਾ ਗੁਣ ਕਹਿ ਏਕ ਨਾ ਜਾਣੋ ਆਠ ਪਰਹਿ ਪ੍ਰਭ ਬਸੈ ਹਜੂਰੇ ਕੋ ਨਾਨਕ ਸਹੀ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲਹੇ ਮਨ ਤਨ ਆਪਣਾ ਤਿਨ ਜਨ ਦੇ ਜਿਨ ਜਿਨ ਆਪਣਾ ਪ੍ਰਪਛਾਤਾ ਸੋ ਜਨ ਸਰਬ ਥੋਕ ਦਾਤਾ ਤਿਸਕੀ ਸਰਨ ਸਭ ਸੁਖ ਪਾਵੈ ਤਿਸਕੈ ਦਰਸ ਸਭ ਪਾਪ ਮਿਟਾਵੈ ਅਵਰ ਸਿਆਣਪ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ ਆਵਨ ਜਾਨ ਹੋਵੇ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸਲੋਕ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਮ ਤਿਸਕੈ ਸੰਗ ਸਿੱਖ ਉਦਰੈ ਨਾਨਕ ਹਰਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖੀ ਕਰੇ ਪ੍ਰਤਪਾਲ ਸੇਵਕੋ ਗੁਰ ਸਦਾ ਦਿਆਲ ਸਿੱਖੀ ਗੁਰ ਦੁਰਮਤ ਮਲਹਰੈ ਗੁਰਬਚਨੀ ਹਰਨਾਮ ਉਚਰੈ ਸਤਿਗੁਰ ਸਿੱਖੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧੰਨ ਦੇਹੇ ਗੁਰ ਕਾ ਸਿੱਖ ਬੜਭਾਗੀ ਹੈ ਸਤਿਗੁਰ ਸਿੱਖੈ ਹਲਤ ਪਲ ਸਵਾਰੈ ਨਾਨਕ ਸਤਿਗੁਰ ਸਿੱਖੋ ਜੀ ਨਾ ਸਮਾਰੈ ਗੁਰ ਕੈ ਗ੍ਰਹਿ ਸੇਵਕਾ ਜੋ ਰਹਿ ਗੁਰ ਕੀ ਆਗਿਆ ਮਨ ਮਹਿ ਸਹਿ ਆਪਸ ਕੋ ਕਰ ਕੁਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿਆਵੈ ਮਨ ਵਿੱਚ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਹਿ ਕਾਮੀ ਤਿਸ ਕੋ ਹੋਤ ਪ੍ਰਭਤ ਸਵਾਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤਲਹੇ ਬੀਸ ਵਿਸਕੈ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਹਿਰਦੇ ਹਰਨਾਮ ਅਨਕਬਾਰ ਗੁਰ ਕੋ ਬਲ ਜਾਓ ਸਰਵਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮਹਿ ਜਨ ਜਨ ਮਹਿ ਪਰ ਬ੍ਰਹਮ ਏਕੈ ਆਪ ਨਹੀਂ ਕਛੁ ਭਰਮ ਸਹਿ ਸਿਆਣਪ ਲੈ ਨਾ ਜਾਈਐ ਨਾਨਕ ਐਸਾ ਗੁਰ ਬੜਭਾਗੀ ਪਾਈਐ ਸਫਲ ਦਰਸ਼ਨ ਪੇਖ ਤਪਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟਤ ਸੰਗਰਾਮ ਗੁਣ ਰਵੈ ਪਾਰ ਬ੍ਰਹਮ ਕੀ ਦੁਰਗਹਿ ਗਵੈ ਸੁਨ ਕਰ ਵਚਨ ਕਰਨ ਅਧਾਨੇ ਮਨ ਸੰਤੋਖ ਆਤਮ ਪਤਿਆਨੇ ਪੂਰਾ ਗੁਰੂ ਅਖੋ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਹਿ ਮਿਲਾਏ ਜੀਵਾ ਏਕ ਉਸਤਤ ਅਨੇਕ ਸਤ ਪੁਰਖ ਪੂਰਨ ਵਿਵੇਕਾਹੁ ਬੋਲ ਪਹੁੰਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਵਾਣੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੇ ਨਾ ਪਾਈ ਅਨਕ ਭਗਤ ਬੰਧਨ ਉਨਤ ਕਰੈ ਚਰਨ ਕਮਲ ਹਿਰਦੈ ਸਿਮ ਰਹਿ ਸਦ ਬਲਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅੰਮ੍ਰਿਤ ਸੋ ਹੋਏ ਉਸ ਪੁਰਖਾ ਨਹੀਂ ਕਦੇ ਵਿਨਾਸ਼ ਜਾ ਕੇ ਮਨ ਪ੍ਰਗਟੈ ਗੁਣਤਾਸ ਆਠ ਪੈਰ ਹਰ ਕਾ ਨਾਮ ਲੇ ਸੱਚ ਉਪਦੇਸ਼ ਸੇਵਕ ਕਹੋ ਦੇ ਮੋਹ ਮਾਇਆ ਕੈ ਸੰਗ ਨ ਲੇਪ ਮਨ ਮਹਿ ਰਾਖੈ ਹਰ ਹਰ ਏਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮ ਮੋਹ ਦੁਖ ਤੈ ਤਿਨਾਸੇ ਤਪਤ ਮਾਹੇ ਠਾਡ ਵਰਤਾਈ ਅਨੰਦ ਭਇਆ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਭਉ ਚੁੱਕਾ ਨਿਰਭਉ ਹੋਏ ਵਸੈ ਸਗਲ ਵਿਆਦ ਮੰਤੇ ਖੈ ਨਸੇ ਜਿਸਕਾ ਸਾਥ ਤਿਨ ਕਿਰਪਾ ਤਾਰੀ ਸਾਧ ਸੰਗ ਜਪ ਨਾਮ ਰਾਰੀ ਤਿਥ ਪਾਈ ਚੁਕੇ ਭ੍ਰਮ ਗਵਨ ਸੋ ਨਾਨਕ ਹਰ ਹਰ ਜਸ ਵਰਨ ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਤਾਰ ਜਿਨ ਸਗਲੇ ਮੋਹੀ ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਈ ਸਰਬ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਭਏ ਪ੍ਰਗਾਸ ਸਾਧਕੈ ਸੰਗ
ਰਚ ਰਚਨਾ ਆਪਣੀ ਕਲਤਾਰੀ ਅਨਕ ਬਾਰ ਨਾਨਕ ਬਲਿਹਾਰੀ ਸਲੋਕ ਸਾਥ ਨਾ ਚਾਲੈ ਬਿਨ ਭਜਨਾ ਵੇਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕ ਏ ਧਨ ਸਾਰ ਅਸ਼ਟਪਦੀ ਸੰਤ ਜਨਾ ਮਿਲੈ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਪਾਵ ਸਭ ਮੀਤ ਵਿਸਾਰੋ ਚਨ ਕਮਲ ਅਰਦ ਮਹਿ ਉਰਧਾਰੋ ਕਨ ਕਾਨ ਸੋ ਪ੍ਰਭ ਸਮਰਥ ਦ੍ਰਿੜ ਕਰ ਗਹੋ ਨਾਮ ਹਰਵਥ ਇਹ ਧਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਧਨ ਕੋ ਚਾਰ ਕੁੰਟ ਉਠਤਾਵ ਹੈ ਸੋ ਧਨ ਹਰ ਸੇਵਾ ਤੇ ਪਾਵੈ ਜਿਸ ਸੁਖ ਕੋ ਨਿਤ ਵਛ ਅਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਨੀ ਅਨਕ ਪਾਵੀ ਰੋਗ ਨਾ ਜਾਏ ਰੋਗ ਮਿਟੈ ਹਰ ਖੁਦ ਲਾਏ ਸਰਮਦਾਨ ਮਹਿ ਹਰ ਨਾਮ ਨਿਧਾਨ ਜਪ ਨਾਨਕ ਦੁਰਗੈ ਪ੍ਰਵਾਨ ਮਨ ਪ੍ਰਭੁ ਦੋ ਹਰ ਕੈ ਨਾਏ ਦਹਿ ਦਿਸ ਧਾਵ ਤਵਾ ਬੈਠਾਏ ਤਾ ਕੋ ਬਿਘਨ ਨਾ ਲਾਗੈ ਕੋਈ ਜਾ ਕੈ ਹਿਰਦੈ ਵਸੈ ਹਰ ਸੋਏ ਕਲ ਤਾਤੀ ਠਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ ਭਾਉ ਬਿਨਸੈ ਪੂਰਨ ਹੋਏ ਆਸ ਭਗਤ ਭਾਏ ਆਤਮ ਪ੍ਰਕਾਸ਼ ਤਿਤ ਕਰ ਜਾਏ ਵਸੈ ਵਨਾਸੀ ਕਉ ਨਾਨਕ ਕਾਟੇ ਜੰਭਾਸੀ ਤਤ ਵਿਚਾਰ ਕਹੈ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ ਆਵਾਗਮਨ ਮਿਟੈ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਇਹੋ ਰਤਨ ਜਨਮ ਕਾ ਹੋਏ ਆਧਾਰ ਹਰ ਸਿਮਰ ਹਰ ਹਰ ਸਿਮਰ ਪ੍ਰਾਨ ਆਧਾਰ ਅਨਕ ਭਾਵ ਨਾ ਛੁਟਨ ਹਾਰੇ ਸਿਮਰਤ ਸਾਸਤ ਵੇਦ ਵਿਚਾਰੇ ਹਾਰ ਕੀ ਭਗਤ ਕਰਹੋ ਮਨ ਲਾਏ ਮਨ ਵੰਛਿਤ ਨਾਨਕ ਫਲ ਪਾਏ ਸੰਗਨਾ ਚਾਲਸ ਤੇਰਾ ਧਨਾ ਤੂੰ ਕਿਆ ਲਪਟਾਵ ਹੈ ਮੂਰਖ ਮਨਾ ਸੁਤਮੀਤ ਕਟੰਬ ਅਰਵੰਤਾ ਇਨ ਤੇ ਕਹੋ ਤੁਮ ਕਵਨ ਸਨਾਥਾ ਰਾਜ ਰੰਗ ਮਾਇਆ ਵਿਸਤਾਰ ਇਨ ਤੇ ਕਹੋ ਕਵਨ ਛੁਟਕਾਰ ਅਸਸਤੀ ਰਥ ਅਸਵਾਰੀ ਝੂਠਾ ਟੰਫ ਝੂਠ ਪਸਾਰੀ ਜਿਨਾ ਦੀਏ ਤਿਸ ਬੁਜਨਾ ਵਿਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਤ ਤੂੰ ਲਹਿ ਆਨੇ ਭਗਤ ਬਿਨਾ ਬਹੁ ਡੂਬੇ ਸਿਆਣੇ ਹਰ ਕੀ ਭਗਤ ਕਰਹੋ ਮਨਮੀਤ ਨਿਮਨਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲਬੁਖ ਜਾਹੇ ਆਪ ਜਪੋ ਅਵਰਾ ਨਾਮ ਚ ਪਾਵੋ ਸੁਨਤ ਕਹਿਤ ਰਹਿਤ ਗਤ ਪਾਵੋ ਸਾਰ ਭੂਤ ਸਤ ਹਰ ਕੋ ਨਾਉ

ਹੀਤਾ ਹਮ ਨਿਰਗੁਣ ਹਾਰ ਨੀਚ ਅਜਾਨ ਤਾਂ ਨਾਨਕ ਤੁਮਰੇ ਸਰਨਪੁਰ ਭਗਵਾਨ ਸਰਬ ਬੈਕੁੰਠ ਮੁਕਤ ਮੋਹ ਪਾਏ ਨਿਮ ਕਰਕੇ ਗੁਣ ਗਾਏ ਅਨਕ ਰਾਜ ਭੋ ਬੜਿਆਈ ਹਰ ਕੇ ਨਾਮ ਕਥਾ ਮਨ ਪਾਈ ਬਹੁ ਭੋਜਨ ਕਾ ਪ੍ਰਸੰਗੀਤ ਰੰਨਾ ਜਪਤੀ ਅਰਨੀਤ ਭਲੀ ਸੋ ਕਰਨੀ ਸੋ ਬਤਨਵੰਤ ਹਿਰਦੇ ਵਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹ ਨਿਵਾਸ ਸਰਬ ਸੁਖ ਨਾਨਕ ਪਰਗਾਸ ਲੋਕ ਸਰਗੁਣ ਨਿਰਗੁਣ ਨਿਰੰਕਾਰ

ਗੁਰ ਦਿਆ ਅਗਿਆਨ ਅੰਧੇਰ ਬਿਨਾਸ, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਅਸ਼ਟਪਦੀ ਸੰਤ ਸੰਗ ਅੰਤ ਪ੍ਰਾਪਤੀ ਠਾਲ, ਨਾਮ ਪ੍ਰਭੂ ਕਾ ਲਾਗਾ ਮਿਠਾ, ਸਗਲ ਸਮਗਰੀ ਇਸ ਘਟਮਾਏ ਅਨਕਰਾਨਾ ਦਿਸਟਾਏ। ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਬਸਰਾਮ, ਸੁਨ ਸਮਾਧਨ ਤੈਨਾਦ ਕਹਿਣ ਨਾ ਜਾਏ ਅਚਲ ਸੰਵਾਦ। ਤੈਨ ਦੇਖਿਆ ਜਿ ਸਾਬ ਦਿਖਾਏ, ਨਾ ਤੇ ਜਨ ਸੋ ਜੀ ਪਾਏ, ਸੋ ਅੰਤਰ ਸੋ ਬਾਹਰ ਅਨੰਤ, ਘੜ ਘੜ ਪਿਆ ਰਿਹਾ ਭਗਵੰਤਾ। ਤਰਨ ਮੈਂ ਆਕਾਸ ਪਿਆਲ, ਸਰਬ ਲੋ ਪੂਰਨ ਪ੍ਰਤਪਾਲ, ਬੰਤਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ, ਪੌਣ ਬਾਣੀ ਬੈ ਸੰਤਰ ਮਾਏ, ਚਾਰ ਗੁਣ ਦੈ ਦੇ ਸਮਾਏ, ਤਿਸ ਤੇ ਪੈ ਨਹੀਂ ਕੋਠਾਓ, ਗੁਰ ਪਛਾ ਨਾਨ ਸੋ ਪਾਓ, ਬੇਦ ਪ੍ਰਾਣ ਸਿਮਰਤ ਮੈਂ ਦੇਖ, ਸਸੀ ਅਰ ਸੂਰ ਨਖਤਰ ਮੈਂ ਏਖ, ਬਾਣੀ ਪ੍ਰਭ ਕੀ ਸਭ ਕੋ ਬੋਲੇ, ਆਪ ਅਡੋਲ ਨ ਕਬੂ ਡੋਲੇ, ਸਰਬ ਕਲਾ ਕਰ ਖੇਲੇ ਖੇਲ, ਮੋਲ ਨ ਪਾਈਏ ਗੁਣ ਅਮੋਲ, ਸਰਬ ਜੋਤ ਮੈਂ ਜਾਕੀ ਜੋਤ, ਤਾਰਿਓ ਸਵਾਮੀ ਓਤ ਪੋਤ, ਗੁਰਪ੍ਰਸਾਦ ਪਰਮ ਕਾ ਨਾਸ, ਨਾਨਕ ਤਿਨ ਮੇ ਬੇਸਾਦ, ਸੰਜਨਾ ਕਾ ਪੇਖਨ ਸਾ ਬ੍ਰਹਮ, ਸੰਨਾ ਕੇ ਹਿਰਦੇ ਸਭ ਧਰਮ, ਸੰਜਨਾ ਸੁਨ ਸੋ ਬਚਨ, ਸਰਵਿਆਪੀ ਰਾਮ ਸਿਮਰਨ, ਜਿਨ ਜਾਤਾ ਤਿਸ ਕੀ ਰਹਿਤ, ਸਤਿਬੰਧ ਸਾਧੂ ਸਾਹਿਬ ਕੈਦ, ਜੋ ਜੋ ਹੋਏ ਸੋਈ ਸੋ ਮਾਨੈ, ਕਰਨ ਕਰਾਵਣ ਹਾਰ, ਪ੍ਰਭ ਜਾਨੈ ਅੰਤਰ ਬਸੈ ਬਾਹਰ, ਬਿਓਹੀ ਨਾਨਕ ਦਰਸ਼ਨ ਦੇ ਸਮੋਈ, ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ, ਤੇ ਪਾਵੇ ਤਾਂ ਕਰੇ ਵਿਸਤਾਰ, ਤੇ ਪਾਵੇ ਤਾਂ ਇਕੰਗਾਰ, ਅਨਗਲਾ ਲਖੀ ਨਾ ਜਾਏ, ਜੇ ਪਾਵੇ ਤੇ ਲੈ ਮਲਾਏ, ਕਵਨ ਹੇਠ ਕਵਨ ਕਹੀਏ, ਦੂਰ ਆ ਪਿਆ ਪਾ ਭਰਪੂਰ ਹੈ, ਅੰਦਰ ਗਜ ਸਾਹਿਬ ਜਣਾਏ, ਨਾਨਕ ਤੇ ਜਨ ਆਪ ਬਜਾਏ, ਸਰਭੂਤ ਅਵਤਾਰਾ, ਸਭ ਨੈਣਾ ਪੇਗਣ ਹਾਰਾ, ਸਗਲ ਮਰੀ ਜਾ ਕਾ ਤਨਾ, ਆਪਣ ਜਾ ਸਾ ਪੇਸੂ ਨਾਮ, ਜਨੇ ਖੇਲ ਮਲਾਇਆ ਆਗਿਆਕਾਰੀ ਕੀਨੀ ਮਾਇਆ, ਸਭ ਕੇ ਮਦ ਅਲਪ ਤੋ ਰਹੇ, ਜੋ ਕਹਿਣਾ ਸੋ ਆਪੇ ਕੇ, ਆਗੇ ਆਇਆ ਵੈ ਆਗੇ ਆ ਜਾਏ, ਨਾਨਕ ਜਾ ਪਾਵੇ ਤਾਂ ਲਏ ਸਮਾਏ, ਇਸ ਤੇ ਹੋਏ ਸੋ ਨਾਹੀ ਬੁਰਾ, ਉਰੇ ਕਹੋ ਕਿਨੇ ਕਿਸ ਕਰਾ, ਭਲਾ ਕਰ ਤੂੰ ਤਾਂ ਨੀ ਕੀ, ਆਪੇ ਜਾਣੇ ਆਪਣੇ ਜੀ ਕੀ, ਆਪ ਸਾਚ ਤਾਰੀ ਸਭ ਸਾਚ, ਓਤ ਪੋਤ ਆਪ ਸਰ ਆਏ, ਤਾਂ ਕੀ ਗਤ ਮੈਂ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋ ਜੀ ਪਾਏ, ਤਿਸ ਕਾ ਕੀਆ ਸਭ ਪ੍ਰਵਾਨ, ਗੁਰ ਪਛਾ ਨਾਨਕੇ ਜਾਨ, ਜੋ ਜਾਣੇ ਤੇ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ, ਓ ਤਨਵੰਤ ਕਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ, ਤਨ ਤਨ ਤਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤਰ ਆਇਆ, ਜਨ ਆਮਣ ਕਹੇ ਸਵਾਓ, ਜਨ ਕਹੇ ਸੰਗ ਚਿਤ ਆਵੇ ਨਾਉ, ਆਪ ਮੂਤ ਮੂਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਸਲੋਕ ਪੂਰਾ ਪ੍ਰਭ ਅਰਾਧਿਆ ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ। ਅਸ਼ਟਪਦੀ ਪੂਰੇ ਗੁਰ ਕਾ ਸੁਣ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ, ਸਾ ਸਾ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੇ ਚਿੰਦ, ਆਸ ਅੰਤਿਆ ਗੋ ਤਰੰਗ, ਸਿਰਨਾ ਕੀ ਧੂੜ ਮਨ ਮੰਗ, ਆਪ ਛੋੜ ਬੇਨਤੀ ਕਰੋ, ਸਾਧ ਸਗ ਅਗਨ ਸਾਗਰ ਤਰੋ, ਅਰਤਨ ਕੇ ਪਰਲਿਓ ਭੰਡਾਰ, ਨਾਨ ਗੁਰ ਪੂਰੇ ਨਮਸਕਾਰ, ਖੇਮ ਖੁਸ ਸਹਿਜ ਆਨੰਦ, ਸਾ ਸੰਪ ਪਰਮਾਨੰਦ, ਨਰਕ ਨਿਵਾਰ ਉਦਾਰੋ ਜੀਓ, ਗੁਣ ਗੋਬਿੰਦ ਅਮਰ ਪੀਓ, ਚੇ ਚਿਤਵਾ ਨਾਰਾਇਣ ਏਕ, ਏ ਗੁਰੂ ਜਾ ਕੇ ਰੰਗ ਅਨੇਕ, ਗੋਪਾਲ ਦਮੋਦਰ ਦੀਨ ਦਿਆਲ, ਦੋ ਭਜਨ ਪੂਰਨ ਕਿਰਪਾਲ, ਸਿਮਰ ਸਿਮਨਾ ਬਾਰੰਬਾਰ, ਨਾਨਕ ਜੀ ਕਾ ਏ ਆਧਾਰ, ਉਦਮ ਸਲੋ ਸਾਧ ਕੇ ਬਹਿਨ, ਮਲੀਕ ਲਾਲ ਰਤਨ, ਸੁੰਤ ਕੁਮਾਰ ਤੋਦ ਆਧਾਰ, ਆਪ ਤਰੇ ਲੋਕਾਂ ਨਿਸਤਾਰ, ਸਫਲ ਜੀ ਸਲਤਾ ਕਾ ਸੰਗ, ਜਾ ਕੇ ਮਨ ਲਾਗਾ ਹਰ ਰੰਗ, ਜਾ ਜਾ ਸ਼ਬਦਾ ਨਾਦ ਵਾਜੈ, ਸੁਨ ਸੁਨ ਕਰੇ ਪ੍ਰਭ ਗਾਜੈ, ਪੜੇ ਗਵਾਲ ਮਾਤ ਕੇ ਮਾਥੇ, ਨਾਨਕ ਉਦਰੇ ਤਿਨ ਕੇ ਸਾਥ, ਸਰਨ ਜੋ ਸੁਸਰਨੀ ਆਏ, ਕਰ ਕਿਰਪਾ ਬ੍ਰਹਮ ਲਾਏ, ਮਿੜ ਗਏ ਪੈਰ ਪਏ ਸਬਰੀਨ, ਅੰਮ੍ਰਿਤ ਨਾਮ ਸਾਧ ਸੰਗ ਲੈਨ, ਸੋ ਪ੍ਰਸੰਨ ਪਏ ਗੁਰਦੇਵ,
पूर्ण हो सेवा की सेवा जनाल बेकार ते रहते हे राम नाम सुर न कहते हे कर प्रसाद दया प्रवतारी ही नान निभि के बमारी प्राव की उस करो संत मीत सावधान एकाग्र चीत सुखमणि सहज गोविंद गुण नाम जिस मन बसे सो निदान सर्विशा ताकि पूर्ण होए प्रधान पुरपर सब लोए सब दूज पाए स्थान बोर्न होवे आमन जान हर दरगार चले जान सोए नान जे प्राप्त होए खेम शांत रिद नव निद बुद्ध ज्ञान सर्वते सिद्ध विद्या ताप जो प्रात्यान ज्ञान सेठ उदम शनार चार पदार कम प्रगास सबके मसल ते उदास सुंदर चतुर तत् का बेता समदृष्टि दृष्टिता ये फल ते जरगे मोहपन गुरु नानक नाम बचन मन सुन ए नदान जपै मन कोए।

ਤਾਂ ਕੀ ਸੋਭਾ ਬਣੀ ਨਾਨਕ ਏ ਗੁਣ ਨਾਮ ਸੁਖਮਣੀ ਸੁਖਮਣੀ ਸਭ ਤੈ ਊਚ ਤਾਂ ਕੀ ਸੋਭਾ ਬਣੀ ਨਾਨਕ ਏ ਗੁਣ ਨਾਮ ਸੁਖਮਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੇ ਊਚ ਤਾਂ ਕੀ ਸੋਭਾ ਬਣੀ ਨਾਨਕੇ ਗੁਰਨਾਮ ਸੁਖਮਣੀ ਸੁਖਮਣੀ ਸਾਹਿਬ ਦੇ ਪਾਠ ਜੋ ਆਰੰਭ ਹੋਏ ਸੰਪੂਰਨ ਹੋਏ ਨੇ ਆਪ ਜੀ ਨੇ ਸ਼ਰਧਾ ਭਾਵਨਾ ਅਤੇ ਪਿਆਰ ਦੇ ਨਾਲ ਸਰਵਣ ਕੀਤੇ ਨੇ ਗੁਰੂ ਕਿਰਪਾ ਕਰੇ ਰਹਿਮਤ ਕਰੇ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ ਅੱਜ ਪਰਿਵਾਰ ਨੂੰ ਸਤਿਗੁਰ ਨੇ ਪੋਤੀ ਦੀ ਦਾਤ ਬਖਸ਼ੀ ਹੈ ਪੁੱਤਰੀ ਦੀ ਦਾਤ ਬਖਸ਼ੀ ਹੈ ਬੱਚੀ ਗੁਰਨਾਜ ਕੌਰ ਨੇ ਜਨਮ ਲਿਆ ਭਾਈ ਕੁਲਦੀਪ ਸਿੰਘ ਹਰਸ਼ਰਨ ਕੌਰ ਸੁਪਨੇਸਰ ਦੀ ਪੋਤਰੀ ਹੈ ਅਤੇ ਭਾਈ ਸਾਹਿਬ ਭਪਿੰਦਰ ਸਿੰਘ ਸੁਰਿੰਦਰ ਕੌਰ ਕਾਲੋਂ ਦੀ ਦੋਤੀ ਹੈ ਅਤੇ ਹਰਿੰਦਰਪਾਲ ਸਿੰਘ ਨਵਲੀਨ ਕੌਰ ਪੁੱਤਰੀ ਬੱਚੀ ਦੀ ਪੁੱਤਰੀ ਹੈ ਗੁਰਨਾਜ ਕੌਰ ਬਹੁਤ ਵਧਾਈਆਂ ਬੱਚੀ ਦੇ ਜਨਮ ਦਿਨ ਦੀ ਹੈ ਔਰ ਕਾਕਾ ਤੇਜਵੀਰ ਸਿੰਘ ਦੀ ਚੜ੍ਹਦੇ ਸ਼ੁਕਰਾਨੇ ਵਜੋਂ ਸਤਿਗੁਰ ਨੇ ਚਰਨ ਪ੍ਰਸੰਗਰ ਦਾ ਸੁਭਾਅ ਸਮਾਂ ਬਖਸ਼ਿਆ ਸਭ ਤੇ ਉੱਚ ਤਾਂ ਕੀ ਸੋਭਾ ਬਣੀ ਸੁਖਮਣੀ ਇਹ ਨਾਨਕ ਇਹ ਗੁਰਨਾਮ ਸੁਖਮਣੀ ਸੁਖਮਣੀ ਬਾਣੀ ਦਾ ਸਿਰਲੇਖ ਹੈ ਜਿਵੇਂ ਆਪਾਂ ਆਨੰਦ ਸਾਹਿਬ ਪੜ੍ਹਦੇ ਹਾਂ ਆਰਾਮ ਕਰੀ ਦੋ ਚਾਰ ਕੁ ਮਿੰਟ ਤਵੱਜੋ ਦੇ ਮੈਂ ਪਰਿਵਾਰ ਨੂੰ ਬੇਨਤੀ ਕਰਦਾ ਕਿ ਜੇ ਪਰਿਵਾਰ ਦੇ ਕੋਈ ਮੈਂਬਰ ਬਾਹਰ ਨੇ ਨਾ ਉਹਨਾਂ ਨੂੰ ਲੈ ਉਹ ਅਰਦਾਸ ਵਿੱਚ ਜ਼ਰੂਰ ਸ਼ਾਮਿਲ ਹੋਣ ਲੱਡੂ ਬਾਅਦ 'ਚ ਵੰਡ ਲਾਂਗੇ ਬਾਕੀਆਂ ਨੂੰ ਕੋਈ ਇੱਥੇ ਆ ਜਾਓ ਅਰਦਾਸ ਵਿੱਚ ਸਾਰੇ ਸ਼ਾਮਿਲ ਹੋਣ ਬੱਚਿਆਂ ਨੂੰ ਅਰਦਾਸ 'ਚ ਲਿਆਓ ਤਾਂ ਕਿ ਆਪਾਂ ਸਾਰੇ ਅਰਦਾਸ ਵਿੱਚ ਸ਼ਾਮਿਲ ਹੋ ਕੇ ਅਰਦਾਸ ਕਰੀਏ ਕੋਸ਼ਿਸ਼ ਕਰਿਆ ਕਰੋ ਕਿ ਪਰਿਵਾਰ ਜ਼ਰੂਰ ਅਰਦਾਸ ਵਿੱਚ ਪੂਰਾ ਪਰਿਵਾਰ ਸ਼ਾਮਿਲ ਹੋਵੇ ਬਾਕੀ ਕਾਰਜ ਬਾਅਦ 'ਚ ਹੋ ਜਾਣਗੇ ਆਪ ਜੀ ਨੂੰ ਬੇਨਤੀ ਹੈ ਸੁਮਾਰਾ ਹੀ ਕਹਿੰਦੇ ਵੀ ਸਭ ਤੇ ਉਹ 'ਚ ਸੁਖਮਣੀ ਆਮ ਤੌਰ 'ਤੇ ਸਾਨੂੰ ਇਹਦਾ ਭੁਲੇਖਾ ਪਾਇਆ ਗਿਆ ਸੁੱਖਾਂ ਦੇ ਮਾਣੇ ਕਹਿੰਦੇ ਨਾ ਜੀ ਵੈਸੇ ਮੈਂ ਕਈ ਵਾਰ ਉਦਾਹਰਣ ਦਿੱਤੀ ਅੱਜ ਵੀ ਦੇ ਦੇਵਾਂ ਘਰ ਦੇ ਵਿੱਚ ਮਨੀ ਪਲਾਂਟ ਹੋਵੇ ਨਾ ਅਤੇ ਜੇ ਕਿਸੇ ਦੇ ਘਰ ਬੜਾ ਹਰਿਆ ਭਰਿਆ ਮਨੀ ਪਲਾਂਟ ਹੈ ਨਾ ਤਾਂ ਆਉਂਦਾ ਬੰਦਾ ਪਤਾ ਕਹਿੰਦਾ ਤੁਹਾਡੇ ਘਰ ਮਾਇਆ ਬੜੀ ਆ ਅਤੇ ਮੈਂ ਕਹਿੰਦਾ ਮਨੀ ਪਲਾਂਟ ਲਾ ਕੇ ਨਾ ਉਹਨੂੰ ਪਾਣੀ ਪੂਣੀ ਦੇ ਕੇ ਕੋਲ ਬਹਿ ਕੇ ਨਾ ਆਰਾਮ ਨਾਲ ਬੈਠੇ ਰਹੋ ਕੰਮ ਨਾ ਕਰਿਓ ਕੋਈ ਅਤੇ ਜੇ ਮਨੀ ਪਲਾਂਟ ਤੁਹਾਡੇ ਘਰ ਲੈ ਆਵੇ ਨਾ ਪੈਸੇ ਤਾਂ ਮੈਨੂੰ ਦੱਸ ਦਿਓ ਉਹ ਕਿਰਤ ਤੁਹਾਡੀ ਕਰਮ ਦੇ ਪੈਸੇ ਆਉਂਦੇ ਜੇ ਬੈਠੇ ਰਹੋ ਮਨੀ ਪਲਾਂਟ ਲਾ ਕੇ ਸੋਰੀ ਫਿਰ ਤਾਂ ਲੋਕ ਬਾਗਾਂ ਦੇ ਬਾਗ ਲਾ ਲੈਣ ਇਸੇ ਤਰ੍ਹਾਂ ਸੁਖਮਣੀ ਸੁੱਖਾਂ ਦੀ ਮਣੀ ਕਿਉਂਕਿ ਇਹਦੇ 'ਚ ਦੋ ਤਿੰਨ ਗੱਲਾਂ ਜਿਹੜੀਆਂ ਨੇ ਉਹ ਸੰਤਾਂ ਸਾਧ ਅਤੇ ਸਾਧੂ ਦੀ ਗੱਲ ਆਈ ਹੈ ਅਤੇ ਪ੍ਰਚਲਿਤ ਵੀ ਇਹਨਾਂ ਨੇ ਕੀਤੀ ਹੈ ਸਾਰੀ ਬਾਣੀ ਕਿਤੇ ਨਹੀਂ ਲਿਖਿਆ ਵੀ ਸਿੱਖ ਨੇ ਬਾਣੀ ਪੜ੍ਹਾਉਣੀ ਆ ਮੈਂ ਭਾਈ ਭੁਪਿੰਦਰ ਸਿੰਘ ਸੁਰਿੰਦਰ ਕੌਰ ਹੋਣਾ ਦਾ ਧੰਨਵਾਦ ਕਰਦਾ ਬੜੇ ਸੁੰਦਰ ਪਾਠੀ ਨੇ ਬਾਣੀ ਪੜ੍ਹਦੇ ਨੇ ਗੁਰੂ ਚਰਨਾਂ ਨਾਲ ਜੁੜਦੇ ਆ ਪਰ ਮਾਲਕ ਕੀ ਕਹਿੰਦਾ ਜੇ ਬਾਣੀ ਪੜ੍ਹਦਾ ਤਾਂ ਫਿਰ ਬਾਣੀ ਦਾ ਰੂਪ ਬਣ ਅਖੀਰਲਾ ਸ਼ਬਦ ਆ ਪੂਰਾ ਪ੍ਰਭ ਅਰਾਧਿਆ ਪੂਰਾ ਜਾਕਾ ਨਾਉਂ ਕੀ ਆ ਹੁਣ ਵਾਹਿਗੁਰੂ ਵਾਹਿਗੁਰੂ ਦਾ ਮਤਲਬ ਕੀ ਹੈ ਕਿ ਗੁਣ ਪੈਦਾ ਕਰਨੇ ਮੈਂ ਉਦਾਹਰਣ ਦਿੰਦਾ ਨਾ ਮੈਡੀਕਲ ਕਾਲਜ ਜਦੋਂ ਬੱਚਾ ਜਾਂਦਾ ਉਹ ਡਾਕਟਰ ਨਹੀਂ ਹੁੰਦਾ ਆਫਟਰ 8 or 9 years ਉਹ ਡਾਕਟਰ ਬਣ ਕੇ ਨਿਕਲਦਾ ਔਰ ਉਹ ਤਾਂ 9 ਸਾਲਿਆਂ 'ਚ ਡਾਕਟਰ ਬਣ ਕੇ ਡਿਗਰੀ ਲੈ ਕੇ ਨਿਕਲ ਗਿਆ ਜਿਹਦੇ ਕੋਲ ਡਿਗਰੀ ਨਹੀਂ ਉਹ ਡਾਕਟਰ ਨਹੀਂ ਤਾਂ ਕਿਵੇਂ ਕਹਿੰਦਾ ਸਾਡੀ ਤਾਂ ਉਮਰ ਲੰਘੀ ਮੱਥੇ ਟੇਕਦੇ ਆਉਂਦੀ ਆਖੋ ਸਤਨਾਮ ਸ੍ਰੀ ਆਪਾਂ ਕਿੰਨੇ ਕੁ ਸਿੱਖ ਬਣ ਕੇ ਨਿਕਲੇ ਹਾਂ ਗੱਲਾਂ ਸ਼ਾਇਦ ਤੁਹਾਨੂੰ ਚੰਗੀਆਂ ਨਾ ਲੱਗਣ ਪਰ ਮੈਂ ਗੁਰੂ ਦੀ ਗੋਦ ਵਿੱਚ ਬੈਠਾ ਅੱਜ ਜਿੰਨਾ ਬਾਣੀ ਪੜ੍ਹੀ ਅਤੇ ਪੜ੍ਹਾਈ ਜਾ ਰਹੀ ਅੱਜ ਤੋਂ 20-25 ਸਾਲ ਦੀ ਸੀ ਇੰਨੀ ਪਹਿਲਾਂ ਔਰ ਸਾਡੇ ਪੁਜਾਰੀਆਂ ਨੇ ਤੁਹਾਡੇ ਕੋਲ 50-50 ਖੰਡ ਪਾਠ ਰਖਾ ਕੇ ਅਤੇ ਮੱਥੇ ਟਿਕਾ ਲਏ ਔਰ 50 ਪਾਠੀ ਤਾਂ ਬੈਠੇ ਹੁੰਦੇ ਮੂੰਹ ਬੰਨ੍ਹ ਕੇ ਅਤੇ 10 ਜਣੇ ਸੁਣਨ ਵਾਲੇ ਨਹੀਂ ਹੁੰਦੇ ਭੋਗ ਪਾਈ ਜਾਂਦੇ ਪਾਤਸ਼ਾਹ ਕਹਿੰਦੇ ਪੂਰਾ ਪ੍ਰਭ ਅਰਾਧਿਆ ਪੂਰਾ ਜਗ ਪੂਰੇ ਪ੍ਰਭ ਦੀ ਅਰਾਧਨਾ ਕੀ ਉਹਦੇ ਗੁਣ ਪੈਦਾ ਹੋ ਜਾਣ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਜਦੋਂ ਪੂਰੀ ਬਖਸ਼ਿਸ਼ ਹੋ ਗਈ ਅਤੇ ਆਪਣੇ ਆਪ ਹੀ ਮਹਾਰਾਜ ਦੀ ਕਿਰਪਾ ਹੋ ਗਈ ਸੱਤ ਸੰਤੋਖ ਦਿਆ ਧਰਮ ਪ੍ਰੇਮ ਪਿਆਰ ਇਤਫਾਕ ਕਲਾ ਕਲੇਸ਼ ਨਿਕਲ ਗਿਆ ਅਤੇ ਆਪਣੇ ਆਪ ਰੱਬ ਵਸਣ ਡਿਆ ਅਸੀਂ ਰੱਬ ਨੂੰ ਮਨਾਉਂਦੇ ਫਿਰਦੇ ਵੀ ਰੱਬ ਮੰਨੇ ਪਹਿਲਾਂ ਆਪਣੇ ਘਰ ਵਿੱਚ ਆਪਣੇ ਮਨ ਨੂੰ ਮਨਾਈਏ ਵੀ ਮਨ ਮੰਨਦਾ ਵੀ ਆਪਾਂ ਨਹੀਂ ਨਸ਼ਾ ਕਰਨਾ ਅਤੇ ਜਿੱਦਣ ਤੁਹਾਡਾ ਮਨ ਮੰਨ ਗਿਆ ਉੱਧਰ ਰੱਬ ਵੀ ਮੰਨ ਗਿਆ ਆਖੋ ਸਤਨਾਮ ਸੇ ਮਨ ਤਾਂ ਰੱਬ ਤਾਂ ਮੰਨਿਆ ਹੀ ਮੰਨਦਾ ਇਹਨੂੰ ਮਨਾਉਣ ਦੀ ਲੋੜ ਨਹੀਂ ਮਨਾਉਣ ਆਪਣੇ ਮਨ ਨੂੰ ਲੋੜ ਹੈ ਜਿੱਦਣ ਤੁਹਾਡਾ ਮਨ ਮੰਨ ਗਿਆ ਉੱਧਰ ਹੀ ਪਾਤਸ਼ਾਹ ਨੇ ਸਾਰੀਆਂ ਗੱਲਾਂ ਗੁਰਬਾਣੀ ਕੀਤੀਆਂ ਜਿੱਥੇ ਆਪਾਂ ਅੱਜ ਸੁਖਮਣੀ ਸਾਹਿਬ ਦਾ ਸੰਗਤ ਰੂਪ ਵਿੱਚ ਪਾਠ ਕੀਤਾ ਨਾ
ਮੈਨੂੰ ਸੱਚ ਦੱਸਿਓ ਵੀ ਅੱਜ ਕਿੰਨਿਆਂ ਕਿ ਨੇ ਕੀਤਾ? ਆਖੋ ਸਤਨਾਮ ਸੀ, ਕਿੰਨਿਆਂ ਕਿ ਨੇ ਕੀਤਾ? ਅੱਜ ਨੇਤਨੇਮ ਕਿੰਨਿਆਂ ਕਿ ਨੇ ਕੀਤਾ? ਜੇ ਸਿੱਖ ਕੋ ਨੇਤਨੇਮ ਹੀ ਨਹੀਂ ਤਾਂ ਸਿੱਖ ਕਾਹਦਾ? ਜੇ ਨੇਤਨੇਮ ਹੀ ਨਹੀਂ, ਜੇ ਤੁਸੀਂ ਸੁਖਮਨੀ ਸਾਹਿਬ ਇਹ ਬਾਣੀ ਦੇ ਸੁੱਖ ਦੇ ਆਪ ਕਰਨੀ ਸੀ, ਔਰ ਇਹ ਠੀਕ ਹੈ ਸੰਗਤ ਰੂਪ ਵਿੱਚ ਕੀਤੀ, ਤੁਹਾਡਾ ਧੰਨਵਾਦ, ਤੁਸੀਂ ਸੰਗਤਾਂ ਨੂੰ ਜੋੜਿਆ ਧੰਨਵਾਦ, ਦਰਸ਼ਨ ਕਰਾਏ ਧੰਨਵਾਦ, ਪਰ ਇਹਦਾ ਮਤਲਬ ਨਹੀਂ। ਜਦੋਂ ਅਸੀਂ ਬੱਚੇ ਨੂੰ ਸਿਖਾਉਂਦੇ ਹਾਂ ਨਾ ਪੰਜਾਬੀ, ਤਾਂ ਪਹਿਲਾਂ ਪੜ੍ਹਦੇ ਹਾਂ ਐੜਾ ਅਨਾਰ ਈੜੀ ਇੱਟ ਊੜਾ ਊਠ, ਤਾਂ ਕਿ ਮੈਂ ਕਹਿੰਦਾ ਊਠ ਖਤਮ ਹੋ ਜਾਂਦਾ, ਊੜਾ ਚੇਤੇ ਰਹਿ ਜਾਂਦਾ। ਸੁਖਮਣੀ ਪੜ੍ਹਨ ਦਾ ਮਤਲਬ ਇਹ ਆ ਵੀ ਤੁਹਾਨੂੰ ਇੱਥੇ ਆਣ ਕੇ ਸੁਖਮਣੀ ਪੜ੍ਹਿਆ ਤਾਂ ਦੀ ਘਰ ਵਿੱਚ ਸੁਖਮਣੀ ਸ਼ੁਰੂ ਹੋ ਜਾਏ, ਤੁਹਾਡੇ ਘਰ ਵਿੱਚ ਨੇਤਰੇਮ ਹੋ ਜਾਏ, ਤੁਹਾਡੇ ਘਰ 'ਚ ਪੋਥੀਆਂ ਆਉਣ, ਤੁਹਾਡੇ ਘਰ ਸਹਿਜ ਪਾਠ ਆਰੰਭ ਹੋ ਜਾਏ। ਕਿੰਨੇ ਕੁ ਘਰਾਂ ਦੇ ਘਰ ਪੋਥੀਆਂ ਅਤੇ ਕਿੰਨੇ ਕੁ ਘਰ ਦੇ ਪਾਠ ਕਰਦੇ ਨੇ, ਸਮਾਂ ਨਹੀਂ ਵੈਸੇ ਮੇਰੇ ਕੋਲ, ਪਰ ਮੇਰਾ ਦਿਲ ਕਰਦਾ ਜਿਸ ਤਰ੍ਹਾਂ ਤੁਸੀਂ ਅੱਜ ਟਿਕ ਕੇ ਬੈਠੇ ਜੇ ਨਾ, ਅਤੇ ਇੱਦਾਂ ਮੇਰਾ ਦਿਲ ਕਰਦਾ ਵੀ ਮੈਂ 10 ਕੁ ਮਿੰਟ ਹੋਰ ਲਾਵਾਂ, ਪਰ ਸਮਾਂ ਨਹੀਂ। ਪਰ ਬੇਨਤੀ ਤੁਹਾਨੂੰ ਸਾਰਿਆਂ ਨੂੰ ਜਿੰਨੇ ਅੱਜ ਬੈਠੇ ਜੇ, ਕੋਸ਼ਿਸ਼ ਕਰੋ ਕਿ ਤੁਹਾਡੇ ਘਰ ਨੇਤਨੇਮ ਹੋ, ਤੁਹਾਡੇ ਘਰ ਪੋਥੀ ਆਉਣ, ਤੁਹਾਡੇ ਘਰ ਗੁਟਕੇ ਆਉਣ, ਤੁਹਾਡੇ ਬੱਚੇ ਵੇਖਣ ਮਾਂ ਪਾਠ ਕਰਦੀ ਆ, ਬਾਪੂ ਪਾਠ ਕਰਦਾ, ਇਹ ਕੌਣ ਵਾ, ਕੀ ਕਰਦੇ ਨੇ, ਅਸੀਂ ਵੀ ਕਰ ਲੱਗ ਪਈਏ। ਹੁੰਦਾ ਕੀ ਆ, ਪੋਥੀਆਂ ਘਰ ਗੁਰਦੁਆਰੇ ਆ ਜਾਂਦੀਆਂ ਨੇ ਸਾਰੀ। ਮੇਰੀ ਬੇਨਤੀ ਹੈ, ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ, ਬਹੁਤ ਵਧਾਈਆਂ। ਆਨੰਦ ਸਾਹਿਬ ਦੇ ਪਾਠ ਉਪਰੰਤ ਅਰਦਾਸ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਕਿਉ ਓੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਦਾ ਪਾਇਆ ਸਹਿ ਸੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ, ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾ ਰਹੋ ਤੂੰ ਮਨ ਮੇਰੇ, ਦੁੱਖ ਸਭ ਸਾਰਨਾ, ਅੰਗੀਕਾਰ ਉਹ ਕਰੇ ਤੇਰਾ, ਕਰ ਸਭ ਸਵਾਰਨਾ, ਸਭਨਾ ਗੱਲਾਂ ਸਮਰਾ ਸਵਾਮੀ, ਸੋ ਗਿਉ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬ ਕਿਆ ਨਾਹੀ ਕਰ ਤੇਰੇ, ਕਰਦਾ ਤੇਰੇ ਸਭ ਕਿਛ ਹੈ, ਜਿਹਦੇ ਸੋ ਪਾਵੇ, ਸਦਾ ਸਿਫਲਾ ਤੇਰੀ, ਨਾ ਮਨ ਵਸਾਵੇ, ਨਾਮ ਜਿਨ ਕੇ ਮਨ ਵਸਿਆ, ਵਾਜੇ ਸ਼ਬਦ ਗਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਹੈ ਵਸਿਆ, ਜਿਨ ਸ਼ਾਂ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਹਦੀਆਂ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ, ਸ਼ਬਦ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਜ ਦੋ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਜਨ ਕਹੋ, ਸੇ ਨਾਮ ਹਰ ਕੇ ਲਾਗੇ, ਕਹੇ ਨਾਨਕ ਤੇ ਸੁਖੋਆ, ਤਿਤ ਕਰ ਅਨਹਦ ਵਾਜੇ, ਆਨੰਦ ਸੁਣੋ ਵਡ ਪਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਪੈ ਸਵਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪਾਨੀਤ ਕਹਿਤੇ ਪਵਿੱਤਰ,

ਅਕਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ। ਸਤਨਾਮ ਵਾਹਿਗੁਰੂ ਸਾਹਿਬ ਜੀ, ਜੇ ਸਿਮਰ ਸਭ ਕਿਲ ਵੇਖਣ ਵਾਸਤੇ ਪਿਤਰੀ ਹੋਏ ਉਧਾਰੂ, ਸੋ ਹਰ ਹਰ ਤੁਮ ਸਦ ਹੀ ਜਾ ਪੋ ਜਾ ਕਾ ਅੰਤ ਨ ਪਾਰੂ। ਪੂਤਾ ਮਾਤਾ ਕੀ ਅਸੀਸ, ਨਿਮਖ ਨਾ ਬਿਸਰੋ ਤੁਮ ਕਹੋ ਹਰ ਹਰ, ਸਦਾ ਭਜੋ ਜਗਦੀ ਸੋ ਕਹੋ ਟਲ ਗੁਰ ਸੇਵੀ ਐ ਐਨ ਸਹਿਸਵਾਏ, ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੋ ਜਾਏ। ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾਂ, ਜਾ ਕੇ ਦਰਸ ਪਾਪ ਕੂਟ ਉਤਾਰੇ, ਭੇਟਤ ਸੰਗ ਹੇ ਪਵਜਲ ਤਾਰੇ। ਜਾ ਕੇ ਦਰਸ ਪਾਪ ਕੂਟ ਉਤਾਰੇ, ਭੇਟਤ ਸੰਗ ਹੇ ਪਵਜਲ ਤਾਰੇ। ਉਹ ਸਾਜਨ ਉਮੀਤ ਪਿਆਰੇ, ਜੋ ਹਮ ਕੋ ਹਰ ਨਾਮ ਚਿਤਾਰੇ। ਰਹਾਉ ਜਾ ਕਾ ਸ਼ਬਦ ਸੁਨਤ ਸੁਖ ਸਾਰੇ, ਜਾ ਕੀ ਟਹਿਲ ਜਮ ਦੂਤ ਬਦਾਰੇ, ਜਾ ਕੀ ਧੀਰ ਕਿਸਮਨੇ ਸਦਾਰੇ, ਜਾ ਕੇ ਸਿਮਰਨ ਮੁਖਿ ਉਜਲਾਰੇ। ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ, ਸਨ ਨਾਨਕ ਤਿਨ ਸਦ ਬਲਹਾਰੇ। ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ, ਸਨ ਨਾਨਕ ਤਿਨ ਸਦ ਬਲਹਾਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਕਾਰ ਜੋ ਸਤਸੰਗ ਜੀਓ, ਸ਼ਾਮਾਂ ਦੇ ਦੀਵਾਨ ਦੀਆਂ ਹਾਸੀਆਂ ਭਰੀਆਂ ਨੇ, ਸ਼ਬਦ ਚੰਗੇ ਕੀਰਤਨ ਨੇਤਰੇਮ ਦੀ ਬਾਣੀ ਸੋਧ ਰਹਿ ਸਕਦੇ ਪਾਠ ਤੋਂ ਉਪਰੰਤ ਪਨੇਸਰ ਪਾਰ ਤੇ ਕਾਲੋਂ ਪਰਿਵਾਰ ਜਿਹਨਾਂ ਨੂੰ ਸਤਿਗੁਰ ਨੇ ਬੱਚੀ ਦੀ ਦਾਤ ਬਖਸ਼ਿਸ਼ ਕੀਤੀ ਹੈ। ਬੱਚੇ ਗੁਰਨਾਜ ਕੌਰ ਪਨੇਸਰ ਨੇ ਜਨਮ ਲਿਆ ਸ਼ੁਕਰਾਨੇ ਵਜੋਂ, ਅਤੇ ਕਾਕਾ ਤੇਜਵੀਰ ਸਿੰਘ ਦੀ ਚੜ੍ਹਦੀ ਕਲਾ, ਦੋਨਾਂ ਪ੍ਰਵਾਨ ਚੜ੍ਹਦੀ ਕਲਾ ਲਈ ਪਰਿਵਾਰ ਨੂੰ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਅਰਦਾਸ ਪਵਿੱਤਰ ਹੁਕਮਨਾਮੇ ਸਤਿਗੁਰ ਨੇ ਬਖਸ਼ ਕੀਤੇ, ਜੋ ਆਪਾਂ ਸ਼ਰਧਾ ਨਾਲ ਸਰਵਣ ਕੀਤੇ ਨੇ। ਗੁਰੂ ਕਿਰਪਾ ਕਰੇ ਚੜ੍ਹਦੀਆਂ ਕਲਾ ਵੱਲ ਪਰਿਵਾਰ ਨੂੰ ਬੱਚੇ ਦੀ ਜਨਮਦਿਨ ਦੀਆਂ ਬਹੁਤ ਜਨਮ ਦੀਆਂ ਬਹੁਤ ਬਹੁਤ ਵਧਾਈਆਂ। ਗੁਰੂ ਕਿਰਪਾ ਕਰੇ ਬੱਚੇ ਨੂੰ ਗੁਰਸਿੱਖੀ ਜੀਵਨ ਮਾਤਾ ਪਿਤਾ ਆਗਿਆ ਕਰੇ, ਬੱਚੀ ਸ਼ੁਭ ਗੁਣ ਬਖਸ਼ਿਸ਼ ਕਰਨ। ਆਉਣ ਵਾਲਾ ਸਮਾਂ ਚੜ੍ਹਦੀਆਂ ਕਲਾ, ਕਾਕਾ ਤੇਜਵੀਰ ਸਿੰਘ ਦੇ ਸਿਰ 'ਤੇ ਮਿਹਰ ਭਰਿਆ ਹੱਥਕ। ਪਰਿਵਾਰਾਂ ਨੂੰ ਗੁਰੂ ਕੇ ਲੰਗਰਾਂ ਦੀ ਸੇਵਾ ਵੀ ਹੋ ਰਹੀ ਹੈ, ਸਭ ਨੂੰ ਬੇਨਤੀ ਹੈ ਸ਼ਗਨ ਦੀ ਕਿਰਪਾਲਤਾ ਕਰਨੀ ਜੀ। ਔਰ ਮੈਂ ਇਹ ਬੇਨਤੀ ਜ਼ਰੂਰ ਇਹ ਕਰਨੀ ਆ ਕਿ ਸੁਖਮਣੀ ਸਾਹਿਬ ਦੇ ਪਾਠ ਨੂੰ ਤਕਰੀਬਨ 1.5-2 ਘੰਟੇ ਲੱਗਦੇ, ਥੱਕ ਤੇ ਤੁਸੀਂ ਗਏ ਹੀ ਹੋਣੇ ਆ। ਪਰ ਜਦੋਂ ਪ੍ਰਚਾਰਕ ਸ਼੍ਰੇਣੀ ਨੇ ਕੀਰਤਨ ਅਤੇ ਕਥਾ ਅਤੇ ਇਤਿਹਾਸ ਸੁਣਾਉਣਾ ਹੁੰਦਾ, ਉਦੋਂ ਆਪਾਂ ਬੈਠਦੇ ਨੇ, ਕਿਉਂਕਿ ਗੁਰਦੁਆਰੇ ਦੇ ਵਿੱਚ ਆਪਾਂ ਸੁਣਨਾ ਆਉਂਦਾ ਕਥਾ ਕੀਰਤਨ ਅਤੇ ਇਤਿਹਾਸ, ਜਾਂ ਖੰਡ ਪਾਠ ਜਾਂ ਸਹਿਜ ਪਾਠ ਰਾਮ ਦੇ ਬਾਣੀ, ਅਤੇ ਸੁਖਮਣੀ ਦੇ ਸਿੱਖ ਨੇ ਆਪ ਵੀ ਕਰਨੀ ਆ। ਅਤੇ ਜੇ ਘਰੋਂ ਪ੍ਰਸ਼ਾਦਾ ਲਿਆ ਕੇ ਲੰਗਰ ਖਾ ਕੇ ਘਰੋਂ ਪ੍ਰਸ਼ਾਦਾ ਲਿਆ ਕੇ ਗੁਰਦੁਆਰੇ ਖਾ ਕੇ ਚੱਲ ਜਾਈਏ, ਲੰਗਰ ਨਹੀਂ ਹੁੰਦਾ ਆਖੋ ਸਤਨਾਮ। ਅਤੇ ਜਿਹੜਾ ਸੁਖਮਣੀ ਸਿੱਖ ਨੇ ਆਪ ਕਰਨਾ, ਜੇ ਘਰ ਬਹਿ ਕੇ ਗੁਰੂ ਕੀਤਾ ਅਤੇ ਇੱਥੇ ਵੀ ਸੁਣ ਕੇ ਚਲੇ ਗਏ ਅਤੇ ਕੀਰਤਨ ਕਥਾ ਇਤਿਹਾਸ ਨਾ ਸੁਣਿਆ, ਅਤੇ ਖਿਮਾ ਕਰਨਾ ਸਾਡੇ ਪੱਲੇ ਨਹੀਂ ਪੈਣਾ ਕੁਛ ਵੀ। ਮੇਰੀ ਬੇਨਤੀ ਹੈ, ਮੈਂ ਦੇਖਦਾ, ਕਿਉਂਕਿ ਪਤਾ ਮੈਨੂੰ ਹੁਣ ਸਾਰੇ ਉੱਠਣ ਵਾਲੇ ਆਖੋ ਸਤਨਾਮ, ਕਿਉਂਕਿ ਸਮਾਂ ਹੋ ਗਿਆ ਲੰਗਰ ਵੀ ਛਕਣਾ। ਪਰ ਕੋਸ਼ਿਸ਼ ਕਰਿਓ ਲੰਗਰ ਛੱਕ ਕੇ ਆ ਜਾਓ, ਫਿਰ ਬੈਠਿਆ ਕਰੋ। ਤੋ ਗੁਰੂ ਕਿਰਪਾ ਕਰੇ ਚੜ੍ਹਦੀਆਂ ਗੱਲਾਂ, ਬੱਚੀ ਨੂੰ ਮੈਂ ਵਧਾਈ ਦਾ ਸਰਟੀਫਿਕੇਟ ਦੇਣਾ, ਇੱਕ ਤਾਂ ਮੈਂ ਦੇਣਾ ਇਹਨਾਂ ਨੂੰ ਜਨਮ ਦੀ ਵਧਾਈ, ਦੂਜੇ ਮੈਂ ਪਰਿਵਾਰਾਂ ਨੂੰ ਵਧਾਈ ਕਿ ਬੱਚਿਆਂ ਦੇ ਨਾਂ ਬੜੇ ਵਧੀਆ ਰੱਖੇ। ਨਹੀਂ ਤਾਂ ਸਾਡੇ ਕੋਲ ਬਹੁਤੇ ਅੱਜ ਕੱਲ੍ਹ ਸਿੱਖ ਗੋਰੇ ਬਣ ਗਏ, ਹੈਰੀ ਗੈਰੀ ਟੈਰੀ ਪਤਾ ਨਹੀਂ ਕਿਹੜੇ ਰੱਖੇ ਜਾਂਦੇ ਆ। ਇਹ ਨਾਂ ਜਿਹੜੇ ਨੇ ਸਾਡੀ ਇੱਕ ਆਈਡੈਂਟੀ ਆ, ਸਿੰਘ ਅਤੇ ਕੌਰ ਗਵਾਓ ਨਾ ਗੁਰਮੁਖ ਪਿਆਰ ਹੋ, ਜੇ ਤੁਸੀਂ ਗਵਾ ਲਿਆ ਨਾ ਤਾਂ ਫਿਰ ਸਦਾ ਲਈ ਗਵਾ ਜਾਣਾ। ਇਹ ਚੀਜ਼ਾਂ ਸਾਡੀਆਂ ਆਈਡੀ ਨੇ, ਕੋਸ਼ਿਸ਼ ਕਰੋ ਬੱਚਿਓ। ਬੀਬੀਓ ਤੁਹਾਨੂੰ ਮੇਰੀ ਬੇਨਤੀ ਆ, ਬੱਚਿਆਂ ਦੇ ਨਾਮ ਜੇ ਇਹ ਨਾ ਰੱਖੋ ਗੋਰੇ ਵਾਲੇ, ਤੁਸੀਂ ਗੋਰੇ ਨਹੀਂ ਬਣ ਜਾਣਾ, ਕੱਢਣ ਨੂੰ ਸਾਰੇ ਫਿਰਦੇ। ਆਖੋ ਸਤਨਾਮ ਸ੍ਰੀ, ਦੇਸ਼ਾਂ ਦਾ ਕੀ ਹਾਲ ਹੋਇਆ, ਆਪਣੀ ਆਈਡੀ ਕਾਇਮ ਰੱਖੋ। ਆ ਬੱਚੀ ਨੂੰ ਲੈ ਕੇ ਆਓ ਜੀ। ਤੋ ਉਸ ਤੋਂ ਬਾਅਦ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਦਾ ਜਥਾ ਕੀਰਤਨ ਸਰਵਣ ਕਰੋਗੇ,
8:20 ਤੇ ਫਿਰ ਅਰਦਾਸ ਹੋਣੀ ਆ, ਸ਼ਾਮਲ ਹੋਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਆ ਜਾਓ ਜੀ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
0: ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਅਤੇ ਉਹਨਾਂ ਦੇ ਜਥੇ ਦਾ, ਜਿਨ੍ਹਾਂ ਨੇ ਆਪ ਜੀ ਨੂੰ ਲਾਹੀ ਬਾਣੀ ਦੇ ਮਨੋਹਰ ਕੀਰਤਨ ਸਰਵਗ੍ਰਾਹੀ ਨੇ। ਸੋ ਅਲਾਹੀ ਬਾਣੀ ਦੇ ਮਨੋਹਰ ਕੀਰਤਨ ਸਰਵਗ੍ਰਾਹ ਨੇ ਸਤਿਗੁਰ ਜਥੇ ਨੂੰ ਚੜ੍ਹਦੀਆਂ ਕਲਾ ਬਖਸ਼ਦੇ। ਜਥਾ ਬਾਬਾ ਬੁੱਢਾ ਜੀ ਦਾ ਸਥਾਨ ਜੋ ਬੀੜ ਸਾਹਿਬ ਝਬਾਲ ਦੇ ਵਿੱਚ ਨੇ, ਉੱਥੋਂ ਦੇ ਹਜ਼ੂਰ ਰਾਗੀ ਜਥੇ ਨੇ। ਗੁਰੂ ਕਿਰਪਾ ਕਰੇ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ। ਅੱਜ ਪਨੇਸ਼ਵਰ ਪਰਿਵਾਰ ਅਤੇ ਕਾਲੋ ਪਰਿਵਾਰ ਨੂੰ ਸਤਿਗੁਰ ਨੇ ਬੱਚੀ ਦੀ ਦਾਤ ਬਖਸ਼ੀ ਹੈ। ਸ਼ੁਕਰਾਨੇ ਵਜੋਂ ਉਹਨਾਂ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਸੋ ਬਹੁਤ ਬਹੁਤ ਪਰਿਵਾਰ ਨੂੰ ਵਧਾਈਆਂ। ਆਓ ਹੁਣ ਭਾਈ ਸਾਹਿਬਾ ਗੁਰਸ਼ਰਨ ਸਿੰਘ ਜੀ ਕਥਾ ਸਰਵਣ ਕਰਾਉਣਗੇ। ਬੜੇ ਪਿਆਰ ਨਾਲ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਸੰਥਿਆ ਦੀਆਂ ਕਲਾਸਾਂ ਆਰੰਭ ਹੋ ਚੁੱਕੀਆਂ ਨੇ। ਕਿਸੇ ਨੇ ਸੰਥਿਆ ਲੈਣੀ ਹੋਵੇ ਤਾਂ 7 ਤੋਂ 8 ਤੱਕ ਕਲਾਸ ਲੱਗਦੀ ਗੁਰਦੁਆਰਾ ਸਾਹਿਬ ਵਿਖੇ, ਉਹਦੇ ਵਿੱਚ ਆਪ ਲਾਹਾ ਲੈ ਸਕਦੇ ਜੇ। 13 ਸਤੰਬਰ ਨੂੰ

तुम दाते ठाकुर प्रतपालक नायक खसम हमारी

ਫਰੀਦਾ ਚਾਰ ਗਵਾਇਆ ਹੰਡ ਕੈ, ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸੀਆ, ਤੂੰ ਆਹੋ ਕੇਰੇ ਕੰਮ। ਫਰੀਦਾ ਦਰ ਦਰਵਾਜ਼ੇ ਜਾਏ ਕੈ,

ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਬਾਣੀ ਕੇ ਬੋਹਿਥ ਅੰਮ੍ਰਿਤ

ਦਾਦੇ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਅਤੇ ਮੁਕੱਦਸ ਹਜ਼ੂਰੀ ਵਿੱਚ ਸ਼ਾਮਾਂ ਵੇਲੇ ਦੇ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਅਤਿ ਸਤਿਕਾਰਯੋਗ ਸਨਮਾਨਯੋਗ ਸਤਸੰਗੀ ਜਨੋ ਸਤਿਗੁਰ ਦੀ ਬੜੀ ਅਪਾਰ ਬਖਸ਼ਿਸ਼ ਮੁਰੰਮਤ ਹੋਈ ਹੈ। ਆਪ ਸਭ ਗੁਰਦੇਵ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਤੁਰਕੀ ਬਾਣੀ ਕੇ ਕੀਰਤਨ ਮੇਰੇ ਤੋਂ ਪਹਿਲਾਂ ਗੁਰੂ ਘਰ ਕੇ ਰਾਗੀ ਜਥੇ ਪਾਸੋਂ ਸਰਵਣ ਕਰ ਰਹੇ ਸੀ। ਤੋ ਆਓ ਸਾਧ ਸੰਗਤ, ਸਮਾਂ ਹੈ ਲੜੀਵਾਰ ਚੱਲ ਰਹੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਵਿੱਚੋਂ ਸ਼ੇਖ ਫਰੀਦ ਸਾਹਿਬ ਦੇ ਸਲੋਕਾਂ ਦੀ ਵਿਚਾਰ ਦਾ ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਜਿੰਨੇ ਸਰੀਰ ਆਪ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ ਮਨੋਬਿਰਤੀਆਂ ਨੂੰ ਇਕਾਗਰ ਕਰਦਿਆਂ ਦਰ ਘਰ ਦੀ ਮਰਿਆਦਾ ਨੂੰ ਮੁੱਖ ਰੱਖਦਿਆਂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਖ ਫਰੀਦ ਸਾਹਿਬ ਨੇ ਅੱਜ ਜੋ ਪਾਵਨ ਸਲੋਕ ਸਾਡੇ ਸਨਮੁੱਖ ਰੱਖੇ ਨੇ, ਇਹ ਸਲੋਕ ਦੇ ਵਿੱਚ ਸਾਨੂੰ ਕੀ ਵਿਚਾਰ ਦਿੱਤੇ ਨੇ ਆਪਾਂ ਇਹਦੇ ਸੰਖੇਪ ਜੇ ਅਰਥਾਂ ਰਾਹੀਂ ਗੱਲ ਨੂੰ ਸਮਝਣਾ ਹੈ, ਕਿਉਂਕਿ ਸ਼ੇਖ ਫਰੀਦ ਸਾਹਿਬ ਦੇ ਸਲੋਕ ਬਹੁਤ ਗਾਏ ਪੜ੍ਹੇ ਵੀ ਜਾਂਦੇ ਨੇ। ਪਰ ਇਹਨਾਂ ਸਲੋਕਾਂ ਵਿੱਚ ਉਹਨਾਂ ਨੇ ਸਾਨੂੰ ਕੀ ਮੱਤ ਦਿੱਤੀ ਹੈ, ਕਿੱਡਾ ਜ਼ਿੰਦਗੀ ਦਾ ਜਿਹੜਾ ਡੂੰਘਾ ਤਜਰਬਾ ਹੈ, ਮਨ ਉਹਨਾਂ ਨੇ ਇੱਕ ਕੁੱਜੇ ਦੇ ਵਿੱਚ ਸਮੁੰਦਰ ਬੰਦ ਕਰਕੇ, ਭਾਵੇਂ ਸਲੋਕ ਦੀਆਂ ਪੰਕਤੀਆਂ ਦੋ ਨੇ ਪਰ ਇਹਦਾ ਅਰਥ ਬਹੁਤ ਵੱਡਾ ਹੈ। ਤੋ ਸ਼ੇਖ ਫਰੀਦ ਸਾਹਿਬ ਨੇ ਆਖਿਆ, ਫਰੀਦਾ ਇਹ ਵਿਸ ਗੰਧਲਾਂ ਧਰੀਆਂ ਖੰਡ ਲਿਵਾੜ। ਉਹ ਫਰਮਾਉਂਦੇ ਨੇ ਵੀ ਹੇ ਫਰੀਦ, ਇਹ ਦੁਨੀਆਂ ਦੇ ਜਿਹੜੇ ਪਦਾਰਥ ਨੇ ਨਾ, ਮਨ ਨੂੰ ਇਹ ਜ਼ਹਿਰ ਭਰੀਆਂ ਗੰਧਲਾਂ ਨੇ ਜਿਹੜੀਆਂ ਖੰਡ ਦੇ ਨਾਲ ਲਬੇੜ ਕੇ ਸਾਡੇ ਸਨਮੁੱਖ ਰੱਖੀਆਂ ਗਈਆਂ ਨੇ, ਲਭਾਉਣੀਆਂ ਲੱਗਦੀਆਂ ਨੇ, ਚੰਗੀਆਂ ਲੱਗਦੀਆਂ ਨੇ। ਤੋ ਬਹੁਤ ਸਾਰੇ ਲੋਕ ਜਿਹੜੇ ਨੇ ਇਹਨਾਂ ਗੰਧਲਾਂ ਨੂੰ ਕਈ ਬੀਜਦੇ ਮਰ ਗਏ, ਭਾਵ ਪਦਾਰਥ ਨਾਸ਼ਵੰਤ ਪਦਾਰਥਾਂ ਨੂੰ ਇਕੱਠੇ ਕਰਦਿਆਂ ਉਹ ਆਪਣੀ ਜ਼ਿੰਦਗੀ ਦੇ ਵਿੱਚ ਖਤਮ ਹੋ ਗਏ ਅਤੇ ਕਈ ਜਿਹੜੇ ਸੀ ਬੀਜਦਿਆਂ ਬੀਜਦਿਆਂ ਵਿੱਚ ਹੀ ਛੱਡ ਕੇ ਤੁਰ ਗਏ। ਤੋ ਪਦਾਰਥ ਦੀ ਜਿਹੜੀ ਖੇਡ ਹੁੰਦੀ ਹੈ ਐਸੀ ਹੁੰਦੀ ਹੈ, ਕਿਉਂਕਿ ਪਦਾਰਥ ਲੁਭਾਵਣੇ ਲੱਗਦੇ ਨੇ, ਚੰਗੇ ਲੱਗਦੇ ਨੇ ਅਤੇ ਹੈਨ ਵੀ ਮਿੱਠੇ। ਜਿਵੇਂ ਬੱਚੇ ਨੂੰ ਕੋਈ ਗੋਲੀ ਦੇਣੀ ਹੋਵੇ, ਦਵਾ ਦੇਣੀ ਹੋਵੇ ਤੇ ਕਈ ਵਾਰਾਂ ਕੀ ਹੁੰਦਾ ਸੀ, ਇਹ ਕੌੜੀ ਗੋਲੀ ਦੇ ਉੱਤੇ ਮਿੱਠਾ ਭਰ ਕੇ ਉਹਦੇ ਉੱਤੇ ਮਿੱਠਾ ਲਾ ਕੇ ਉਹਨੂੰ ਖਵਾਇਆ ਜਾਂਦਾ ਸੀ। ਤੋ ਜਦੋਂ ਪਹਿਲਾਂ ਪਹਿਲਾਂ ਉਹ ਗੋਲੀ ਨੂੰ ਜ਼ੁਬਾਨ ਉੱਤੇ ਰੱਖਿਆ ਜਾਂਦਾ ਸੀ ਉਹ ਮਿੱਠੀ ਲੱਗਦੀ ਸੀ, ਪਰ ਬਾਅਦ ਵਿੱਚ ਉਹ ਜਦੋਂ ਮਿੱਠਾ ਉੱਤੋਂ ਉੱਤੋਂ ਖਤਮ ਹੋ ਜਾਣਾ ਤੇ ਥੱਲਿਓਂ ਉਹਦੀ ਕੜੱਤਨ ਨਿਕਲਣੀ, ਥੱਲਿਓਂ ਉਹ ਕੌੜੀ ਹੋਣੀ। ਤੋ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਇਸੇ ਤਰੀਕੇ ਨਾਲ ਇਹ ਦੁਨੀਆਂ ਦੇ ਜਿਹੜੇ ਪਦਾਰਥ ਨੇ ਇਹ ਵੀ ਇੱਕ ਜ਼ਹਿਰ ਦੀ ਗੰਧਲ ਹੈ, ਜਿਹੜੇ ਉੱਤੋਂ ਉੱਤੋਂ ਲੁਭਾਵਣੇ ਲੱਗਦੇ ਨੇ, ਮਿੱਠੇ ਲੱਗਦੇ ਨੇ, ਪਰ ਇਹਨਾਂ ਦੇ ਅੰਦਰ ਜ਼ਹਿਰ ਭਰਿਆ ਹੋਇਆ ਹੈ ਜਿਹੜਾ ਬੰਦੇ ਨੂੰ ਆਤਮਕ ਤੌਰ ਉੱਤੇ ਮਾਰ ਦਿੰਦਾ, ਅੰਦਰੋਂ ਮਾਰ ਦਿੰਦਾ। ਬਹੁਤ ਸਾਰੀਆਂ ਉਦਾਹਰਨਾਂ ਦੇ ਕੇ ਗੁਰਦੇਵ ਨੇ ਬਾਣੀ ਦੇ ਵਿੱਚ ਗੱਲ ਸਮਝਾਈ ਹੈ। ਮਹਾਰਾਜ ਕਹਿੰਦੇ ਨੇ ਬੰਦਾ ਜਿਹੜਾ ਹੈ ਨਾ, ਇਹ ਉਸ ਮੱਖੀ ਦਾ ਵਰਗਾ ਹੈ ਜਿਹਨੂੰ ਗੁੜ ਮਿੱਠਾ ਲੱਗਦਾ। ਮੱਖੀ ਗੁੜ ਉੱਤੇ ਬਹਿੰਦੀ ਹੈ, ਗੁੜ ਨੂੰ ਖਾਂਦੀ ਰਹਿੰਦੀ ਹੈ, ਸਵਾਦ ਲੱਗਦਾ ਹੈ ਉਹਨੂੰ, ਮਿੱਠਾ ਲੱਗਦਾ ਹੈ, ਪਰ ਉਹਦੇ ਜਿਹੜੇ ਪੈਰ ਹੁੰਦੇ ਨੇ ਉਹ ਉਸੇ ਗੁੜ ਦੇ ਵਿੱਚ ਇੰਨੇ ਜੰਮ ਜਾਂਦੇ ਨੇ ਵੀ ਬਾਅਦ ਵਿੱਚ ਉਹਦੇ ਕੋਲੋਂ ਉੱਡਿਆ ਨਹੀਂ ਜਾਂਦਾ। ਤੋ ਜਿਹੜੀ ਚੀਜ਼ ਉਹਨੂੰ ਮਿੱਠੀ ਲੱਗਦੀ ਸੀ,
ਜਦੋਂ ਉਹਦੇ ਕੋਲ ਉੱਡਿਆ ਨਾ ਗਿਆ ਤੇ ਉਹ ਚੀਜ਼ ਉਹਦੇ ਲਈ ਕੀ ਬਣ ਗਈ? ਜ਼ਹਿਰ ਬਣ ਗਈ, ਉਹਦੀ ਮੌਤ ਦਾ ਕਾਰਨ ਬਣ ਗਈ। ਪਦਾਰਥ ਦੀ ਖੇਡ ਵੀ ਐਸੀ ਹੈ। ਤੋ ਮਹਾਰਾਜ ਧੰਨ ਗੁਰੂ ਰਾਮਦਾਸ ਸਾਹਿਬ ਨੇ ਬਿਲਾਵਲ ਰਾਗ ਵਿੱਚ ਇੱਕ ਬਚਨ ਬੜਾ ਪਿਆਰਾ ਰੱਖਿਆ। ਗੁਰਦੇਵ ਕਹਿੰਦੇ ਨੇ ਦਿਨ ਚੜ੍ਹਦਾ ਹੈ ਤੇ ਪਦਾਰਥ ਦੀ ਬੰਦੇ ਨੂੰ ਐਸੀ ਖਿੱਚ ਪੈਂਦੀ ਹੈ। ਦਿਨ ਸਚੜੈ ਫਿਰ ਆਥਵੇ ਰਹਿਣ ਸਬਾਈ ਜਾਏ, ਦਿਨ ਚੜ੍ਹਦਾ ਹੈ, ਸੂਰਜ ਡੁੱਬਦਾ ਹੈ, ਰਾਤ ਵੀ ਨਿਕਲ ਜਾਂਦੀ ਹੈ। ਆਮ ਘਟੈ ਨਰ ਨਾ ਬੁੱਝੈ ਨਿਤ ਮੂਸਾ ਲਾਜ ਟਿਕਾਏ। ਬਾਬੇ ਨੇ ਆਖਿਆ ਗੁੜ ਮਿੱਠਾ ਮਾਇਆ ਪਸਰਿਆ, ਜਿਹੜਾ ਮਾਇਆ ਦਾ ਪਸਾਰਾ ਹੈ ਬੜਾ ਮਿੱਠਾ ਹੈ, ਗੁੜ ਦੀ ਨਿਆਈ ਹੈ, ਲੁਭਾਵਣਾ ਹੈ। ਗੁੜ ਮਿੱਠਾ ਮਾਇਆ ਪਸਰਿਆ ਮਨਮੁਖ ਲੱਗ ਮਾਖੀ ਪਚੈ ਪਚਾਏ। ਬਾਬੇ ਨੇ ਆਖਿਆ ਜਿਹੜਾ ਮਨਮੁਖ ਹੈ ਉਹ ਮੱਖੀ ਦੀ ਨਿਆਈ ਇਸ ਮਾਇਆ ਦੇ ਗੁੜ ਉੱਤੇ ਬੈਠਾ ਹੋਇਆ ਉਹਨੂੰ ਭੋਗਦਾ ਹੈ ਤੇ ਅਖੀਰ ਉਹ ਹੀ ਉਹਨੂੰ ਖਤਮ ਵੀ ਕਰ ਦਿੰਦੀ ਹੈ। ਤੋ ਸਤਿਗੁਰ ਨੇ ਬੜੇ ਐਸੇ ਪ੍ਰਮਾਣ ਬਾਣੀ ਦੇ ਵਿੱਚ ਰੱਖੇ ਵੀ ਮਾਇਆ ਮਮਥਾ ਮੋਹਣੀ ਜਿਨ ਵਿਣ ਦੰਤਾਂ ਜੱਗ ਖਾਇਆ, ਵੀ ਮਾਇਆ ਜਿਹੜੀ ਹੈ ਇਹਦੀ ਮਮਤਾ ਇੱਦਾਂ ਦੀ ਹੈ, ਇਹ ਇੱਦਾਂ ਲਭਾਉਂਦੀ ਹੈ ਬੰਦੇ ਨੂੰ ਵੀ ਇਹ ਬਿਨਾਂ ਦੰਦਾਂ ਤੋਂ ਸੰਸਾਰ ਨੂੰ ਖਾ ਰਹੀ ਹੈ, ਤਬਾਹ ਕਰ ਰਹੀ ਹੈ। ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜੱਗ ਖਾਇਆ। ਸਤਿਗੁਰ ਨੇ ਕਿਹਾ ਮਨਮੁਖ ਖਾਧੇ, ਜਿਹੜਾ ਮਨ ਪਿੱਛੇ ਚੱਲਦਾ ਹੈ, ਜਿਹਨੂੰ ਮਾਇਆ ਦੀ ਰਿਐਲਿਟੀ ਅਸਲੀਅਤ ਨਹੀਂ ਪਤਾ, ਜਿਹੜਾ ਨਾਸ਼ਵੰਤ ਪਦਾਰਥਾਂ ਦੇ ਮੋਹ ਵਿੱਚ ਫਸ ਗਿਆ, ਜਿਹਨੂੰ ਉੱਡਣਾ ਨਹੀਂ ਆਉਂਦਾ, ਉਹ ਮੱਖੀ ਦੀ ਨਿਆਈ ਮਰ ਜਾਂਦਾ ਹੈ। ਕਿੰਨੀਆਂ ਚੀਜ਼ਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਬੰਦਾ ਖਾਂਦਾ ਤੇ ਮਿੱਠੇ ਕਰਕੇ ਹੀ ਹੈ, ਪਰ ਉਹਦਾ ਜਿਹੜਾ ਸਵਾਦ ਹੈ ਉਹ ਕੜੱਤਨ ਭਰਿਆ ਨਿਕਲਦਾ। ਤੋ ਬਾਬਾ ਜੀ ਨੇ ਬਖਸ਼ਿਸ਼ ਕੀਤੀ, ਧੰਨ ਗੁਰੂ ਨਾਨਕ ਸਾਹਿਬ ਦਾ ਇੱਕ ਬੋਲ ਹੈ, ਉਹ ਕਹਿੰਦੇ ਨੇ ਮਿੱਠਾ ਕਰਕੇ ਖਾਇਆ, ਚੀਜ਼ਾਂ ਨੂੰ ਮਿੱਠਾ ਕਰਕੇ ਖਾਧਾ ਗਿਆ। ਖੰਡ ਚੰਗੀ ਲੱਗਦੀ ਸੀ, ਸ਼ੂਗਰ ਹੋ ਗਈ, ਰਿਜ਼ਲਟ ਨਤੀਜਾ ਜਿਹੜਾ ਹੈ ਉਹਦਾ ਬੁਰਾ ਵੀ ਨਿਕਲਿਆ ਬਾਅਦ ਵਿੱਚ। ਮਿੱਠਾ ਕਰਕੇ ਖਾਇਆ, ਕੌੜਾ ਉਪਜਿਆ ਸਾਧ, ਤੇ ਉਹਦਾ ਜਿਹੜਾ ਸਵਾਦ ਸੀ ਉਹ ਮਗਰੋਂ ਜਾ ਕੇ ਕੌੜਾ ਨਿਕਲਿਆ। ਤੋ ਸ਼ੇਖ ਫਰੀਦ ਸਾਹਿਬ ਨੇ ਕਿਹਾ ਵੀ ਜਿਹੜੇ ਲੋਕ ਸਿਰਫ ਧਨ ਦੌਲਤ ਤੇ ਨਾਸ਼ਵੰਤ ਪਦਾਰਥਾਂ ਦੀ ਦੌੜ ਵਿੱਚ ਰਹਿੰਦੇ ਨੇ, ਇਹ ਸਾਰੇ ਪਦਾਰਥ ਮਨ ਨੂੰ ਉਹ ਜ਼ਹਿਰ ਦੀਆਂ ਗੰਦਲਾਂ ਨੇ ਜਿਹੜੇ ਉੱਤੋਂ ਉੱਤੋਂ ਮਿੱਠੇ ਲੱਗਦੇ ਨੇ, ਪਿਆਰੇ ਲੱਗਦੇ ਨੇ, ਪਰ ਬੰਦੇ ਦੀ ਮੌਤ ਤੈਅ ਕਰ ਦਿੰਦੇ ਨੇ। ਤੋ ਬਾਬਾ ਸ਼ੇਖ ਫਰੀਦ ਸਾਹਿਬ ਨੇ ਸਾਨੂੰ ਹਲੂਣਾ ਦਿੱਤਾ। ਵੈਸੇ ਬਾਣੀ ਵਿੱਚ ਬਹੁਤ ਇੱਦਾਂ ਦੇ ਸ਼ਬਦ ਨੇ। ਮਹਾਰਾਜ ਨੇ ਕਿਹਾ ਵਿਖੇ ਬਨ ਫੀਕਾ ਤਿਆਗਰੀ ਸਖੀਏ ਨਾਮ ਮਹਾਰਸ ਪੀਓ, ਆਖਿਆ ਵਿਖੇ ਦੇ ਜੰਗਲ ਨੂੰ ਛੱਡ ਦੇ, ਗੁਰੂ ਦੀ ਵਿਚਾਰ ਦੇ ਨਾਮ ਦੇ ਰਸ ਨੂੰ ਵੀ ਪੀ। ਤੋ ਸ਼ੇਖ ਫਰੀਦ ਸਾਹਿਬ ਨੇ ਬੋਲ ਰੱਖਿਆ ਫਰੀਦਾ ਏ ਵਿਸ ਗੰਦਲਾਂ ਧਰੀਆਂ ਖੰਡ ਲਿਵਾੜ, ਖੰਡ ਨਾਲ ਲਵੇੜ ਕੇ ਰੱਖੀਆਂ ਹੋਈਆਂ, ਇੱਕ ਰਹਿੰਦੇ ਰਹਿ ਗਏ। ਇੱਕ ਜਿਹੜੇ ਸੀ ਇਹਨਾਂ ਗੰਦਲਾਂ ਨੂੰ ਬੀਜਦੇ ਮਰ ਗਏ, ਜਿਨ੍ਹਾਂ ਨੇ ਜੀਵਨ ਵਿੱਚ ਜ਼ਹਿਰ ਬੀਜਿਆ ਉਹ ਜ਼ਹਿਰ ਦੇ ਹੱਥੋਂ ਹੀ ਮਰ ਗਏ। ਹੁਣ ਕਈਆਂ ਨੇ ਕੇਵਲ ਆਪਣੀ ਜ਼ਿੰਦਗੀ ਵਿੱਚ ਪਦਾਰਥ ਹੀ ਬੀਜਿਆ ਹੁੰਦਾ ਤੇ ਪਦਾਰਥ ਹੀ ਉਹਨੂੰ ਮਾਰ ਦਿੰਦਾ ਹੈ, ਪਦਾਰਥ ਹੀ ਬੰਦੇ ਨੂੰ ਖਤਮ ਕਰ ਦਿੰਦਾ। ਤੋ ਸਤਿਗੁਰ ਨੇ ਕਿਹਾ ਇੱਕ ਰਹਿੰਦੇ ਰਹਿ ਗਏ, ਇੱਕ ਰਾਧੀ ਗਏ ਉਜਾੜ। ਰਾਧੀ ਦਾ ਅਰਥ ਹੁੰਦਾ ਬੀਜੀ ਹੋਈ, ਤੇ ਇੱਕ ਬੀਜੀ ਹੋਈ ਉਜਾੜ ਕੇ ਤੁਰ ਗਏ। ਅਗਲਾ ਬਚਨ ਹੈ ਫਰੀਦਾ ਚਾਰ ਗਵਾਇਆ ਹੰਡ ਕੈ। ਹੁਣ ਜ਼ਿੰਦਗੀ ਨੂੰ ਬਾਬਾ ਜੀ ਨੇ ਅੱਠਾਂ ਪਹਿਰਾਂ ਵਿੱਚ ਵੰਡਿਆ। ਪੈਰ ਕੀ ਹੁੰਦੇ ਨੇ? ਜਿਵੇਂ ਚਾਰ ਪੈਰ ਦਿਨ ਦੇ ਹੁੰਦੇ ਨੇ, ਚਾਰ ਪੈਰ ਰਾਤ ਦੇ ਹੁੰਦੇ ਨੇ। ਜਦੋਂ ਆਪਾਂ ਇਹਨੂੰ ਸਮੇਂ ਦੀ ਵੰਡ ਦਾ ਇੱਕ ਤਕਾਜਾ ਸੀ ਪਹਿਲੇ, ਹੁਣ ਤੇ ਆਪਾਂ ਇਹਨੂੰ ਘੰਟਿਆਂ ਵਿੱਚ ਮਿੰਟਾਂ ਸਕਿੰਟਾਂ ਵਿੱਚ ਵੰਡਦੇ ਹਾਂ। ਪਹਿਲਾਂ ਐਸਾ ਨਹੀਂ ਸੀ ਹੁੰਦਾ, ਪਹਿਲਾਂ ਜਿਹੜਾ ਸੀ ਉਹ ਸਮੇਂ ਦਾ ਜਿਹੜਾ ਤਕਾਜਾ ਸੀ, ਆਪਾਂ ਪੜ੍ਹਦੇ ਵਿਸੋਏ ਚਸਿਆਂ ਘੜੀਆਂ ਪਹਿਰਾਂ ਥਿੱਤੀ ਵਾਰੀ ਮਾਂ, ਮਾਂ ਦਾ ਅਰਥ ਹੁੰਦਾ ਮਹੀਨਾ। ਤੋ ਸਮੇਂ ਨੂੰ ਵੰਡਣ ਦੀ ਇੱਕ ਇਕਾਈ ਸੀ, ਵਿਸੋਏ ਹੋ ਗਏ, ਚਸੇ ਹੋ ਗਏ, ਘੜੀਆਂ ਹੋ ਗਈਆਂ, ਪੈਰ ਹੋ ਗਏ। ਤੋ ਕੁੱਲ ਜਿਹੜੇ ਨੇ ਉਹ ਅੱਠ ਪੈਰ ਨੇ, ਜਿਵੇਂ ਚਾਰ ਪੈਰ ਦਿਨ ਦੇ ਹੁੰਦੇ ਨੇ ਤੇ ਚਾਰ ਪੈਰ ਰਾਤ ਦੇ ਹੁੰਦੇ ਨੇ।
ਤੋ ਬਾਬਾ ਜੀ ਨੇ ਉਹਨਾਂ ਅੱਠਾਂ ਪਹਿਰਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਜਦੋਂ ਕੀਤਾ ਤੇ ਬੰਦੇ ਦੀ ਜ਼ਿੰਦਗੀ ਨੂੰ ਵੀ ਬਾਬਾ ਜੀ ਨੇ ਚਾਰ ਪੈਰ ਦੀ ਆਖਿਆ। ਕਈ ਥਾਂ ਉੱਤੇ ਮਹਾਰਾਜ ਉਦਾਹਰਨਾਂ ਦਿੰਦੇ ਨੇ। ਤੋ ਇੱਥੇ ਚਾਰ ਪਹਿਰਾਂ ਦੀ ਜ਼ਿੰਦਗੀ ਬਾਬਾ ਜੀ ਨੇ ਆਖਿਆ ਦਿਨ ਦੀ, ਤੇ ਚਾਰ ਪਹਿਰਾਂ ਦੀ ਜ਼ਿੰਦਗੀ ਬੰਦੇ ਦੀ ਕੀ ਹੋ ਗਈ? ਰਾਤ ਦੀ ਹੋ ਗਈ। ਜੀਵਨ ਦਾ ਪ੍ਰਯੋਜਨ ਕੋਈ ਵੱਡਾ ਨਹੀਂ। ਦਿਨ ਦੇ ਚਾਰ ਪਹਿਰ ਜਿਹੜੇ ਸੀ ਉਹ ਕਮਾਉਂਦਿਆਂ ਲੰਘ ਗਏ ਤੇ ਰਾਤ ਦੇ ਚਾਰ ਪਹਿਰ ਸੀ ਜਿਹੜੇ ਉਹ ਸੁੱਤਿਆਂ ਲੰਘ ਗਏ। ਏਦਾਂ ਜ਼ਿੰਦਗੀ ਜਿਹੜੀ ਹੈ ਉਹ ਭੱਜੀ ਗਈ, ਕੋਈ ਗੁਰੂ ਦੇ ਪਾਸੋਂ ਮਤ ਪ੍ਰਾਪਤੀ ਨਹੀਂ ਕੀਤੀ। ਤਾਂ ਹੀ ਤੇ ਗੁਰੂ ਅਮਰਦਾਸ ਮਹਾਰਾਜ ਆਨੰਦ ਸਾਹਿਬ ਦੀ ਬਾਣੀ ਵਿੱਚ ਇੱਕ ਖਿਆਲ ਦਿੰਦੇ ਨੇ। ਉਹਨਾਂ ਨੇ ਆਖਿਆ ਇਹ ਮੇਰੇ ਮਨ, ਹੇ ਮੇਰੇ ਸਰੀਰ, ਇਹ ਸਰੀਰ ਆ ਮੇਰੇ ਆ, ਇਸ ਜੱਗ ਮੈਂ ਆਏ ਕਹਿ ਕਿਆ ਤੁਦ ਕਰਮ ਕਮਾਇਆ। ਵੀ ਇਹ ਮੇਰੇ ਸਰੀਰ, ਇਸ ਜੱਗ ਦੇ ਵਿੱਚ ਆਣ ਕੇ ਤੂੰ ਕੀ ਕਰਮ ਕੀਤਾ ਹੈ ਕਿ ਕਰਮ ਕਮਾਇਆ ਤੁਦ ਸਰੀਰ ਆ, ਜਾਂ ਤੂੰ ਜੱਗ ਮੈਂ ਆਇਆ ਕੀ ਕਰਮ ਕਮਾ ਰਿਹਾ ਹੈ? ਕੇਵਲ ਪਦਾਰਥ ਪਿੱਛੇ ਭੱਜਾ ਫਿਰਦਾ, ਕੇਵਲ ਜ਼ਹਿਰ ਵਿਸ ਦੀਆਂ ਗੱਦਲਾਂ ਪਿੱਛੇ ਹੀ ਭੱਜਾ ਫਿਰਦਾ, ਕੇਵਲ ਭੋਗ ਹੀ ਤੇਰੀ ਜ਼ਿੰਦਗੀ ਦਾ ਮਕਸਦ ਰਹਿ ਗਿਆ। ਇਹ ਸਰੀਰ ਆ ਮੇਰਿਆ, ਇਸ ਜੱਗ ਮੈਂ ਆਏ ਕਹਿ ਕਿਆ ਤੁਦ ਕਰਮ ਕਮਾਇਆ, ਕਿ ਕਰਮ ਕਮਾਇਆ ਤੁਦ ਸਰੀਰ ਆ, ਜਾਂ ਤੂੰ ਜੱਗ ਮੈਂ ਆਇਆ। ਤੋ ਮਹਾਰਾਜ ਗੁਰੂ ਅਮਰਦਾਸ ਸਾਹਿਬ ਨੇ ਕਿਹਾ ਜਿਨ ਹਰ ਤੇਰਾ ਰਚਨ ਰਚਿਆ, ਜਿਹੜੇ ਖੁਦਾ ਨੇ, ਜਿਹੜੇ ਰੱਬ ਨੇ ਤੇਰਾ ਰਚਨ ਰਚਿਆ ਹੈ, ਜਿਹਨੇ ਤੈਨੂੰ ਸਾਜਿਆ ਹੈ, ਸਵਾਰਿਆ ਹੈ, ਕਦੀ ਤੂੰ ਉਹਦੇ ਗੁਣਾਂ ਨੂੰ ਚੇਤੇ ਨਹੀਂ ਕੀਤਾ, ਕਿਉਂਕਿ ਗੁਣਾਂ ਨੇ ਤੈਨੂੰ ਸਟੇਬਲ ਕਰਨਾ ਸੀ, ਗੁਣਾਂ ਨੇ ਤੈਨੂੰ ਸੁੱਖ ਦੇਣਾ ਸੀ। ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਇਹ ਮਾਇਆ ਮੋਹਣੀ, ਆਖਿਆ ਉਹਦੀ ਸਿਰਜੀ ਹੋਈ, ਇਹ ਮਾਇਆ ਜਿਹੜੀ ਬੜੀ ਮੋਹਦੀ ਹੈ, ਬੰਦੇ ਨੂੰ ਅਟਰੈਕਟ ਕਰਦੀ ਹੈ, ਇਹ ਮਾਇਆ ਮੋਹਣੀ। ਹੁਣ ਅਟਰੈਕਸ਼ਨ ਦਾ ਤੇ ਦੌਰ ਹੀ ਬਹੁਤ ਜ਼ਿਆਦਾ ਹੈ, ਕਿਉਂਕਿ ਕੰਪਨੀਆਂ ਵਾਲਿਆਂ ਨੂੰ ਪਤਾ ਹੈ, ਉਹਨਾਂ ਨੇ ਸਾਨੂੰ ਲਭਾਉਣ ਦੇ ਲਈ, ਅਟਰੈਕਟ ਕਰਨ ਦੇ ਲਈ ਬੜੀਆਂ ਚੀਜ਼ਾਂ ਬਾਜ਼ਾਰ ਵਿੱਚ ਲਿਆਣ ਕੇ ਸੁੱਟ ਦਿੱਤੀਆਂ, ਬਹੁਤ ਕੁਝ ਹੈ। ਅੱਜ ਤੇ ਮੈਂ ਇੱਕ ਦਿਨ ਪਿਛਲੇ ਦਿਨ ਬੇਨਤੀ ਕੀਤੀ ਸੀ, ਕੋਈ ਸਮਾਂ ਸੀ ਜਦੋਂ ਕਾਲ ਪੈ ਜਾਂਦੇ ਸੀ, ਲੋਕ ਭੁੱਖੇ ਮਰ ਜਾਂਦੇ ਸੀ, ਅੱਜ ਉਹ ਯੁੱਗ ਆ ਗਿਆ, ਬੰਦਾ ਭੁੱਖਾ ਨਹੀਂ ਮਰਦਾ, ਮੋਟਾਪੇ ਨਾ ਮਰਦਾ ਹੈ, ਖੇਡ ਉਲਟ ਹੋ ਗਈ, ਅੱਜ ਕੋਈ ਭੁੱਖਾ ਨਹੀਂ ਮਰਦਾ। ਕੋਈ ਉਹ ਸਮਾਂ ਸੀ ਜਦੋਂ ਤਨ ਉੱਤੇ ਚੰਗਾ ਵਸਤਰ ਪਹਿਨਣ ਨੂੰ ਨਹੀਂ ਸੀ ਮਿਲਦਾ, ਅੱਜ ਕੋਈ ਕੱਪੜੇ ਦੀ ਤੋੜ ਥੋੜਾ ਹੈਗੀ ਹੈ, ਕਿਸੇ ਚੀਜ਼ ਦੀ ਕੋਈ ਕਮੀ ਨਹੀਂ। ਜੇ ਅੱਜ ਦੇ ਆਪਾਂ ਪਿਛਲੇ ਹਿਸਾਬ ਨਾਲ ਵੇਖੀਏ ਤੇ ਕਿੰਨਾ ਕੁਝ ਵੱਧ ਗਿਆ। ਉਹ ਕਈ ਵਾਰਾਂ ਜਦੋਂ ਬਾਣੀ ਨੂੰ ਵੀ ਪੜ੍ਹੀਦਾ ਹੈ ਨਾ, ਤੇ ਬਾਣੀ ਦੇ ਵਿੱਚ ਕਾਮ ਧੇਨ ਗਾਂ ਦਾ ਜ਼ਿਕਰ ਆਉਂਦਾ ਹੈ, ਆਖਿਆ ਜਿਹੜੀ ਇੱਛਾਵਾਂ ਪੂਰੀ ਕਰਨ ਵਾਲੀ ਕੋਈ ਗਾਂ ਹੈ। ਤੇ ਮੈਨੂੰ ਯਾਦ ਹੈ ਜਦੋਂ ਅਸੀਂ ਨਿੱਕੇ ਨਿੱਕੇ ਹੁੰਦੇ ਕੋਈ ਰਮਾਇਣ ਜਾਂ ਮਹਾਂਭਾਰਤ ਵਰਗਾ ਸੀਰੀਅਲ ਵੇਖਣਾ, ਕੋਈ ਦੇਵੀ ਦੇਵਤਿਆਂ ਵਾਲਾ ਜਿਹੜਾ ਬਣਾਇਆ ਹੁੰਦਾ ਸੀ, ਤੇ ਉਹਦੇ ਵਿੱਚ ਉਹ ਕਾਮ ਧੇਨ ਜਿਹੜੀ ਸੀ ਉਹ ਗਊ ਖਾਉਂਦੇ ਹੁੰਦੇ ਸੀ। ਤੋ ਕਾਮ ਧੇਨ ਗਾਂ ਕੀ ਸੀ? ਵੈਸੇ ਦੇ ਆਪਣੇ ਅਰਥੀ ਇਹ ਨੇ, ਕਾਮ ਦਾ ਮਰਦ ਹੁੰਦਾ ਮਤਲਬ ਹੁੰਦਾ ਕਾਮਨਾਵਾਂ, ਇੱਛਾਵਾਂ, ਡਿਜ਼ਾਇਰਸ, ਤੇ ਧੇਨ ਦਾ ਮਤਲਬ ਹੁੰਦਾ ਗਾਂ, ਉਹਨੂੰ ਕਹਿੰਦੇ ਨੇ ਕਾਮ ਧੇਨ। ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਇਹ ਸ਼ਬਦ ਆਇਆ ਹੈ। ਉਹ ਜਦੋਂ ਦੀ ਉਹ ਵੇਖਣਾ ਤੇ ਕਿਸੇ ਰਿਸ਼ੀ ਦੇ ਕੋਲੇ ਕਾਮ ਧੇਨ ਗਾਊ ਸੀ, ਤੇ ਉਹਦੇ ਘਰ ਵਿੱਚ ਕੋਈ ਮਹਿਮਾਨ ਆ ਗਏ ਤੇ ਉਹਦੇ ਪੇਟ ਦੇ ਵਿੱਚੋਂ ਪਲੇਟਾਂ, ਥਾਲੀਆਂ, ਹੋਰ ਇੱਦਾਂ ਦੀਆਂ ਚੀਜ਼ਾਂ ਨਿਕਲਣੀਆਂ, ਕੁਝ ਕੁ ਫਰੂਟ ਨਿਕਲ ਜਾਣੇ, ਕੁਝ ਕੁ ਲੱਡੂ ਪੇੜੇ ਜੇ ਹੋਣੇ, ਤੇ ਬਸ ਇਹੋ ਕਾਮ ਧੇਨ। ਮਤਲਬ ਇੰਨਾ ਕੁ ਅੱਜ ਵੱਧ ਤੋਂ ਵੱਧ, ਪਹਿਲਾਂ ਜੇ ਪਦਾਰਥਾਂ ਦੀ ਗੱਲ ਚੱਲਦੀ ਹੁੰਦੀ ਸੀ ਨਾ, ਤੇ 36 ਕੁ ਪ੍ਰਕਾਰ ਦੇ ਪਦਾਰਥ ਹੁੰਦੇ ਸੀ, 36 ਕੁ ਪ੍ਰਕਾਰ ਦੇ। ਤਾਂ ਹੀ ਸੁਖਮਨੀ ਸਾਹਿਬ ਦੇ ਵਿੱਚ ਆਉਂਦਾ ਨਾ ਵੀ ਜੇ ਪ੍ਰਸਾਦ 36 ਅੰਮ੍ਰਿਤ ਖਾਏ। ਤੋ 36 ਕੁ ਪ੍ਰਕਾਰ ਦੇ ਪਦਾਰਥ ਮੰਨੇ ਜਾਂਦੇ ਸੀ। ਪਰ ਅੱਜ ਤੁਸੀਂ ਵੇਖ ਲਓ ਵਿਆਹਾਂ ਦੇ ਵਿੱਚ, ਸ਼ਾਦੀਆਂ ਵਿੱਚ, ਆਲੇ ਦੁਆਲੇ ਵਿੱਚ ਕਿੰਨੇ ਪ੍ਰਕਾਰ ਦੇ ਪਦਾਰਥ ਨੇ। ਹੁਣ ਜਿਹੜੀ ਕੰਟਰੀ ਵਿੱਚ ਆਪਾਂ ਆਣ ਕੇ ਬਹਿ ਗਏ ਹਾਂ, ਇੱਥੇ ਇੰਡੀਅਨ ਕਜ਼ੀਨ ਵੱਖਰੇ ਨੇ, ਚਾਈਨੀਜ਼ ਵੱਖਰੇ ਨੇ, ਜਪਾਨੀ ਵੱਖਰੇ ਨੇ, ਕਿੰਨੇ ਤਰ੍ਹਾਂ ਦਾ ਜਿਹੜਾ ਫੂਡ ਹੈ ਉਹ ਸਾਨੂੰ ਵੇਖਣ ਨੂੰ ਅੱਜ ਦੇ ਸਮੇਂ ਦੇ ਵਿੱਚ ਮਿਲ ਜਾਂਦਾ। ਪਹਿਲਾਂ 36 ਪਦਾਰਥਾਂ ਦੀ ਗੱਲ ਚੱਲਦੀ ਸੀ। ਤੋ ਬਾਬਾ ਜੀ ਨੇ ਵੈਸੇ ਬਾਣੀ ਵਿੱਚ ਸਾਰੀ ਐਗਜ਼ਾਮਪਲ ਸੀ ਵਰਤੀਆਂ ਨੇ ਵੀ ਜੇ ਪ੍ਰਸਾਦ 36 ਅੰਮ੍ਰਿਤ ਖਾਏ। ਤੁਸੀਂ ਅੱਜ ਤੋਂ ਕੋਈ 20-30 ਸਾਲ ਪੁਰਾਣਾ ਵਿਆਹ ਵੇਖ ਲਓ, ਜਾਂ ਜਿਹੜਾ ਸਾਡੇ ਆਪਣੇ ਬਜ਼ੁਰਗਾਂ ਦੇ ਜਿਹੜੇ ਵਿਆਹ ਹੋਏ ਨੇ, ਫਾਦਰ ਸਾਹਿਬ ਦਾ ਹੋਇਆ ਹੋਵੇਗਾ, ਕੀ ਹੁੰਦਾ ਸੀ ਉਦੋਂ ਵਿਆਹਾਂ ਸ਼ਾਦੀਆਂ ਉੱਤੇ? ਵੱਧ ਤੋਂ ਵੱਧ ਲੱਡੂ ਹੋ ਗਏ, ਜਲੇਬ ਹੋ ਗਏ, ਕੋਈ ਮੱਠੀਆਂ ਹੋ ਗਈਆਂ, ਇਸ ਤੋਂ ਵੱਧ ਹੋਰ ਕੁਝ ਨਹੀਂ ਸੀ ਹੁੰਦਾ। ਅੱਜ
ਪਦਾਰਥ ਦੀ ਕੋਈ ਕਮੀ ਹੈ? ਕੋਈ ਕਮੀ ਨਹੀਂ। ਅੱਜ ਉਦੋਂ ਤਨ ਦੇ ਕੱਪੜੇ ਤੁਸੀਂ ਵੇਖ ਲਓ, ਚਾਦਰਾਂ ਆਮ ਬਸ ਇੰਨਾ ਕੁ ਸੀ। ਅੱਜ ਇਸ ਚੀਜ਼ ਦੀ ਵੀ ਕੋਈ ਕਮੀ ਨਹੀਂ ਹੈ। ਸਹੂਲਤਾਂ ਦੀ ਤੁਸੀਂ ਗੱਲ ਕਰ ਲਓ, ਅੱਜ ਇੱਕ ਘਰ ਦੇ ਜੇ ਚਾਰ ਜੀ ਨੇ ਤੇ ਚਾਰਾਂ ਕੋਲ ਟੌਪ ਦੇ ਫੋਨ ਨੇ, ਆਈਫੋਨ ਨੇ, ਵੱਡੇ ਫੋਨ ਨੇ। ਪਰ ਕੀ ਜੇ ਅੱਜ ਦੇ ਸਮੇਂ ਦੇ ਵਿੱਚ ਸਹੂਲਤ ਵੱਧ ਗਈ, ਕੱਪੜਾ ਵੱਧ ਗਿਆ, ਫੋਨ ਵੱਧ ਗਏ, ਹਰ ਚੀਜ਼ ਦੀ ਬਹੁਤਾਂਤ ਹੋ ਗਈ, ਤੇ ਫਿਰ ਕੀ ਘਰਾਂ ਦੇ ਵਿੱਚੋਂ ਕਲੇਸ਼ ਮੁੱਕੇ? ਕੀ ਘਰਾਂ ਦੇ ਵਿੱਚ ਸੁੱਖ ਆ ਗਿਆ? ਬਸ ਇੰਨੀ ਗੱਲ ਸਮਝਣ ਦੀ ਲੋੜ ਹੈ। ਇਹਦਾ ਅਰਥ ਇਹ ਹੈ ਵੀ ਉਸ ਕਲੇਸ਼ ਦਾ ਮੁੱਕਣਾ ਪਦਾਰਥ ਦੇ ਬਹੁਤਾਂਤ ਹੋਣ ਨਾਲ ਨਹੀਂ ਹੈ। ਜੇ ਤੇ ਐਸਾ ਹੋਵੇ ਤੇ ਅੱਜ ਤੇ ਬੜਾ ਸੌਖਾ ਜੀਵਨ ਚਾਹੀਦਾ ਸਾਰਿਆਂ ਦਾ, ਵੀ ਬੜੇ ਸੌਖੇ ਆ। ਨਹੀਂ, ਤੋ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਹੜੇ ਬੰਦੇ ਦੇ ਮਨ ਦੇ ਕਲੇਸ਼ ਨੇ ਸਭ ਤੋਂ ਅਹਿਮ ਨੇ, ਤੇ ਇਹ ਕਲੇਸ਼ ਜਿਹੜੇ ਨੇ ਇਹ ਕੇਵਲ ਗੁਰੂ ਵੱਲੋਂ ਦਿੱਤੇ ਹੋਏ ਸਿਮਰਨ, ਗੁਰੂ ਵੱਲੋਂ ਦਿੱਤੇ ਹੋਏ ਉਪਦੇਸ਼ ਦੁਆਰਾ ਹੀ ਮੁੱਕ ਸਕਦੇ ਨੇ। ਅਦਰਵਾਈਜ਼ ਦੁਨੀਆਂ ਇਸ ਤੋਂ ਵੀ ਅੱਗੇ, ਹੁਣ AI ਦੀ ਆਪਾਂ ਗੱਲ ਕਰ ਰਹੇ ਹਾਂ ਵੀ ਜ਼ਮਾਨਾ AI ਦਾ ਆ ਗਿਆ, ਟੈਸਲਾ ਵਰਗੀਆਂ ਕਾਰਾਂ ਆਪਣੇ ਆਪ ਚੱਲ ਰਹੀਆਂ ਨੇ, ਡਰਾਈਵਰਾਂ ਦੀ ਲੋੜ ਕੋਈ ਨਹੀਂ ਰਹੀ। ਕੀ ਬੰਦੇ ਦੇ ਅੰਦਰ ਦਾ ਸਕੂਨ ਵੱਧ ਗਿਆ ਹੈ? ਉਹਦੇ ਨਾਲ ਬੰਦਾ ਉਹਨਾਂ ਭੜਕਿਆ ਹੋਇਆ, ਉਹਨਾਂ ਭੜਕਿਆ। ਤੋ ਜਿਹਨੂੰ ਇੱਕ ਸ਼ਬਦ ਬੜਾ ਪ੍ਰਚਲਿਤ ਹੈ ਆਪਾਂ ਉਹਨੂੰ ਅੱਜ ਜਿਹਨੂੰ ਕਹਿ ਦਿੰਦੇ ਨੇ ਵੀ ਗਲੈਮਰਿਜ਼ਮ ਕਰਨਾ ਹਰ ਚੀਜ਼ ਦਾ, ਜਿਹਨੂੰ ਇੱਕ ਸ਼ਬਦ ਦਿੱਤੇ ਜਾਂਦੇ ਨੇ ਵੀ ਤੁਹਾਨੂੰ ਪੀਸ ਮਿਲੇਗਾ, ਤੁਹਾਨੂੰ ਸ਼ਾਂਤੀ ਮਿਲੇਗੀ। ਜਦੋਂ ਇੰਨੇ ਪਦਾਰਥ ਦੀ ਬਹੁਤਾਂਤ ਹੋ ਗਈ ਵੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ। ਮੈਂ ਕਈ ਵਾਰ ਵੇਖਦਾ ਆਪਣੇ ਗੁਰਦੁਆਰਾ ਸਾਹਿਬ ਦੇ ਬਾਹਰ, ਨਾ ਤੁਸੀਂ ਗੌਰ ਕਰੋ, ਸਾਹਮਣੇ ਤਿੰਨ ਟੈਂਕ ਜੇ ਲੱਗੇ ਨੇ ਉੱਥੇ, ਜਿਹੜੇ ਕੱਪੜੇ ਲੋਕ ਡੋਨੇਟ ਕਰਦੇ ਨੇ, ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਦਿਨ ਇੱਕ ਅੱਧਾ ਹੀ ਸ਼ਾਇਦ ਖਾਲੀ ਜਾਂਦਾ ਹੋਵੇ। ਦੂਜੇ ਦਿਨ ਟਰੱਕ ਆਉਂਦੇ ਨੇ, ਭਰ ਕੇ ਜਾਂਦੇ ਨੇ ਇੱਥੋਂ। ਕੱਪੜੇ ਵਸਤਰ ਦੀ ਘਰ ਦੇ ਵਿੱਚ ਕੋਈ ਕਮੀ ਨਹੀਂ ਹੈਗੀ, ਕਿਸੇ ਚੀਜ਼ ਦੀ ਕੋਈ ਕਮੀ ਨਹੀਂ। ਇੱਦਾਂ ਫੂਡ ਤੁਸੀਂ ਵੇਖ ਲਓ, ਉਹਦੀ ਕੋਈ ਕਮੀ ਇੱਦਾਂ ਦੀ ਨਹੀਂ ਹੈ। ਪਰ ਫਿਰ ਵੀ ਜਿਹੜਾ ਹੈ ਬੰਦੇ ਨੂੰ ਅਜੇ ਤੱਕ ਇਸ ਗੱਲ ਦੀ ਸਮਝ ਨਹੀਂ ਲੱਗੀ ਵੀ ਪਦਾਰਥ ਕਦੀ ਵੀ ਸਾਡੇ ਅੰਦਰ ਦੇ ਕਲੇਸ਼ ਦਾ ਹੱਲ ਨਹੀਂ ਕਰ ਸਕਦਾ, ਕਦੀ ਵੀ ਨਹੀਂ ਕਰ ਸਕਦਾ। ਜੇ ਅੱਜ ਤੂੰ 100 ਸਾਲ ਪਹਿਲਾਂ ਨਹੀਂ ਕਰ ਸਕਿਆ, ਅੱਜ 100 ਸਾਲ ਬਾਅਦ ਆਪਾਂ ਖਲੋਤੇ ਹਾਂ, ਤੇ ਅੱਗੇ 100 ਸਾਲ ਬਾਅਦ ਵੀ, ਹੁਣ ਦੀ ਤੇ ਜਿਹੜੀ ਜਨਰੇਸ਼ਨ ਹੈ ਜਿਹਨਾਂ ਦੇ ਹੱਥਾਂ ਵਿੱਚ ਜੰਮਦਿਆਂ ਫੋਨ ਆ ਗਏ, ਜੰਮਦਿਆਂ ਹਰ ਸਹੂਲਤ ਜਿਹਨਾਂ ਨੂੰ ਮਿਲ ਗਈ, ਤੁਸੀਂ ਵੇਖੋ ਇਹ ਜਿਹੜੀ ਜਨਰੇਸ਼ਨ ਹੈ ਜਿਹਨੂੰ ਜੈਨਜ਼ੀ ਦਾ ਨਾਂ ਦਿੱਤਾ ਜਾ ਰਿਹਾ, ਜਾਂ ਹੁਣ ਜੈਨਜ਼ੀ ਤੋਂ ਵੀ ਅੱਗੇ ਗੱਲ ਚੱਲੇਗੀ, ਸਭ ਤੋਂ ਵੱਧ ਪਰੇਸ਼ਾਨੀਆਂ ਦੇ ਵਿੱਚ ਵੀ ਇਹੋ ਹੀ ਹੈ। ਸਭ ਤੋਂ ਵੱਧ ਰੀਜ਼ਨ ਕੀ ਹੈ, ਕਾਰਨ ਕੀ ਹੈ? ਕਾਰਨ ਇਹ ਹੈ ਵੀ ਨਾ ਅਸੀਂ ਆਪ ਗੁਰੂ ਵਾਲੀ ਮੱਤ ਲਈ, ਗੁਰੂ ਦੀ ਵਿਚਾਰ ਧਾਰਨ ਕੀਤੀ, ਨਾ ਅਸੀਂ ਆਪਣੇ ਬੱਚਿਆਂ ਨੂੰ ਇਹ ਗੱਲ ਦੱਸ ਸਕੇ ਵੀ ਇੱਥੇ ਸੁੱਖ ਨਹੀਂ ਹੈ, ਇੱਥੇ ਟਿਕਾ ਨਹੀਂ ਹੈ। ਤੋ ਇਹ ਇੱਕ ਰੀਜ਼ਨ ਹੈ। ਤੋ ਸ਼ੇਖ ਫਰੀਦ ਸਾਹਿਬ ਜਿਹੜੀ ਗੱਲ 13ਵੀਂ ਸਦੀ 'ਚ ਕਰ ਰਹੇ ਆ, ਅੰਦਾਜ਼ਾ ਲਾ ਕੇ ਵੇਖੋ, ਸ਼ੇਖ ਫਰੀਦ ਸਾਹਿਬ ਦੇ ਇਹ ਬਚਨ ਅੱਜ ਤੋਂ 700 ਸਾਲ ਪਹਿਲਾਂ ਉਚਾਰਨ ਕੀਤੇ ਗਏ, ਪਰ ਬੰਦੇ ਦੀ ਜ਼ਿੰਦਗੀ ਵਿੱਚ 700 ਸਾਲ ਬਾਅਦ ਵੀ ਓਨੀ ਇੰਪੋਰਟੈਂਸ ਰੱਖਦੇ ਨੇ। ਪਹਿਲਾਂ ਮੈਂ ਬਚਨ ਵਿਚਾਰਿਆ ਸੀ, ਇੱਕ ਦਿਨ ਰੁੱਖੀ ਸੁੱਖੀ ਖਾਏ ਕਿ ਠੰਡਾ ਪਾਣੀ ਪੀਓ। ਤੋ ਸ਼ੇਖ ਫਰੀਦ ਸਾਹਿਬ ਦੇ ਬਚਨ ਅੱਜ ਵੀ ਸਾਡੀ ਜ਼ਿੰਦਗੀ ਵਿੱਚ, ਗੁਰਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਦੋਂ 1604 ਦੇ ਵਿੱਚ ਆਦਿ ਬੀੜ ਦਾ ਪਹਿਲਾ ਪ੍ਰਕਾਸ਼ ਦਰਬਾਰ ਸਾਹਿਬ ਦੇ ਵਿੱਚ ਕੀਤਾ ਗਿਆ, ਅੱਜ ਤੋਂ ਕਿੰਨੇ 100 ਸਾਲ ਪਹਿਲਾਂ ਦੀ ਗੱਲ ਹੈ, ਆਪਾਂ 400 ਸਾਲ ਪਹਿਲਾਂ ਦੀ ਗੱਲ ਕਰ ਰਹੇ ਹਾਂ। ਤੋ ਜਿਹੜੇ ਇਹ ਬੋਲ ਸੀ ਇਹ 400 ਸਾਲ ਪਹਿਲਾਂ ਵੀ ਇੱਦਾਂ ਹੀ ਸਨ, ਤੇ 400 ਸਾਲ ਬਾਅਦ ਵੀ ਸਾਡੀ ਲਾਈਫ ਦੇ ਵਿੱਚ ਓਨੀ ਹੀ ਥਾਂ ਰੱਖਦੇ ਨੇ, ਕਿਉਂਕਿ ਗੁਰੂ ਬੜਾ ਦੂਰ ਅੰਦੇਸ਼ੀ ਹੈ, ਬੜਾ ਸਿਆਣਾ ਹੈ। ਤੋ ਸਾਨੂੰ ਲੱਗਦਾ ਹੈ ਵੀ ਪਦਾਰਥ ਦੇ ਨਾਲ ਗੱਲ ਜਿਹੜੀ ਹੈ ਉਹ ਟਿਕਾਣੇ ਲੱਗ ਜਾਵੇਗੀ, ਨਹੀਂ ਲੱਗਣੀ, ਨਹੀਂ ਲੱਗਣੀ ਪਦਾਰਥ ਦੇ ਨਾਲ। ਬਾਬਾ ਜੀ ਚਲੋ ਖੈਰ ਮੇਰੇ ਸਮੇਂ ਦੀ ਸਮਾਪਤੀ ਵੀ ਹੈ। ਤੋ ਬਾਬਾ ਜੀ ਕਹਿੰਦੇ ਨੇ ਜ਼ਹਿਰ ਦੀਆਂ ਗੰਦਲਾਂ ਨੇ ਭਾਈ ਖੰਡ ਨਾਲ ਲਬੇੜ ਕੇ, ਹੁਣ ਇਹਦਾ ਅਰਥ ਇਹ ਵੀ ਨਹੀਂ ਹੈ ਵੀ ਕੋਈ ਪਦਾਰਥ ਨੂੰ ਤਿਆਗ ਕੇ ਭੱਜਣ, ਇਹ ਵੀ ਗੁਰਮਤ ਨਹੀਂ ਹੈ। ਜੇ ਕੋਈ ਇੱਦਾਂ ਸਮਝ ਲਵੇ ਕਿ ਪਦਾਰਥ ਦਾ ਤਿਆਗ ਕਰ ਦੇਣਾ, ਇਹ ਵੀ ਨਹੀਂ ਹੈ। ਗੱਲ ਇਹ ਹੈ ਵੀ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਆਪਣੀ ਜ਼ਿੰਦਗੀ ਦਾ ਪ੍ਰਯੋਜਨ ਕੇਵਲ ਪਦਾਰਥ ਨਾ ਬਣਾਈ। ਚਾਰ ਗਵਾਇਆ ਹੰਡ ਕੈ, ਚਾਰ ਗਵਾਇਆ ਸਮ,
ਹੰਡਕੇ ਦਾ ਅਰਥ ਹੁੰਦਾ ਭੜਕ ਭੜਕ ਕੇ ਦੌੜ ਦੌੜ ਕੇ ਦੌੜ ਦੌੜ ਕੇ ਸੁੱਖਾਂ ਦੀ ਭਾਲ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੰਦਾ ਇੱਦਾਂ ਭੱਜਾ ਫਿਰਦਾ, ਉਹਨੂੰ ਕਹਿੰਦੇ ਨੇ ਹੰਡਕੇ, ਹੰਡਾ ਕੇ ਭੜਕ ਭੜਕ ਕੇ, ਤੇ ਰਾਤ ਆਈ ਤੇ ਸੌਂ ਕੇ ਨਿਕਲ ਗਈ, ਚਾਰ ਗਵਾਇਆ ਸਮ। ਤੋ ਬਾਬਾ ਜੀ ਕਹਿੰਦੇ ਲੇਖਾ ਰੱਬ ਮੰਗੇਸੀਆ ਤੂੰ ਆਹੋ ਕਿਹੜੇ ਕੰਮ। ਤੂੰ ਆਖਿਆ ਰੱਬ ਵੀ ਜਦੋਂ ਤੇਰੇ ਕੋਲ ਲੇਖਾ ਮੰਗੇਗਾ ਉਹ ਪੁੱਛੇਗਾ ਵੀ ਕੀ ਬਸ ਇਹੋ ਹੀ ਤੇਰੀ ਜ਼ਿੰਦਗੀ ਦਾ ਪ੍ਰਯੋਜਨ ਸੀ ਵੀ ਭੱਜਾ ਫਿਰ ਤੇ ਸੌਂ ਜਿਆ ਕਰ, ਆਪਣੇ ਆਪ ਨੂੰ ਸਵਾਰਨਾ ਨਹੀਂ ਸੀ, ਇਸ ਮਨੁੱਖਾ ਦੇਹੀ ਦਾ ਕੋਈ ਉੱਤਮ ਲਾਭ ਨਹੀਂ ਸੀ ਲੈਣਾ। ਤੋ ਬਾਬਾ ਜੀ ਕਿਰਪਾ ਕਰਨ, ਇਹ ਸੀ ਸ਼ੇਖ ਫਰੀਦ ਸਾਹਿਬ ਦੇ ਦੋ ਸਲੋਕਾਂ ਦੀ ਵਿਚਾਰ। ਆਓ ਅਗਲੇਰਾ ਸਮਾਂ ਢਾਡੀ ਜਥੇ ਦਾ ਸਰਵਣ ਕਰੋ ਭਾਈ ਗੁਰਪ੍ਰੀਤ ਸਿੰਘ ਹੋਣਾ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਰਮ ਸਨਮਾਨ ਤੇ ਸਤਿਕਾਰ ਜੋ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਸਾਰੀਆਂ ਸਿੱਖ ਸੰਗਤਾਂ ਧੰਤਾ ਦੇ ਯੋਗ ਹੋ ਜੋ ਸੰਧਿਆ ਵੇਲੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਹੋ, ਆਓ ਸਭ ਤੋਂ ਪਹਿਲਾਂ ਮੱਖਣ ਨੂੰ ਪਵਿੱਤਰ ਕਰਦੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸੋ ਵੇਲਾ ਜੀ ਦਰਸ਼ਨ ਕਰਨਾ ਹੋ ਬਲਹਾਰੀ ਸਤਿਗੁਰ ਚਰਨਾ, ਉਹੀ ਸਮਾਂ ਧੰਨ ਆ ਜੋ ਆਪਾਂ ਸਤਿਗੁਰਾਂ ਦੇ ਹਜ਼ੂਰ ਬੈਠ ਕੇ ਬਤੀਤ ਕਰ ਰਹੇ ਹਾਂ। ਕੁਝ ਸਮੇਂ ਵਾਸਤੇ ਤੁਹਾਡੇ ਦਰਸ਼ਨ ਕਰਨੇ ਆ ਢਾਡੀ ਬਾਰਾਂ ਗੁਰ ਇਤਿਹਾਸ ਰਾਹੀਂ, ਤਵੱਜੋ ਦਿਓ, ਸੀਸ ਬਖਸ਼ਿਸ਼ ਕਰਿਓ। ਪਨੇਸਰ ਪਰਿਵਾਰ ਵੱਲੋਂ ਅੱਜ ਦੇ ਸ਼ਾਮਾਂ ਦੇ ਲੰਗਰਾਂ ਦੀ ਸੇਵਾ ਕਰਾਈ ਗਈ ਆ, ਸੁੱਖਾਂ ਦੀ ਮਣੀ ਸੁਖਣੀ ਸਾਹਿਬ ਦੇ ਜਾਪ ਹੋਏ ਹੈ। ਸਰਦਾਰ ਕੁਲਦੀਪ ਸਿੰਘ ਜੀ, ਬੀਬੀ ਹਰਸ਼ਰਨ ਕੌਰ ਪਨੇਸਰ ਇਹਨਾਂ ਦੀ ਪੋਤਰੀ ਹੈ, ਭੁਪਿੰਦਰ ਸਿੰਘ ਜੀ, ਬੀਬੀ ਸੁਰਿੰਦਰ ਕੌਰ ਇਹਨਾਂ ਦੀ ਦੋਹਤੀ ਹੈ, ਸਹਿੰਦਰ ਸਿੰਘ, ਬੀਬੀ ਨਵਲੀਨ ਕੌਰ ਇਹਨਾਂ ਦੀ ਪੁੱਤਰੀ, ਬੀਬੀ ਗੁਰਨਾਜ ਕੌਰ ਪਨੇਸਰ ਦੇ ਜਨਮ ਹੋਇਆ, ਉਹਦੀ ਖੁਸ਼ੀ ਵਿੱਚ ਗੁਰਬਾਣੀ ਦਾ ਓਟ ਆਸਰਾ ਲਿਆ ਹੈ, ਸੁੱਖਾਂ ਦੀ ਮਣੀ ਸੁਖਣੀ ਸਾਹਿਬ ਦੇ ਜਾਪ ਹੋਏ ਹੈ, ਅਤੇ ਬੇਟਾ ਤੇਜਵੀਰ ਸਿੰਘ ਦੀ ਚੜ੍ਹਦੀ ਕਲਾ ਵਾਸਤੇ। ਸੋ ਪਰਿਵਾਰ ਨੇ ਗੁਰੂ ਮਹਾਰਾਜ ਦੇ ਚਰਨਾਂ ਦਾ ਓਟ ਆਸਰਾ ਲੈ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਪਾਵਨ ਅਰਦਾਸ ਕੀਤੀ ਹੈ। ਸੋ ਪਿਆਰੇ ਖਾਲਸਾ ਜੀ, ਜਿਹੜਾ ਵੀ ਗੁਰੂ ਸਾਹਿਬ ਦੇ ਮੁਬਾਰਕ ਚਰਨਾਂ 'ਚ ਅਰਦਾਸ ਕਰਦਾ, ਗੁਰੂ ਸਾਹਿਬ ਉਹਦੇ ਉੱਪਰ ਬੜੀ ਅਪਾਰ ਬਖਸ਼ਿਸ਼ ਕਿਰਪਾ ਕਰਦੇ ਹੈ। ਆਪਾਂ ਸਾਰੇ ਹੀ ਗੁਰੂ ਦੇ ਸਥਾਨ 'ਤੇ ਪਹੁੰਚੇ ਹਾਂ ਗੁਰੂ ਸਾਹਿਬ ਤੋਂ ਦਾਤਾਂ ਲੈਣ ਵਾਸਤੇ, ਅਰਦਾਸਾਂ ਬੇਨਤੀਆਂ ਕਰਦੇ ਹਾਂ। ਗੁਰੂ ਸਾਹਿਬ ਸਭ ਦੀਆਂ ਅਰਦਾਸਾਂ ਬੇਨਤੀਆਂ, ਮਜ਼ੂਰਕਾਂ ਨੂੰ ਬੱਚੀ ਨੂੰ ਸਿਰ ਬੱਚੀ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ। ਸੋ ਪਿਆਰੇ ਖਾਲਸਾ ਜੀ, ਗੁਰੂ ਸਾਹਿਬ ਨੇ ਬੜੀ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ, ਜੋ ਕੱਲ੍ਹ ਦਾ ਦਿਨ ਲੰਘ ਕੇ ਗਿਆ ਹੈ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ 1601 ਈਸਵੀ ਨੂੰ ਰਾਮਸਰ ਦੇ ਪਾਵਨ ਸਥਾਨ 'ਤੇ ਸਰੋਵਰ ਦੇ ਕੰਢੇ ਭਾਈ ਗੁਰਦਾਸ ਜੀ ਪਾਸੋਂ ਬਾਣੀ ਲਿਖਾ ਰਹੇ ਆ, ਭਗਤ ਜਨਾਂ ਦੀ ਬਾਣੀ ਇਕੱਠੀ ਕਰਕੇ ਔਰ ਗੁਰੂ ਸਾਹਿਬ ਦੀ ਬਾਣੀ ਨੂੰ ਇੱਕ ਲੜੀ ਵਿੱਚ ਪਰੋ ਕੇ ਗ੍ਰੰਥ ਸਾਹਿਬ ਦੀ ਰਚਨਾ ਕਰ ਰਿਹਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਜਿਹੜੇ ਹੋਰ ਭਗਤ ਸਨ ਜਿਵੇਂ ਸ਼ਾਹ ਹੁਸੈਨ ਹੈ, ਪੀਲੂ ਭਗਤ ਹੈ, ਛੱਜੂ ਭਗਤ ਹੈ, ਕਾਨਾ ਭਗਤ ਹੈ, ਇਹ ਵੀ ਮਹਾਰਾਜ ਦੇ ਕੋਲ ਵਾਰੀ ਵਾਰੀ ਆਉਂਦੇ ਹੈ। ਪਹਿਲਾਂ ਕਾਨਾ ਭਗਤ ਆਉਂਦਾ ਮਹਾਰਾਜ ਦੇ ਕੋਲ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਕੋਲ ਕਾਨਾ ਭਗਤ ਜੀ ਆ ਕੇ ਪੰਜਵੇਂ ਪਾਤਸ਼ਾਹ ਨੂੰ ਕਹਿੰਦੇ, ਮਹਾਰਾਜ ਸਾਨੂੰ ਪਤਾ ਲੱਗਿਆ ਵੀ ਤੁਸੀਂ ਇਹ ਭਗਤਾਂ ਦੀ, ਗੁਰਸਿੱਖਾਂ ਦੀ, ਗੁਰੂਆਂ ਦੀ ਬਾਣੀ ਇਕੱਤਰ ਕਰਕੇ ਇੱਕ ਲੜੀ ਵਿੱਚ ਪਰੋ ਕੇ ਗ੍ਰੰਥ ਸਾਹਿਬ ਦੀ ਰਚਨਾ ਕਰ ਰਹੇ ਹੋ, ਵੀ ਸਾਡੇ 'ਤੇ ਵੀ ਕਿਰਪਾ ਕਰ ਦਿਓ, ਦੋ ਸ਼ਬਦ ਮੇਰੀ ਬਾਣੀ ਦੇ ਪਾ ਦਿਓ, ਮੇਰਾ ਵੀ ਰਹਿੰਦੀ ਦੁਨੀਆਂ ਤੱਕ ਨਾਂ ਰਹਿ ਜੂਗਾ। ਪੰਜਵੇਂ ਪਾਤਸ਼ਾਹ ਕਾਨਾ ਭਗਤ ਨੂੰ ਕਹਿੰਦੇ, ਤੂੰ ਆਪਦੀ ਬਾਣੀ ਸੁਣਾ, ਜੇ ਤੇਰੀ ਬਾਣੀ ਗੁਰੂ ਨਾਨਕ ਮਹਾਰਾਜ ਦੀ ਬਾਣੀ ਦੇ ਅਨੁਕੂਲ ਹੋਈ ਫਿਰ ਦਰਜ ਕਰ ਲਾਂਗੇ। ਕਾਨਾ ਭਗਤ ਕਹਿੰਦਾ, ਮੈਂ ਕਾਨਾ ਉਹੀ ਜਿਹਨੇ ਸਗਲੀ ਮੋਹੀ, ਵੀ ਜੋ ਕ੍ਰਿਸ਼ਨ ਆਇਆ ਸੀ ਉਹਨੂੰ ਕਾਨ ਕਹਿੰਦੇ ਸੀ ਨਾ, ਕਹਿੰਦਾ ਮੈਂ ਵੀ ਕਾਨਾ ਉਹੀ ਹੈ ਜਿਹਨੇ ਸਗਲੀ ਮੋਹੀ। ਮਹਾਰਾਜ ਕਹਿੰਦੇ, ਨਹੀਂ, ਇਹ ਤੇਰੀ ਬਾਣੀ ਕੱਚੀ ਹੈ, ਇਹਦੇ ਵਿੱਚ ਮੈਂ ਸ਼ਬਦ ਆ ਗਿਆ, ਮੈਂ ਕਾਨਾ ਉਹੀ। ਮਹਾਰਾਜ ਕਹਿੰਦੇ, ਸਾਡੀ ਬਾਣੀ ਸੁਣ। ਮਹਾਰਾਜ ਕਹਿੰਦੇ, ਮੇਰਾ ਮੁਜਮੇ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗਾ ਮੇਰਾ। ਮਹਾਰਾਜ ਕਹਿੰਦੇ, ਹੈ ਕੁਝ ਆਪਣਾ, ਬੱਚਾ ਜਨਮ ਲੈਂਦਾ ਮਾਪਿਆਂ ਦੇ ਘਰੇ, ਐਂ ਨਿਰਮਲ ਆਤਮਾ, ਜਨਮ ਤੋਂ ਲੈ ਕੇ ਅਖੀਰ ਤੱਕ ਅਕਾਲ ਪੁਰਖ ਵਾਹਿਗੁਰੂ ਇੱਕ ਜ਼ਰੀਆ ਬਣਾ ਕੇ ਸਾਡੀਆਂ ਸਾਰੀਆਂ ਲੋੜਾਂ ਜ਼ਰੂਰਤਾਂ ਪੂਰੀਆਂ ਕਰਦੇ ਹੈ, ਵਾਹਿਗੁਰੂ ਜ਼ਰੀਆ ਬਣਦਾ। ਮਹਾਰਾਜ ਕਹਿੰਦੇ, ਤੁਹਾਡੀ ਬਾਣੀ ਕੱਚੀ ਹੈ, ਦਰਜ ਨਹੀਂ ਹੋ ਸਕਦੀ। ਛੱਜੂ ਭਗਤ ਆ ਗਿਆ ਮਹਾਰਾਜ ਦੇ ਕੋਲ, ਛੱਜੂ ਭਗਤ ਕਹਿੰਦਾ, ਜੀ ਮਹਾਰਾਜ ਪੰਜਵੇਂ ਪਾਤਸ਼ਾਹ ਨੂੰ ਕਹਿੰਦਾ, ਬੜਾ ਮਿੱਠਾ ਬੋਲਦਾ ਹੈ, ਕਹਿੰਦਾ ਸੱਚੇ ਪਾਤਸ਼ਾਹ ਤੁਸੀਂ ਗ੍ਰੰਥ ਸਾਹਿਬ ਦੀ ਰਚਨਾ ਕਰ ਰਹੇ ਹੋ ਅਤੇ ਦੋ ਸ਼ਬਦ ਮੇਰੀ ਬਾਣੀ ਦੇ ਪਾ ਦਿਓ। ਪੰਜਵੇਂ ਪਾਤਸ਼ਾਹ ਛੱਜੂ ਭਗਤ ਨੂੰ ਕਹਿੰਦੇ, ਤੂੰ ਆਪਦੀ ਬਾਣੀ ਸੁਣਾ, ਜੇ ਤੇਰੀ ਬਾਣੀ ਗੁਰੂ ਨਾਨਕ ਮਹਾਰਾਜ ਦੀਆਂ ਦੇ ਅਨੁਕੂਲ ਹੋਈ ਦਰਜ ਕਰ ਲਾਂਗੇ। ਹੁਣ ਛੱਜੂ ਭਗਤ ਕੀ ਕਹਿੰਦਾ, ਕਹਿੰਦਾ ਜੋ ਸੁੱਖ ਛੱਜੂ ਦੇ ਚਵਾਰੇ ਉਹ ਵਲਖਣਾ ਵਖਾਰੇ। ਮਹਾਰਾਜ ਕਹਿੰਦੇ, ਇਹ ਜੇ ਚਵਾਰਾ ਸ਼ਬਦ ਆ ਗਿਆ, ਇਹ ਭਾਉਂਦਾ ਨਹੀਂ ਹੈ, ਇਹ ਤੇਰੀ ਕੱਚੀ ਬਾਣੀ ਹੈ। ਮਹਾਰਾਜ ਕਹਿੰਦੇ, ਸਾਡੀ ਬਾਣੀ ਸੁਣ, ਸਾਡੀ ਗੁਰਬਾਣੀ ਸੁਣ। ਮਹਾਰਾਜ ਕਹਿੰਦੇ, ਉੱਚੇ ਮੰਦਰ ਸੁੰਦਰ ਨਾਰੀ, ਰਾਮ ਨਾਮ ਬਿਣ ਬਾਜੀ ਹਾਰੀ। ਮਹਾਰਾਜ ਕਹਿੰਦੇ, ਦੇਖੋ ਦਾਤਾਂ ਤਾਂ ਭਗਵਾਨ ਦੀਆਂ ਹੀ ਹਨ, ਉੱਚੇ ਮੰਦਰ ਹੋਣ, ਤੇਰੇ ਮਹਿਲ ਮਾੜੀਆਂ ਸਾਰਾ ਕੁਝ ਦਿੱਤਾ, ਬੱਚੇ ਧੀਆਂ ਪਤਨੀ ਸਾਰੀ ਤੈਨੂੰ ਸਭ ਕੁਝ ਦਿੱਤਾ ਹੈ,
ਪਰ ਜੇ ਤੂੰ ਹਿਰਦੇ ਅੰਦਰ ਪ੍ਰਭੂ ਦੀ ਬਾਣੀ ਦਾ ਬੀਜ ਨਹੀਂ ਬੋਇਆ, ਨਾਮ ਨਹੀਂ ਜਪਿਆ, ਉਹਦੇ ਬਿਨਾਂ ਬੰਦਾ ਬਾਜੀ ਹਾਰ ਜਾਂਦਾ। ਗੁਰੂ ਸਾਹਿਬ ਨੇ ਉਹਨੂੰ ਵੀ ਜਵਾਬ ਦਿੱਤਾ ਏ, ਫਿਰ ਪੀਲੂ ਨੂੰ ਵੀ ਜਵਾਬ ਦਿੱਤਾ, ਸ਼ਾਹ ਹੁਸੈਨ ਨੂੰ ਵੀ ਜਵਾਬ। ਗਲਤ ਇੱਕ ਇਹ ਹੈ, ਇਹ ਚਾਰੇ ਜਾਣੇ ਉੱਚ ਜਾਤੀਆਂ ਦੇ ਭਗਤ ਸੀ, ਉੱਚ ਜਾਤੀਆਂ ਸਮਝਦੇ ਸੀ ਆਪਦੇ ਆਪ ਨੂੰ। ਹੁਣ ਗੁਰੂ ਸਾਹਿਬ ਨੇ 15 ਭਗਤਾਂ ਦੀ ਬਾਣੀ ਦਰਜ ਕੀਤੀ ਆ, ਵੱਖੋ ਵੱਖੋ ਜਾਤੀਆਂ ਦੇ, ਵੱਖੋ ਵੱਖਰੇ ਸ਼੍ਰੇਣੀਆਂ ਦੀ ਲੈ ਕੇ। ਨਾਮ ਜਪਣ ਵਾਲਿਆਂ ਦੀ ਕੋਈ ਜਾਤ ਨਹੀਂ, ਕੋਈ ਪਾਤ ਨਹੀਂ, ਕੋਈ ਮਜ਼ਹਬ ਨਹੀਂ, ਕੋਈ ਝਗੜਾ ਨਹੀਂ, ਕੋਈ ਝੇੜਾ ਨਹੀਂ ਹੈ। ਬਾਬਾ ਬੁੱਲੇ ਸ਼ਾਹ ਕਹਿੰਦਾ, ਕਹਿੰਦਾ ਬੁੱਲੇ ਸ਼ਾਹ ਚੱਲ ਉੱਥੇ ਚੱਲੀ ਗਏ ਜਿੱਥੇ ਵਸਣ ਅਕਲ ਦੇ ਅੰਨੇ, ਨਾ ਕੋਈ ਤੇਰੀ ਜਾਤ ਪਛਾਣੇ, ਨਾ ਕੋਈ ਤੈਨੂੰ ਮੰਨੇ। ਬਾਬਾ ਬੁੱਲੇ ਸ਼ਾਹ ਕਹਿੰਦਾ, ਜਿਹੜੇ ਚਾਰ ਕਿਤਾਬਾਂ ਪੜ੍ਹ ਕੇ ਉੱਚ ਅਹੁਦਿਆਂ ਤੇ ਬੈਠੇ ਆ ਨਾ, ਵੱਡੇ ਵੱਡੇ ਅਹੁਦੇ ਮਿਲੇ ਆ, ਰੱਬ ਨੂੰ ਟੱਬ ਕਹਿੰਦੇ ਆ, ਉਹਨਾਂ ਤੋਂ ਕਿਨਾਰਾ ਕਰ ਲਾ, ਉਹ ਆਪਣੀ ਜਮਾਤ ਦੇ ਬੰਦੇ ਨਹੀਂ ਹਨ। ਆਪਣੀ ਜਮਾਤ ਦੇ ਬੰਦੇ ਉਹ ਆ ਨਾਮ ਜਪਣ ਵਾਲੇ। ਨਾਮ ਜਪਣ ਵਾਲਿਆਂ ਦੀ ਕੋਈ ਜਾਤ ਨਹੀਂ, ਕੋਈ ਪਾਤ ਨਹੀਂ, ਕੋਈ ਮਜ਼ਹਬ ਨਹੀਂ, ਕੋਈ ਝਗੜਾ ਨਹੀਂ, ਕੋਈ ਝੇੜਾ ਨਹੀਂ ਹੈ। ਅੱਠੋ ਪਹਿਰ ਮਸਤ ਰਹਿੰਦੇ ਆ ਪਿਆਰੇ ਦੀ ਯਾਦ ਵਿੱਚ, ਗੁਰੂ ਦੀ ਯਾਦ ਵਿੱਚ। ਉਹਨਾਂ ਨੇ ਇਸ ਗੱਲ ਦਾ ਗਿਲਾ ਕੀਤਾ ਸੀਗਾ ਤੇ ਮਹਾਰਾਜ ਨੇ ਜਵਾਬ ਦਿੱਤਾ, ਬਈ ਫਲ ਤਾਂ ਨੀਵਿਆਂ ਨੂੰ ਲੱਗਦੇ ਆ, ਫਲ ਨੀਵਿਆਂ ਰੁੱਖਾਂ ਨੂੰ ਲੱਗਦੇ, ਉੱਚਾ ਹੋ ਕੇ ਮਾਣ ਨਾ ਕਰੀ। ਗੁਰੂ ਸਾਹਿਬ ਨੇ ਜਦੋਂ ਜਵਾਬ ਦਿੱਤਾ ਏ, ਉਹ ਸੜ ਬਲ ਗਏ ਹੈ, ਸ਼ਿਕਾਇਤਾਂ ਵੀ ਕਰਦੇ ਆ ਜਾ ਕੇ ਜਹਾਂਗੀਰ ਕੋਲੇ ਵੀ ਸਾਡੇ ਨਾਲ ਐਂ ਕੀਤਾ ਏ। ਸੋ ਪਿਆਰੇ ਖਾਲਸਾ ਜੀ, ਗੁਰੂ ਸਾਹਿਬ ਨੇ ਅਪਾਰ ਬਖਸ਼ ਕਿਰਪਾ ਕੀਤੀ ਹੈ। 1604 ਈਸਵੀ ਨੂੰ ਪਹਿਲਾ ਪ੍ਰਕਾਸ਼ ਹੁੰਦਾ ਹੈ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਪਹਿਲੇ ਹਿੱਟ ਗ੍ਰੰਥੀ ਬਣਦੇ ਹੈ ਤੇ ਗੁਰੂ ਸਾਹਿਬ ਆਪਣੇ ਪਾਵਨ ਸੀਸ ਤੇ ਗ੍ਰੰਥ ਸਾਹਿਬ ਲੈ ਕੇ ਆਉਂਦੇ ਆ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਚੌਰ ਕਰਦੇ ਹੈ ਤੇ ਪਹਿਲੇ ਗ੍ਰੰਥੀ ਬਣਾਇਆ ਜਾਂਦਾ ਹੈ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਨੂੰ ਮਹਾਰਾਜ ਦਾ ਭਰਾ ਨਾ ਰਾਤ ਨੂੰ ਗੱਲਾਂ ਕਰਦਾ ਏ, ਜਿਹੜਾ ਪਿਰਥੀ ਚੰਦ ਹੈ, ਆਪਣੀ ਪਤਨੀ ਨੂੰ ਕਹਿੰਦਾ, ਕਰਮੋ ਕੱਲ ਨੂੰ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਣਾ ਏ, ਤੇ ਜੇ ਕਿਤੇ ਮੇਰਾ ਛੋਟਾ ਭਰਾ ਗੁਰੂ ਅਰਜਨ ਦੇਵ ਮੈਨੂੰ ਗ੍ਰੰਥੀ ਬਣਾ ਦੇਣ ਨਾ, ਪਹਿਲ ਜਾਂ ਮੇਰੇ ਸੀਸ ਤੇ ਗ੍ਰੰਥ ਸਾਹਿਬ ਚੁਕਾ ਦੇਣ ਨਾ, ਤੇ ਫਿਰ ਤਾਂ ਵਾਰੇ ਹੀ ਨਿਆਰੇ ਹੈ। ਕਰਮੋ ਕਹਿੰਦੀ, ਤੈਨੂੰ ਕੀ ਮਿਲੂਗਾ? ਕਹਿੰਦੀ ਮਿਲਣਾ, ਕਹਿੰਦਾ ਮਿਲਣਾ ਕੀ ਹੈ, ਕਿੰਨੀ ਸੰਗਤ ਆਈ ਹੋਣੀ ਹੈ, ਕਿੰਨੀ ਸੰਗਤ ਦਾ ਇਕੱਠ ਹੋਣਾ ਏ। ਜੇ ਮੇਰੇ ਸਿਰ ਦੇ ਉੱਪਰ ਪਾਵਨ ਬੀੜ ਹੋਊਗੀ ਤੇ ਮੈਂ ਕਹੂੰਗਾ ਵੀ ਮੈਨੂੰ ਮਾਣ ਬਖਸ਼ਿਸ਼ ਕੀਤਾ। ਉਹਨੂੰ ਬਣਤਾ ਸੀ ਵੀ ਗੁਰੂ ਮੈਂ ਬਣ ਜੂੰਗਾ, ਹੁਣ ਵੀ ਉਹ ਬਣਤਾ ਬਣਾਈ ਜਾਂਦਾ ਵੀ ਗੁਰੂ ਮੈਂ ਬਣ ਜੂੰਗਾ, ਪਰ ਗੁਰੂ ਸਾਹਿਬ ਜੀ ਨੇ ਤਾਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਨੂੰ ਮਾਣ ਬਖਸ਼ਿਸ਼ ਕੀਤਾ ਹੈ। ਅਪਾਰ ਬਖਸ਼ਿਸ਼ ਕਿਰਪਾ ਹੋਈ ਹੈ, ਪਹਿਲਾ ਪ੍ਰਕਾਸ਼ ਹੋਇਆ ਏ। ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਨੇ ਹੁਕਮਨਾਮਾ ਲਿਆ ਏ, ਹੁਕਮਨਾਮਾ ਸਹੀ ਰਾਹ ਵਿੱਚੋਂ ਆਇਆ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇਹ ਸੂਹੀ ਰਾਗ ਵਿੱਚੋਂ ਹੁਕਮਨਾਮਾ ਲਿਆ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਨੇ, ਔਰ ਮਨੁੱਖਤਾ ਦਾ ਗੁਰੂ ਪ੍ਰਕਾਸ਼ ਹੋ ਗਿਆ। ਸਾਰੇ ਮੱਥਾ ਟੇਕਦੇ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ ਸੀਸ ਨਵਾਇਆ, ਸਾਰੀਆਂ ਸੰਗਤਾਂ ਨੂੰ ਵੀ ਕਿਹਾ ਏ ਵੀ ਤੁਸੀਂ ਸੀਸ ਨਵਾਉਣਾ ਏ, ਇਹ ਸਾਡੇ ਗੁਰੂ ਹੈ, ਗੁਰੂ ਗ੍ਰੰਥ ਸਾਹਿਬ ਹੈ। ਸੋ ਪਿਆਰੇ ਖਾਲਸਾ ਜੀ, ਗੁਰੂ ਸਾਹਿਬ ਦਾ ਸਰਬੱਤ ਦਾ ਭਲਾ ਚਾਹੁੰਦੇ ਸੀ, ਸਰਬੱਤ ਦਾ ਭਲਾ। 15 ਭਗਤਾਂ ਦੀ ਬਾਣੀ ਦਰਜ ਕੀਤੀ ਹੈ, ਭੱਟਾਂ ਦੀ ਬਾਣੀ ਹੈ, ਗੁਰਸਿੱਖਾਂ ਦੀ ਬਾਣੀ ਹੈ, ਗੁਰੂਆਂ ਦੀ ਬਾਣੀ ਹੈ, ਪਹਿਲਾਂ 30 ਰਾਗਾਂ ਵਿੱਚ ਇਹ ਬਾਣੀ ਉਚਾਰਨ ਕੀਤੀ ਗਈ ਹੈ। ਹਰੇਕ ਧਿਰ ਨੂੰ ਮਾਣ ਬਖਸ਼ਿਆ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ, ਇਹ ਉਹਨਾਂ ਦੀ ਸੱਚੀ ਤੇ ਸੁੱਚੀ ਸੋਚ ਦਾ ਨਤੀਜਾ ਹੈ ਕਿ ਹਰੇਕ ਵਰਨਾ ਨੂੰ, ਹਰੇਕ ਜਾਤ ਪਾਤ ਨੂੰ ਮਾਣ ਬਖਸ਼ਿਸ਼ ਕੀਤਾ ਹੈ। ਜਦੋਂ ਆਪਾਂ ਗੁਰੂ ਨੂੰ ਸੀਸ ਨਵਾਉਂਦੇ ਹੈ, ਆਪਾਂ ਸਾਰਿਆਂ ਨੂੰ ਨਮਸਕਾਰ ਕਰਦੇ ਹੈ, ਸਾਰੀ ਸੰਗਤ ਕਹੋ ਸਤਨਾਮ ਸ਼੍ਰੀ ਵਾਹਿਗੁਰੂ। ਲੋਕ ਕਾਵਰਜ ਨਾਲ ਸਰਵਣ ਕਰਿਓ ਵੀ ਚਾਹੁੰਦੇ ਸੀ ਗੁਰੂ ਜੀ ਭਲਾ, ਸਰਬੱਤ ਦਾ ਮੇਰੇ

ਜੀ ਭਾਲਾ ਸਰਬੱਤ ਦਾ। ਗੁਰੂ ਸਾਹਿਬ ਨੇ ਬੜੀ ਅਪਾਰ ਬਖਸ਼ਿਸ਼ ਕਿਰਪਾ ਕੀਤੀ, ਇੰਨੀ ਕੁ ਹਾਜ਼ਰੀ ਪ੍ਰਵਾਨ ਕਰਿਓ। ਗੁਰਦੁਆਰਾ ਸਿੰਘ ਸਭਾ ਵੱਲੋਂ ਬੇਨਤੀਆਂ ਹਨ, ਸੰਥਿਆ ਕਲਾਸ 1 ਸਤੰਬਰ ਸ਼ਾਮ 7 ਤੋਂ 8 ਵਜੇ ਤੱਕ ਰੋਜ਼ਾਨਾ ਹੋਇਆ ਕਰੇਗੀ। ਅੰਮ੍ਰਿਤ ਸੰਚਾਰ 13 ਸਤੰਬਰ ਦਿਨ ਐਤਵਾਰ ਨੂੰ ਸਵੇਰੇ 9:30 ਵਜੇ ਹੈ। ਦਸਤਾਰ ਸਿਖਲਾਈ ਕੈਂਪ ਹਰੇਕ ਸ਼ੁੱਕਰਵਾਰ ਨੂੰ ਸ਼ਾਮ 6 ਵਜੇ ਹੋਵੇਗਾ। ਇਹਨਾਂ ਸਮਾਗਮਾਂ ਵਿੱਚ ਆਪਣੇ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ। ਇਹਨਾਂ ਕੁਛ ਕਹਿੰਦੇ ਖਿਮਾ ਦੇ ਜਾ ਚੁੱਕੇ ਹਾਂ। ਬੇਅੰਤ ਸੰਗਤਾਂ ਨੇ ਮਾਇਆ ਰੂਪੀ ਸੀਸ ਬਖਸ਼ੀ ਹੈ। ਗੁਰੂ ਸਾਹਿਬ ਨੂੰ ਚੜ੍ਹਦੀ ਕਲਾ ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨ। ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ।

ਦਿਆਂ 40 ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਜੀ ਕੀ ਨੇ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਅਸੰਗ ਨਵਾਹੀ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤਨਾ ਸਰਕਵਾਨਾ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਜੀ ਕੀ ਨੇਕ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ

ਸ਼ਬਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜੁਗੋ ਜੋਗੇ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਅੰਤਰਜਾਮੀ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨੇ ਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨੇ ਆਸਰਿਓ ਕੇ ਆਸਰੇ ਸੱਚੇ ਪਿਤਾ ਵਾਹਿਗੁਰੂ ਹੇ ਅਕਾਲ ਪੁਰਖ ਅੰਤਰਜਾਮੀ ਪਿਤਾ ਜੀ ਆਪ ਜੀ ਕੇ ਪਵਿੱਤਰ ਚਰਨ ਕਮਲਾਂ ਪਾਸਰ ਦਾਸ ਬੇਨਤੀ ਜੋਦਰੀ ਹੈ ਕਿਰਪਾਲੂ ਸ਼ਹਿਨਸ਼ਾਹ ਜੀ ਕੀ ਮੇਰ ਸਰਕਾਪ ਜੀ ਕੀ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਕਾਲ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਆਪ ਜੀ ਕੀ ਰੱਬੀ ਬਾਣੀ ਦੇ ਪਠਨ ਪਾਠ ਗੁਰਬਾਣੀ ਕੀਰਤਨ ਕਥਾ ਵਿਚਾਰਾਂ ਢਾਡੀ ਵਾਰਾਂ ਗੁਰ ਇਤਿਹਾਸਕ ਵਿਚਾਰਾਂ ਹੋਈਆਂ ਨੇ ਮਹਾਰਾਜ ਸਮੁੱਚਾ ਪ੍ਰੋਗਰਾਮ ਆਪ ਜੀ ਕੀ ਪਵਿੱਤਰ ਹਜ਼ੂਰੀ ਅੰਦਰ ਨਿਭਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲ ਗਲਤੀਆਂ ਆਪ ਜੀ ਨੇ ਬਖਸ਼ ਲੈਣੀਆਂ ਗਾਹ ਵਾਸਤੇ ਸਮੱਤ ਬੁੱਧ ਮਿਹਰ ਕਰਕੇ ਬਖਸ਼ਿਸ਼ ਕਰਨੀ ਪੜ੍ਹੀ ਸੁਣੀ ਬਾਣੀ ਤੇ ਇਤਿਹਾਸ ਦੇ ਅਰਥ ਭਾਵ ਆਈਆਂ ਹੋਈਆਂ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣੇ ਮਿਹਰ ਕਰਨੀ ਮਹਾਰਾਜ ਇਸ ਵਕਤ ਸਜੇ ਹੋਏ ਦੀਵਾਨਾਂ ਅੰਦਰ ਬੇਅੰਤ ਸੰਗਤਾਂ ਨੇ ਆਪ ਜੀ ਕੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰੀਆਂ ਨੇ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਚੱਲ ਕੇ ਆਏ ਹੋਏ ਕਦਮ ਕਦਮ ਲੇਖੇ ਵਿੱਚ ਲਾਉਣੇ ਅਰਦਾਸਾਂ ਬੇਨਤੀਆਂ ਭਾਵਨਾਵਾਂ ਗੁਰਮਤ ਮੁਤਾਬਕ ਪਰਿਪੂਰਨ ਕਰਕੇ ਦਰੋਂ ਘਰੋਂ ਗੁਰਸਿੱਖੀ ਸਦਕ ਭਰੋਸਾ ਨਾਮ ਦਾਨ ਮਿਹਰ ਕਰਕੇ ਬਖਸ਼ਿਸ਼ ਕਰਨਾ ਸਰਬੱਤ ਸੰਗਤਾਂ ਦੇ ਪਰਿਵਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਦਿਆਂ ਹੋਇਆਂ ਪਰਿਵਾਰਾਂ ਦੀਆਂ ਕਿਰਤ ਕਮਾਈਆਂ ਚ ਬਰਕਤਾਂ ਕਾਰੋਬਾਰੀ ਤਰੱਕੀਆਂ ਵਾਧੇ ਮਿਹਰ ਕਰਕੇ ਬਖਸ਼ਿਸ਼ ਕਰਨੇ ਦੁੱਖਾਂ ਦਰਦਾਂ ਦਲਿੱਦਰਾਂ ਵਿਘਨਾਂ ਦਾ ਨਾਸ਼ ਘਰਾਂ ਵਿੱਚ ਸੁੱਖਾਂ ਦਾ ਪ੍ਰਕਾਸ਼ ਦੇਸ਼ਾਂ ਵਿਦੇਸ਼ਾਂ ਵਿੱਚ ਵਿਚਰਦਿਆਂ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਦਰੋਂ ਘਰੋਂ ਸਰੀਰਕ ਤੰਦਰੁਸਤੀ ਦੇ ਅਰੋਗਤਾ ਚੜ੍ਹਦੀ ਕਲਾ ਨਾਮ ਦਾਨ ਇਸ਼ਨਾਦੀਆਂ ਦਾਤਾਂ ਮਿਹਰ ਕਰਕੇ ਬਖਸ਼ਣੀਆਂ ਪਰਿਵਾਰਾਂ ਵਿੱਚ ਪਰਸਪਰ ਪ੍ਰੇਮ ਪਿਆਰ ਏਕਾ ਇਤਫਾਕ ਸਦਭਾਵਨਾਵਾਂ ਮਿਹਰ ਕਰਕੇ ਬਖਸ਼ਿਸ਼ ਕਰਨੀਆਂ ਸੇਵਕਾਂ ਦੇ ਰੰਭੇ ਕਾਰਜਾਂ ਦੇ ਵਿੱਚ ਸੇਵਕਾਂ ਨੂੰ ਸਫਲਤਾਵਾਂ ਬਖਸ਼ਿਸ਼ ਕਰਨੀਆਂ ਮਹਾਰਾਜ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਦਿਆਂ ਹੋਇਆਂ ਬੱਚਿਆਂ ਨੂੰ ਲੰਬੀ ਆਯੂ ਬੱਚੇ ਮਾਤਾ ਪਿਤਾ ਦੇ ਆਗਿਆਕਾਰ ਦੇਸ਼ ਕੌਮ ਦਾ ਪਿਆਰ ਨਾਮ ਬਾਣੀ ਦੀਆਂ ਰਹਿਮਤਾਂ ਚੜ੍ਹਦੀ ਕਲਾ ਦਾ ਜੀਵਨ ਮਿਹਰ ਕਰਕੇ ਬਖਸ਼ਿਸ਼ ਕਰਨਾ ਇਸ ਵਕਤ ਆਪ ਜੀ ਕੇ ਪਵਿੱਤਰ ਚਰਨਾਂ ਦੇ ਵਿੱਚ ਸੰਧਿਆ ਕਾਲ ਦੇ ਸਜੇ ਹੋਏ ਦੀਵਾਨਾਂ ਦੀ ਸੰਪੂਰਨਤਾ ਦੀ ਅਰਦਾਸ ਅੱਖਰ ਵਾਧਾ ਘੱਟਾ ਭੁੱਲ ਚੁੱਕ ਮਾਫ਼ ਕਰਨਾ ਬਖਸ਼ੋ ਪਵਿੱਤਰ ਹੁਕਮਨਾਮੇ ਸਹੀ ਪਿਆਰੇ ਮਿਲੋ ਜਿਨ ਮਿਲਿਆ ਆਪ ਜੀ ਕਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀਓ, ਵਾਹਿਗੁਰੂ ਜੀ ਸੂਹੀ, ਮਹਲਾ ਪੰਜਵਾਂ। ਜਾਂ ਕਹਿ ਦਰਸ਼ ਪਾਪ ਕੋਟੇ ਉਤਾਰੇ, ਭੇਟਤ ਸੰਗ ਇਹ ਭਵਜਲ ਤਾਰੇ। ਜਾ ਕੇ ਦਰਸ਼ ਪਾਪ ਕੋਟੇ ਉਤਾਰੇ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਸਤਿਗੁਰੂ ਸਾਹਿਬ ਗ੍ਰੰਥ ਸਾਹਿਬ ਮਹਾਰਾਜ ਗੁਰੂ ਸਾਹਿਬ ਜੀ ਦੇ ਪਵਿੱਤਰ ਚਰਨਾਂ ਦੇ ਵਿੱਚ ਸਜੇ ਹੋਏ ਦਰਬਾਰ ਦੀਆਂ ਹਾਜ਼ਰੀਆਂ ਜੁੜ ਮਿਲ ਬੈਠੀ ਗੁਰੂ ਪਿਆਰੀ ਮਾਣਯੋਗ ਸਾਧ ਸੰਗਤ ਗੁਰੂ ਸਾਹਿਬ ਜੀ ਦੀ ਰਹਿਮਤ ਬਖਸ਼ਿਸ਼ ਦੇ ਸਰਕਾਰ ਸਜੇ ਹੋਏ ਦਰਬਾਰ ਦੀਆਂ ਹਾਜ਼ਰੀਆਂ ਆਪ ਜੀ ਭਰ ਰਹੇ ਸੀ। ਜੁੜ ਮਿਲ ਬੈਠੇ ਹੋ ਗੁਰੂ ਚਰਨਾਂ ਦੇ ਵਿੱਚ ਸਮਾਪਤੀ ਦੀ ਅਰਦਾਸ ਹੋਈ। ਪਵਿੱਤਰ ਮੁੱਖ ਵਾ ਗੁਰੂ ਸਾਹਿਬ ਜੀ ਨੇ ਬਖਸ਼ਿਆ ਹੈ, ਜੋ ਸੂਈ ਰਾਗ ਵਿੱਚੋਂ ਪੰਚਮ ਪਾਤਸ਼ਾਹ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਇਹਨਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਮੁਬਾਰਕ ਸ਼ਬਦ ਹੈ, ਜੋ ਆਪ ਜੀ ਨੇ ਹੁਕਮਨਾਮੇ ਦੇ ਰੂਪ ਦੇ ਵਿੱਚ ਸਰਵਣ ਕੀਤਾ। ਪਾਤਸ਼ਾਹ ਮਿਹਰ ਕਰਨ ਬਖਸ਼ਿਆ ਪਾਵਨ ਉਪਦੇਸ਼ ਸਾਡੀ ਸਭ ਦੀ ਜ਼ਿੰਦਗੀ ਦਾ ਜੀਵਨ ਦਾ ਆਧਾਰ ਬਣੇ। ਗੁਰੂ ਚਰਨਾਂ ਵਿੱਚ ਅਰਦਾਸ, ਔਰ ਇਹਦੇ ਨਾਲ ਹੀ ਸਜੋਏ ਦੀਵਾਨਾਂ ਦੀ ਸੰਪੂਰਨਤਾ ਹੈ। ਕੜਾ ਪ੍ਰਸ਼ਾਦ ਦਾ ਵਰਤਾਰਾ ਹੋ ਰਿਹਾ ਹੈ। ਆਪ ਜੀ ਜਿਨ੍ਹਾਂ ਨੇ ਪ੍ਰਾਪਤ ਨਹੀਂ ਕੀਤਾ ਪ੍ਰਾਪਤ ਕਰ ਸਕਦੇ, ਉਪਰੰਤ ਗੁਰੂ ਕਾ ਲੰਗਰ ਸੇਵਕ ਪਰਿਵਾਰ ਵੱਲੋਂ ਆਈ ਹੋਈ ਸਾਰੀ ਸੰਗਤ ਵਾਸਤੇ ਤਿਆਰ ਹੈ। ਸਭ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਸੁਖਾਸਨ ਦੀ ਸੇਵਾ ਥੋੜ੍ਹੀ ਦੇਰ ਰੋਕੇ ਕੀਤੀ ਜਾਏਗੀ। ਸੰਗਤ ਦੀ ਆਮਦ ਨੂੰ ਮੁੱਖ ਰੱਖਦਿਆਂ ਹੋਇਆਂ ਸੁਖਾਸਨ ਥੋੜ੍ਹੀ ਦੇਰ ਰੋਕੇ ਹੋਵੇਗਾ। ਸੋ ਕੜਾ ਪ੍ਰਸ਼ਾਦ ਪ੍ਰਾਪਤ ਕਰਕੇ ਗੁਰੂ ਕਾ ਲੰਗਰ ਸਾਰੀ ਸੰਗਤ ਨੇ ਛੱਕ ਕੇ ਜਾਣਾ ਜੀ। ਸਭਨਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਜ ਸ਼ਬਨ ਸਾਣਿਆ ਕਰ ਜੋੜ ਨਾਨਕ ਸਾਚ ਮੰਗ ਨਦਰ ਕਰ ਤੁਧ ਪਾਣਿਆ ਜਾਗ ਸਲੋਨੜੀਐ ਬੋਲੇ ਗੁਰਬਾਣੀ ਰਾਮ ਜਿਨ ਸੁਣ ਮਨੀ ਅੜੀਏ ਅਕਥ ਕਹਾਣੀ ਰਾਮ ਅਕਥ ਕਹਾਣੀ ਪਦ ਨਿਰਬਾਣੀ ਕੋ ਵਿਰਲਾ ਗੁਰਮਾ ਕੋ ਵਿਰਲਾ ਗੁਰਮੁਹ ਬੂਝੈ ਓ ਸ਼ਬਦ ਸਮਾਏ ਆਪ ਗਵਾਏ ਤ੍ਰੇ ਪਵਣ ਸੋਜੀ ਸੂਜੈ ਰਹੇ ਅਤੀਤ ਪਰੰਪਰਾਤਾ ਸਾਚ ਮਨ ਗੁਣ ਸਾਰਿਆ ਉਹ ਪੂਰ ਰਿਆ ਸਿਰ ਬੈਠਾਈ ਨਾਨਕ ਆਓ ਨਾਨਕ ਔਰ ਧਾਰਿਆ ਮਹਿਲ ਬੁਲਾਈ ਅੜੀਏ ਭਗਤ ਸਨੇਹੀ ਰਾਮ ਗੁਰਮਤ ਮਨ ਰੈਸੀ ਸੀ ਜਸ ਤੇਹੀ ਰਾਮ ਮਨ ਮਾਰ ਰੀ ਜੈ ਸ਼ਬਦ ਸੀ ਜੈ ਤ੍ਰੈ ਗੋ ਤੈ ਲੋਗ ਨਾਥ ਪਛਾਣੈ ਮਨ ਡੀਗ ਡੋਲ ਨਾ ਜਾਏ ਕਤ ਹੀ ਆਪਣਾ ਫਿਰ ਜਾਣੇ ਮੈਂ ਆਧਾਰ ਤੇਰਾ ਤੂੰ ਖਸਮ ਮੇਰਾ ਮੈਣ ਤਾਣ ਤਕਿਆ ਤੇਰੋ ਸਾਚ ਸੂਚਾ ਸਦਾ ਨਾਨਕ ਗੁਰ ਸ਼ਬਦ ਜਗਰ ਨਬੇਰਿਓ ਮੈਂ ਆਧਾਰ ਤੇਰਾ ਤੂੰ ਖਸਮ ਮੇਰਾ ਮੈਂ ਤਾਣ ਤਕਿਆ ਤੇਰਿਓ ਸਾਚ ਸੂਚਾ ਸਦਾ ਨਾਨਕ ਗੁਰ ਸ਼ਬਦ ਜਗਰ ਨਬੇਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਮਹਲਾ ਪਹਿਲਾ। ਮੈਂ ਮਨ ਚਾਓ ਘਣਾ ਸਾਚ ਵਿਗਾਸੀ ਰਾਮ ਮੋਹੀ ਪ੍ਰੇਮ ਪਿਰੈ ਪ੍ਰਭ ਅਵਨਾਸੀ ਰਾਮ। ਸਤਨਾਮ ਸ਼੍ਰੀ ਵਾਹਿਗੁਰੂ ਜੀ ਕਿਉ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੰਡੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ ਹਰ ਨਾਮੋ ਮੰਦੜਾਂਦਾ ਕਟੇ ਹੋਮੇ ਰੋਗ ਨਾਨਕ ਸਤਿਗੁਰੂ ਤਿਨੋਂ ਮਿਲਾਇਆ ਜਿਨ ਤੁਰੇ ਪਿਆ ਸੰਜੋ ਸਿਰਾ ਮਹਲਾ ਪਹਿਲਾ। ਜਾਲ ਮੋਹ ਕਸ ਮਸ ਕਰ ਮਤ ਕਾਗਜ਼ ਕਰ ਸਾਰ ਪਾਉ ਕਰਮ ਕਰ ਚੇਤ ਲਖਾਰੀ ਹੀ ਗੁਰ ਪਿਛ ਲਿਖ ਵਿਚਾਰ ਲਿਖ ਨਾਮ ਸਲਾਹ ਲਿਖ ਲਿਖ ਅੰਤਰ ਪਾਰਾ ਵਾਰ ਬਾਬਾ ਇਹ ਲੇਖਾ ਲਿਖ ਜਾਣ ਜਿੱਥੇ ਲੇਖਾ ਮੰਗੀਐ ਤਿੱਥੇ ਹੋਏ ਸੱਚਾ ਨਿਸ਼ਾਨ ਰਹਾਉ ਜਿੱਥੇ ਮਿਲੇ ਵਡਿਆਈਆਂ ਸਤਿਗੁਰੀਆਂ ਸਚਾਓ ਤਿੰਨ ਮੁਖ ਟਿੱਕੇ ਨਿਕਲੇ ਜਿਨ ਮਨ ਸੱਚਾ ਨਾਉ ਕਰ ਮਿਲੇ ਤਾਂ ਪਾਈਐ ਨਾ ਹੀ ਗੱਲੀ ਵਾਹੁ ਤਵਾਉ ਏਕਾ ਵੇਕ ਜਾਏ ਉੱਠ ਰੱਖੀਏ ਨਾਮ ਸਲਾਰੇ ਕੋ ਪਾਏ ਮੰਗਤੇ ਇੱਕ ਨਾ ਵੱਡੇ ਦਰਬਾਰ ਅੱਗੇ ਗਿਆ ਜਾਣੀਏ ਵਿਣ ਨਵੇਂ ਬੇਕਾਰ ਪੈ ਤੇਰੇ ਡਰ ਅਗਲਾ ਖਬ ਖਬ ਸੀ ਜੇ ਦੇ ਨਾਮ ਜਿਨਾ ਸੁਲਤਾਨ ਖਾਨ ਹੁੰਦੇ ਡਿੱਠੇ ਖੇ ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਰਹੇ ਬਿਲਾਵਲ ਮਹਲਾ ਪਹਿਲਾ।

ਛੁੱਟੀ ਤਿਲਬੁਆੜ ਜਿਉਂ ਸੁੰਜੇ ਅੰਦਰ ਖੇਤ ਖੇਤੇ ਅੰਦਰ ਛੁੱਟਿਆ ਕਹੂ ਨਾਨਕ ਸੋਨਾ ਫੁੱਲੀਏ ਫੁੱਲੀਏ ਬੜੇ ਪੀਤਨ ਵਿੱਚ ਸਵਾਹ ਪੌੜੀ ਆਪਣੇ ਆਪ ਸੱਜ

0: ਸਲੋਕ ਮਹੱਲਾ ਪਹਿਲਾ। ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ, ਸੱਚੇ ਆਕਾਰ, ਸੱਚੇ ਤੇਰੇ ਕਰਣੇ ਸਰਬਿਚਾ। ਸੱਚਾ ਤੇਰਾ ਅਮਰ, ਸੱਚਾ ਦੀਬਾਨ, ਸੱਚਾ ਤੇਰਾ ਹੁਕਮ, ਸੱਚਾ ਫੁਰਮਾਨ, ਸੱਚਾ ਤੇਰਾ ਕਰਮ, ਸੱਚਾ ਨਿਸ਼ਾਨ, ਸੱਚੇ ਤੁਦਾ ਕਿਲਾ ਕਰੋੜ, ਸੱਚੇ ਸਭ ਤਾਂ, ਸੱਚੇ ਸਭ ਜੋ, ਸੱਚੀ ਤੇਰੀ ਸਿਫਤ, ਸੱਚੀ ਸਾਲਾ, ਸੱਚੀ ਤੇਰੀ ਕੁਦਰਤ, ਸੱਚੇ ਪਾਤਸ਼ਾਹ, ਨਾਨਕ ਸੱਚ ਤੈਨ ਸੱਚ, ਜੋ ਮਰ ਜੰਮੇ ਸੋ ਕੱਚ ਨੀ ਕੱਚ। ਮਹਲਾ ਪਹਿਲਾ।
1: ਵੱਡੀ ਵਡਿਆਈ ਜਾ ਵੱਡਾ ਨਾਓ, ਵੱਡੀ ਵਡਿਆਈ ਜਾ ਸੱਚ ਨਿਆਓ,

ਲੋਕ ਮਹੱਲਾ ਪਹਿਲਾ ਸਮਾਧ ਨਾਦ ਸਮਾਧ ਵੇਦ ਸਮਾਧ ਜੀਵ ਸਮਾਧ ਭੇ ਵਿਸਮਾਧ ਰੂਪ ਵਿਸਮਾਧ ਰੰਗ ਵਿਸਮਾਧ ਨਾਗੇ ਫਿਰੈ ਜੰਤ ਵਿਸਮਾਧ ਪੌਣ ਵਿਸਮਾਧ ਪਾਣੀ ਵਿਸਮਾਧ ਅਗਨੀ ਖੇਡੇ ਵਡਾਣੀ ਵਿਸਮਾਧ ਧਰਤੀ ਵਿਸਮਾਧ ਖਾਣੀ ਵਿਸਮਾਧ ਸਾਧ ਲੱਗੇ ਪ੍ਰਾਣੀ ਵਿਸਮਾਧ ਸੰਯੋਗ ਵਿਸਮਾਧ ਵਿਯੋਗ ਵਿਸਮਾਧ ਭੁੱਖ ਵਿਸਮਾਧ ਭੋ ਵਿਸਮਾਧ ਸਿਫਤ ਵਿਸਮਾਧ ਸਾਲਾ।

0: ਨਾਨਕ ਬੁਝਣ ਪੂਰੇ ਭਾਗ ਮਹੱਲਾ ਪਹਿਲਾ।
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ ਕੁਦਰਤ ਪਾਤਾ ਲਿਆ ਕਾਸੀ ਕੁਦਰਤ ਸਰਵਾਕਾਰ ਕੁਦਰਤ ਵੇਦ ਪੁਰਾਣਕ ਦੇਵਾਂ ਕੁਦਰਤ ਸਰਵ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਵ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ

0: ਸਲੋਕ ਮਹੱਲਾ ਪਹਿਲਾ।
1: ਪੈਵਿਚ ਗੁਣ ਪੈਵਿਚ
0: ਪੈਵਿਚ ਪਵਣੈ ਸਦਵਾਉ ਪੈਵਿਚ ਚਲੇ ਲਗ ਦਰੀਆ ਪੈਵਿਚ ਅਗਨ ਕੱਢੇ ਵਿਗਾਰ ਪੈਵਿਚ ਧਰਤੀ ਦੱਬੀ ਪਾਰ ਪੈਵਿਚ

0: ਸੱਚ ਏਕ ਮਹਲਾ ਪਹਿਲਾ।
1: ਨਾਨਕ ਨਿਰਪੁਣ ਨਿਰੰਕਾਰ ਹੋਰ ਕੀਤੇ ਰਾਮ ਰਵਾਲ ਕੀਤੀਆਂ ਕੰਨ ਕਹਾਣੀਆਂ ਕੀਤੀ ਵਿਧ ਵਿਚਾਰ ਕੀਤੇ ਨੱਚੇ ਮੰਗਤੇ ਗੜਮੜ ਪੂਰੇ ਤਾਲ।

ਸਲੋਕ ਮਹੱਲਾ ਪਹਿਲਾ। ਮੁਸਲਮਾਨਾ ਸਿਵ ਸਿਰਿਆ ਤੇ ਪੜ ਪੜ ਕਰੇ ਵਿਚਾਰ, ਬੰਦੇ ਸੇਜੇ ਪਵੇ ਵਿੱਚ ਬੰਦੀ ਵੇਖਣ ਕੋ ਦੀਦਾਰ।

ਕੜ ਪੰਡਿਟਾਂ ਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਵ ਵਪੜੀ ਜੜ ਜੜ ਪਵੰਗਿਆਰ ਨਾਨਕ ਜਿਨ ਕਰਦੇ ਕਾਰਨ ਕੀਆ ਸੋ ਜਾਣੇ ਕਰਤਾਰ ਪੌੜੀ ਬਿਨ ਸਤਿਗੁਰ ਕਿਨੇ ਨਾ

ਪੌੜੀ ਮੈਨੂੰ ਸਤਿਗੁਰੂ ਕਿਨੇ ਨਾ ਪਾਇਓ, ਮੈਨੂੰ ਸਤਿਗੁਰੂ ਕਿਨੇ ਨਾ ਪਾਇਆ, ਸਤਿਗੁਰ ਵਿਚਾਰ ਰੱਖਿਆ ਨੂੰ ਪ੍ਰਗਟ ਆਖ ਸੁਣਾਇਆ, ਸਤਿਗੁਰ ਮਿਲੇ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ, ਉੱਤਮ ਵਿਚਾਰ ਜਿਨ ਸੱਚੇ ਸਿਉਂ ਚਿਤ ਲਾਇਆ, ਜਗਜੀ

ਹਉ ਚ ਗਇਆ, ਹਉ ਚ ਜੰਮਿਆ, ਹਉ ਚ ਮੁਆ, ਹਉ ਚ ਦਿੱਤਾ, ਹਉ ਚ ਲਿਆ, ਹਉ ਚ ਖਟਿਆ, ਹਉ ਚ ਗਇਆ, ਹਉ ਚ ਸਚਿਆਰ ਕੁੜਿਆਰ, ਹਉ ਵਿੱਚ ਪਾਪੁਨ ਵਿਚਾਰ, ਹਉ ਵਿੱਚ ਨਰਕ ਸੁਰਗ ਅਵਤਾਰ, ਹਉ

ਬੜੀ ਸੇਵ ਕੀਤੀ ਸੰਦੂਕ ਨੇ ਸੱਚ ਸਤਿਆਇਆ ਉਹਨੇ ਬੰਦਾ ਪਹਿਨਾ ਰੱਖੇ ਉਹ ਕਰ ਸੁਕਰੀ ਧਰਮ ਕਮਾਇਆ ਉਹਨੇ ਦੁਨੀਆਂ ਤੋੜੇ ਬੰਦਨਾਂ ਪਾਣੀ ਥੋੜਾ ਖਾਇਆ ਤੂੰ ਬਖਸ਼ਿਸ਼ੀ ਅਗਲਾ ਨੀ ਦੇਵੇ ਚੜ੍ਹੈ ਸਵਾਇਆ ਵਡਿਆਈ ਵੱਡਾ ਪਾਇਆ।

ਸਲੋਕ ਮਹੱਲਾ ਪਹਿਲਾ। ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਗਾ ਖੇਤਾਂ ਦੀਪਾਲੋਆਂ ਮੰਡਲਾਂ ਖੰਡਾਵਰ ਪੰਡਾਂ ਅੰਡਜੇ

ਸਾਰੇ ਸੱਚੇ ਸਭ ਏਕ ਦੂਜਿਨ ਸੱਚੋ ਸੱਚ ਵਰਤਾਇਆ। ਜਿਸ ਤੂੰ ਦੇਹ ਤਿਸ ਮਿਲੇ ਸੱਚ ਤਤ ਨੀ ਸੱਚ ਕਮਾਇਆ। ਸਤਿਗੁਰ ਮਿਲੇ ਸੱਚ ਪੈ ਜਨ ਕੇ ਹਿਰਦੈ ਸੱਚ ਵਸਾਇਆ। ਮੂਰਖ ਸੱਚ ਨਾ ਜਾਣੇ ਮਨ ਮੁਖੀ ਜਨਮ ਗਵਾਇਆ।

ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀਏ ਸਾ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀ ਹੈ ਖਾ, ਪੜੀਏ ਹੈ ਜਿੱਤੇ।

ਨਾਨਕ ਮੇਰ ਸਰੀਰ ਕਾ ਇੱਕ ਰਥ ਵਾਹੋ ਜੁਗ ਜੁਗ ਫਿਰ ਵਟਾਈ ਹੈ ਗਿਆਨੀ ਬੁਝਹਿਤਾ ਹੈ।

ਪੌੜੀ ਕੱਪਰੋ ਸਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਵੀ ਕੀਤਾ ਪਾਵਣਾ ਹੁਕਮ ਕੀ ਮਨ ਭਾਵ ਤੇਰਾ ਪੀੜਿਆ ਅੱਗੇ ਜਾਵਣਾ ਨੰਗਾ ਦੋਜ਼ਖ ਚਾਲਾ ਤੇ ਦੱਸਿਆ ਖਰਾ ਡਰਾਵਣਾ ਤੇਰਾ ਗੁਣ ਪਛੋਤਾ।

ਹੋੜੀ ਸਤਿਗੁਰ ਵੱਡਾ ਕਰ ਸਲਾਹੀ ਹੈ ਜਿਸ ਵਿੱਚ ਵੱਡੀਆਂ ਆ ਵਡਿਆਈਆਂ ਸ਼ਾਹ ਮੇਲੇ ਤੇ ਨਦਰੀ ਆਈਆਂ ਜਾਂ ਤਿਸ ਪਾਲਾਂ ਤਾਂ ਮਨ ਵਸਾਈਆਂ ਕਰਕ ਮਸਤਕ ਹਾਤਰ ਵਿੱਚੋਂ ਮਾਰ ਕੱਢੀਆਂ ਆ ਬੁਰਿਆਈਆਂ ਸ਼ਾਹ ਦੁੱਠੇ ਨਵਾਰੇ ਦਪਾਈਆਂ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ
0: ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕਰ ਤੁਮ ਜਿਆ ਪਿੰਡ ਸਭ, ਤੂੰ ਮਾਤ ਪਿਤਾ ਹਮ, ਤੁਮਰੇ ਕਿਰਪਾ ਮੈਂ ਸੁਖ ਕਨੇਰੇ ਕੋਈ ਨਾ ਜਾਣੇ। ਉਚੇ ਤੇ ਉਚਾ ਸਗਲ ਸਮਗਰੀ ਤੁਮਰ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ, ਨਾਨਕ ਦਾਸ ਤੁਮਰੀ ਗਤ ਮਿਤ, ਤੁਮ ਹੀ ਨਾਨਕ ਦਾਸ। ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਵਾਹਿਗੁਰੂ ਜੀ ਕਿਆ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਬਹੁਤ ਜੀ ਸਹਾਇ ਵਾਰ, ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਮਗੌਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦੋ ਸਿਮਰੋ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜੇ ਡਿਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰੈ ਘਰ ਨਾਉਣ ਦੇ ਆਵੇ ਤਾਂ ਆਏ ਸਭ ਤਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਓ ਸਭ ਤਾਈ ਹੋਈ ਸਹਾਇ ਦਸੋਂ ਪਾਤਸ਼ਾਹੀਓ ਕੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਠ ਦਿਦਾਰ ਦਾ ਧਿਆਨ ਤੇ ਖਾਲਸੇ ਸਭ ਬੋਲੋ ਜੀ ਵਾਹ। ਪੰਜਾਂ ਪਿਆਰਿਆਂ ਚੌਂ ਸਭ ਜਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਈ ਦੇ ਕੇ ਅੰਡਿਟ ਕੀਤਾ ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤੇ ਖਾਲਸੇ ਸਭ ਬੋਲੋ ਜੀ ਵਾਹ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀ ਦਿੱਤੇ ਬਾਂਧ ਬਾਂਧ ਕਟਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਕਹਿ ਸਹਾਰ ਦੇ ਸ਼ਹੀਦੋ ਸਿੱਕਿਤ ਕੇਸਾਂ ਸੁਆਸਾਂ ਸੰਗ ਨਿਭਾਈ ਧਰਮ ਨਿਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤੇ ਖਾਲਸੇ ਸਭ ਬੋਲੋ ਜੀ ਵਾਹ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤੇ ਖਾਲਸੇ ਸਭ ਬੋਲੋ ਜੀ ਵਾਹ। ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਨ ਕਾ ਸਤਿਕਾਰ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਿਛਿਆ ਰਿਆ ਦੇਹ ਤੇ ਫਤਿਹ ਬਿਰਧ ਕੀ ਪੈਜ ਪੰਥ ਕੇ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹ। ਸਿੱਖਾਂ ਦਾ ਮਨ ਨੀਵਾਂ ਮਾਤ ਉੱਚੀ ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰ ਜਾਮੇ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪੰਨ ਦੇ ਸਦਾ ਸਹਾਇ ਦੇ ਤਾਰ ਪਿਤਾ ਜੀ ਹੋ ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ। ਨਿਮਾਣਿਆਂ ਦੇ ਮਾਣ, ਨਤਾੜਿਆਂ ਦੇ ਤਾਣ, ਨਿਓਟਿਆਂ ਦੀ ਉਣ, ਆਸਰਿਆਂ ਦੇ ਆਸਰ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦੀ ਅਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਸਜੇ ਦੀਵਾਨਾਂ ਵਿੱਚ ਆਪ ਦੀ ਲਾਹੀ ਬਣ ਦੇ ਪਾਠ ਉਪਰੰਤ ਸ੍ਰੀ ਆਸਿਕਵਾਦ ਦੇ ਕੀਰਤਨ ਦੀ ਸੇਵਾ ਹੋਈ ਹੈ। ਹੋਈਆਂ ਭੁੱਲਾਂ ਬਖਸ਼ ਲੈਣੀਆਂ, ਕੀਤੀ ਸੇਵਾ ਦਰ ਪ੍ਰਵਾਨ ਕੱਢਣੀ, ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ, ਸਰਬੱਤ ਸੰਗਤਾਂ ਦੀ ਹਾਜ਼ਰੀ, ਤੇਲ ਫੁੱਲ ਭੇਟਾਵਾਂ, ਰਸਤਾਂ ਆਦਿਕ ਆਪਣੇ ਦਰ ਤੇ ਪ੍ਰਵਾਨਗੀਆਂ ਸਿਰ ਤੇ ਮਿਹਰ ਪ੍ਰਾਰਥਨਾ, ਤੰਦਰੁਸਤੀਆਂ ਬਖਸ਼ਣੀਆਂ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਸਰਬੱਤ ਸੰਗਤਾਂ ਦੇ ਕਾਰੋਬਾਰਾਂ ਦੀ ਬਰਕਤਾਂ, ਦਰੋਂ ਕਰੋਂ ਸਿੱਖੀ ਸਿੱਧ ਭਰੋਸਾ ਨਾਮਦਾਨ ਬਖਸ਼ਣਾ ਪਾਨ ਦੇ ਸਿਰ ਤੇ ਮਿਹਰ ਭਰਿਆ ਤਕੜਾ ਸਰਬੱਤ ਦੇ ਕਾਰਜ ਰਾਸ ਕਰਨੇ ਸੇਵਾਦਾਰਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਪਵਿੱਤਰ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਦੇ ਹਾਜ਼ਰਾ ਦਰ ਪ੍ਰਵਾਨ ਹੋਵੇ ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ੋ ਮਿਹਰ ਕਰੋ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ ਸਹੀ ਗੁਰਮੁਖ ਪਿਆਰੇ ਮਿਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਾਂ ਕਾ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ

0: ਸਤਨਾਮ ਵਾਹਿਗੁਰੂ ਜੀ। ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਦਇਆ ਕਰੋ ਕਿਸ ਮੇਰੇ ਪਾਵੋ ਡੁੱਬਦੇ ਪੱਥਰ ਤਾਰੇ ਜੀਅੜਾਗਨ ਬਰਾਬਰ ਤਪੈ ਪੀਤਰ ਵਗੇ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੇ ਸੁਖ ਹੋਵੈ ਦਿਨ ਰਾਤੀ ਸੋ ਕਾ ਹੋਟਲ ਗੁਰਸੇਵੀ ਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸਿਆਂ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਵ ਸਮਧੀ ਨੂਰ ਅਰਸੋਂ ਕੁਰਸੋਂ ਚਟੀ ਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਐ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ ਪਹਿਲਾ ਮੈਂ ਮਨ ਚਾਉ ਕਣਾ ਸਾਚ ਬਿਗਾਸੀ ਰਾਮ ਮੋਹੀ ਪ੍ਰੇਮ ਪਰੈ ਪ੍ਰਭ ਅਬਨਾਸੀ ਰਾਮ ਮੈਂ ਮਨ ਚਾਉ ਕਣਾ ਸਾਜ ਵਿਗਾਸੀ ਰਾਮ ਮੋਹੀ ਪ੍ਰੇਮ ਪਰੈ ਪ੍ਰਭ ਅਬਨਾਸੀ ਰਾਮ ਅਵਗੇ ਤੋ ਹਰ ਨਾਥ ਨਾਥੇ ਤਿਸੇ ਪਾਵੇ ਸੋਥੀਐ ਕਿਰਪਾਲ ਸਦਾ ਦਿਆਲ ਦਾਤਾ ਜੀ ਅੰਦਰ ਤੂੰ ਜੀਐ ਮੈਂ ਅਵਰ ਗਿਆਨ ਨਾ ਧਿਆਨ ਪੂਜਾ ਹਰ ਨਾਮ ਅੰਤਰ ਵਸ ਰਹਿ ਪੇਖ ਪਾਵਣੀ ਹਟ ਨਾ ਜਾਣਾ ਨਾਨਕਾ ਸਚ ਗਹਿਰੇ ਪਿੰਨੜੀ ਰਹਿਣ ਭਲੇ ਦਿਨਸ ਸੁਹਾਏ ਰਾਮ ਨਿਜ ਕਰ ਸੁਤੜੀ ਪਿਰਮ ਜਗਾਏ ਰਾਮ ਨਵਹਾਣ ਨਵ ਤਨ ਸ਼ਬਦ ਜਾਗੀ ਆਪਣੇ ਪਿਰ ਭਾਣੀਆ ਤਜ ਕੂੜ ਕਵਟ ਸੁਭਾਉ ਦੂਜਾ ਚਾਕਰੀ ਲੋਕਾਣੀਆ ਮੈਂ ਨਾਮ ਹਰ ਕਾਂ ਹਰ ਕੰਠ ਸਾਚ ਸ਼ਬਦ ਨਿਸਾਣਿਆ ਕਰ ਜੋੜ ਨਾਨਕ ਜਾ ਮੰਗੈ ਨਦਰ ਕਰ ਦੁੱਧ ਭਾਣੇ ਆ ਜਾਗ ਸਲੋਨੜੀਐ ਬੋਲੇ ਗੁਰਬਾਣੀ ਰਾਮ ਜਿਨ ਸੁਣ ਮਨ ਅੜੀ ਅਕਤ ਕਹਾਣੀ ਰਾਮ ਅਕਤ ਕਹਾਣੀ ਪਦ ਨਿਰਬਾਣੀ ਕੋ ਵਿਰਲਾ ਗੁਰਮੁਖ ਪੂਜੈ ਉਹ ਸ਼ਬਦ ਸਮਾਏ ਆਪ ਗਵਾਏ ਤ੍ਰੇਪਨ ਸੋ ਜੀ ਸੂਜੈ ਰਹੇ ਅਤੀਤ ਪਰੰਪਰ ਰਾਤਾ ਸਾਚ ਮਨ ਗੁਣ ਸਾਰਿਆ ਉਹ ਪੂਰਿਆ ਸਰਬਠਾਈ ਨਾਨਕਾ ਉਰਧਾਰਿਆ ਮਹਿਲ ਬੁਲਾਈ ਅੜੀਐ ਭਗਤ ਸਨੇਹੀ ਰਾਮ ਗੁਰਮਤ ਮਨ ਰਹਿਸੀ ਸੀ ਜਿਸ ਦੇਹੀ ਰਾਮ ਮਨ ਮਾਰੀ ਜੈ ਸ਼ਬਦ ਸੀ ਜੈ ਤ੍ਰੈ ਲੋਕ ਨਾਥ ਪਛਾਣੇ ਮਨ ਢੀਕ ਢੋਲ ਨਾ ਜਾਏ ਕਤਹੀ ਆਪਣਾ ਪਿਰ ਜਾਣੇ ਮੈਂ ਆਧਾਰ ਤੇਰਾ ਤੂੰ ਖਸਮ ਮੇਰਾ ਮੈਂ ਤਾਣ ਤਕੀਆ ਤੇਰੋ ਸਾਚ ਸੂਚਾ ਸਦਾ ਨਾਨਕ ਗੁਰ ਸ਼ਬਦ ਚਗਰ ਨਬੇਰਿਓ मैं आधार तेरा तू खसम मेरा, मैं तान तकिया तेरो, साज सुचा सदा नानक गुर शब्द चगर नबेरो। वाहिगुरु जी का खालसा, वाहिगुरु जी की फतेह। परमस्कार जो सतसंग जी, सतगुरु की पार बख्श रहमत होई, अमृत वेले सज दीवाना दियाँ हाजरियां भरिया ने, अलाही बाणी के सहज पाठ नेतम सर बाणी के जाप शरम किते, परम दास सखी वार कीर्तन की सेवा हुई है। आप जी ने बड़े प्यार बाणी शरम करके रास प्राप्त किया, सरबत दे भले लिए आप सरबत समा चढ़ती कला गुरु चरणा में अरदास बेनती हुई है। सतगुरु ने पवित्र गुमनामे बख्शे, जो आप श्रद्धा ने श्रवण किया ने बड़े प्रोग्राम अनुसार, इस मुख वाक की कथा विचार भाई साहब भाई गुरशरण सिंह जी आप श्रवण कराउंगे। सो बड़े प्यार श्रवण करो जी। अज एक खंड पाठ की सेवा एक परिवार वालों आरंभ होनी है, उन्होंने वालों आप जी ने बेनती तीन दिन दर्शन देने, कल न एक खंड पाठ आरंभ होगा, एतवार को भोग पाएंगे, उन्होंने वालों भी बेनती है। और क्लासा जो गुरु अपने गुरबाणी संथ्या दी आरंभ ने 7 to 8 बजे तक, सोमवार तो लैके वीरवार तक। सो जिन्होंने गुरबाणी संथ्या लैनी वो शाम को क्लास में आने की कृपालता करनी जी। 13 सितंबर को अमृत संचार होंगे 9:30 बजे सवेरे। सो सरवण करिए कथा। वाहिगुरु जी का खालसा, वाहिगुरु जी की फतेह।
1: सतनाम वाहिगुरु साहिब जीओ।

द्रौपदी पत्थर जीड़ा यगन बराबर तपै।

ਪ੍ਰਾਣਵਤ ਨਾਨਕ ਹੁਕਮ ਪਛਾਣੈ।

गुर ही वह घर, गुर दीपक ते लोए, अमर पदार्थ नानका, मन मानिया

जुगो जुग टल, चवर शतर तख्त दे मालक। हाजरा हजूर जारा जहूर, शब्द गुरु बाणी के बोहे थमत के दाते। दसा पातशाहियां दी जोत, साहब सच्चे पातशाह, सतगुरु श्री गुरु ग्रंथ साहिब महाराज, तिन्हां दी पावन पवित्र ते मुकद्दस हजूरी विच अमृत वेले तों सज्जे दीवाना दीआं हाजरियां भर रहे सन्मानयोग सत्कारयोग सतसंगी जनों, सतगुरां ने बड़ी अपार बख्शिश रहमत कीती है। आप सब गुरुदेव की पावन हजूरी विच जुड़ बैठ के सतगुर की अमृतमई बाणी, आसा की वार दे कीर्तन मेरे तों पहलां गुरु करके रागी जथे पासों सरवण कर रही सी। उपरंत सत्कारयोग भाई साहब जी ने गुरु चरणा विच सरबत दे भले दी अरदास करके अज दा जो पावन पवित्र मुखवाक उपदेश है वो आप संगत दे नाल सांझा कीता है। तो आओ साध संगत, जिन्ने शरीर आप सतगुरां दे हजूर बैठे हो जां घरां विच मीडिया दे माध्यम राहीं श्रवण कर रहे हो, विचारां नूं आरंभण तों पहलां फतेह दी सांझ पाईए जी। वाहिगुरु जी का खालसा, वाहिगुरु जी की फतेह। पावन उपदेश जो आप जी ने हुक्मनामे दे रूप विच श्रवण कीता है, राग बिलावल विच पहले पातशाह धन गुरु नानक साहिब महाराज दी रसना तों उचारण कीता होया, गुरु ग्रंथ साहिब जी दे अंक 843 अते 44 दे उत्ते सुभायमान है। धन गुरु नानक साहिब महाराज ने इस पावन शब्द दी पहली पंक्ति विच ये विचार रखे ने। सतगुरु कहिंदे ने, मैं मन चाऊ कणा साच विगासी राम। आख्या हे सहेलियो सतसंगी भैणों, वो जेड़ा वाहिगुरु अविनाशी है, जेड़ा प्रभु प्यारा है, उहदे प्रेम दी खिच ने मेरे मन नूं मस्त करके रखिया होया है, क्योंकि उहदे विच जुड़िया होया मेरा मन, उहनूं याद करदा होया मेरा मन खिड़िया रहिंदा है। इस करके मैं अपने उस खुदावंद, उस अकाल पुरख वाहिगुरु अविनाशी राम, उहदे प्रेम ने मेरे अंदर एक ऐसी खिच पैदा कीती है कि मैं मस्त हो गया हाँ। जदों असी सतगुरु महाराज की बाणी पढ़ते हाँ तो गुरदेव ने इस प्रेम का जिक्र बड़ा खूबसूरत शब्दों में किया है। महाराज फरमाते ने, प्रीत प्रेम तन खच रहिया। आख्या तेरी प्रीत, तेरे प्रेम दे विच मेरा मन खचिया होया है, रुझिया होया है। बीच न राई होत, राई जिन्हों आपां दाणा कहिंदे आ, खास करके सरों दे दाणे नूं। आख्या मेरे ते तेरे प्यार दे विच एक राई जिन्ना भी फर्क नहीं है। प्रीत प्रेम, तेरी प्रीति विच, तेरे प्रेम विच मेरा तन इस तरीके नाल खच रहा है, मस्त है, इस तरीके नाल लीन है। बीच न राई होत,
ਰਾਈ ਜਿੰਨਾ, ਸਰੋਂ ਦੇ ਦਾਣੇ ਜਿੰਨਾ ਵੀ ਫਰਕ ਨਹੀਂ ਹੈ, ਇੱਕ ਬਾਰੀਕ ਜਿਹਾ ਫਰਕ ਵੀ ਨਹੀਂ ਹੈਗਾ। ਕਿਉਂਕਿ ਜੇ ਬਾਰੀਕ ਜਿਹਾ ਫਰਕ ਵੀ ਹੋਵੇਗਾ ਤੇ ਫਿਰ ਇਹ ਨਹੀਂ ਮੰਨਿਆ ਜਾਵੇਗਾ ਕਿ ਇਹ ਪ੍ਰੇਮ ਅਸਲੀ ਹੈ, ਕਿਉਂਕਿ ਬਾਰੀਕ ਫਰਕ ਹਮੇਸ਼ਾ ਹਉਮੈ ਦਾ ਹੈ। ਭੰਬੀਰੀ ਕੇ ਪਾਤ ਪਾਰ ਦੋ, ਜਿਵੇਂ ਤੁਸੀਂ ਤਿਤਲੀ ਦੇ ਖੰਭ ਵੇਖੋ, ਬੜੇ ਬਰੀਕ ਨੇ, ਬੜੇ ਸੂਖਮ ਨੇ। ਸਤਿਗੁਰੂ ਮਹਾਰਾਜ ਨੇ ਆਖਿਆ ਪ੍ਰੇਮ ਜਿਹੜਾ ਰੱਬ ਵਾਲਾ ਹੈ, ਜੇ ਉਹਦੇ ਵਿੱਚ ਫਰਕ ਹੈ ਤੇ ਹਉਮੈ ਇੰਨੀ ਸੂਖਮ ਹੈ, ਇੰਨੀ ਬਰੀਕ ਹੁੰਦੀ ਹੈ ਜਿਵੇਂ ਤਿਤਲੀ ਦੇ ਖੰਭ ਹੋਣ। ਇਸ ਕਰਕੇ ਜਿੱਥੇ ਪ੍ਰੀਤ ਹੈ ਉੱਥੇ ਕੋਈ ਅੰਤਰ ਨਹੀਂ, ਕੋਈ ਫਰਕ ਨਹੀਂ, ਇੱਕ ਰਾਈ ਦੇ ਦਾਣੇ ਜਿੰਨਾ ਵੀ ਕੋਈ ਫਰਕ ਨਹੀਂ ਹੈ। ਪ੍ਰੀਤ ਪ੍ਰੇਮ ਤਨ ਖੱਚ ਰਹਿਆ, ਬੀਚ ਨਰਾਈ ਹੋਤ ਚਰਨ ਕਮਲ ਮਨ ਬਿਧਿਓ। ਤੇਰੇ ਸੋਹਣੇ ਕੌਲ ਰੂਪੀ ਚਰਨਾਂ ਵਿੱਚ ਮੇਰਾ ਮਨ ਬਿਧਿਆ ਗਿਆ, ਮੇਰਾ ਮਨ ਵਿੱਜ ਗਿਆ। ਚਰਨ ਕਮਲ ਮਨ ਬਿਧਿਓ ਬੂਝਨ ਸੁਰਤ ਸੰਯੋਗ। ਤੋ ਮਹਾਰਾਜ ਕਹਿੰਦੇ ਨੇ ਤਾਂ ਹੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਅਨੁਭਵ ਵੀ ਹੋ ਸਕਦਾ ਹੈ, ਜੇ ਸਾਡਾ ਮੁਕੰਮਲ ਪ੍ਰੇਮ ਜਿਹਦੇ ਵਿੱਚ ਰਾਈ ਦੇ ਦਾਣੇ ਜਿੰਨਾ ਵੀ ਫਰਕ ਨਹੀਂ ਹੈ ਉਸ ਰੱਬ ਦੇ ਨਾਲ ਜੁੜ ਜਾਵੇ ਤਾਂ ਉਹਦਾ ਅਨੁਭਵ ਹੋਏਗਾ। ਚਰਨ ਕਮਲ ਮਨ ਬਿਧਿਓ ਬੂਝਨ ਸੁਰਤ ਸੰਯੋਗ, ਸਾਗਰ ਮੇਰ ਉਦਿਆਨ ਬਨ ਨਵ ਖੰਡ ਬਸੁਦਾ ਭਰਮ। ਬੜੀ ਪਿਆਰੀ ਉਦਾਹਰਨ ਦੇ ਕੇ ਮਹਾਰਾਜ ਨੇ ਕਿਹਾ, ਆਖਿਆ ਜਿਵੇਂ ਸਮੁੰਦਰ, ਪਹਾੜ, ਬੀਆਬਾਨ, ਜੰਗਲ, ਧਰਤੀ ਦੇ ਜਿੰਨੇ ਖਿੱਤੇ ਨੇ, ਜਿੰਨੇ ਵੀ ਧਰਤੀ ਦੇ ਪਾਸੇ ਨੇ, ਜਿੰਨੀਆਂ ਵੀ ਇਹਦੀਆਂ ਦਿਸ਼ਾਵਾਂ ਨੇ, ਸਾਗਰ ਮੇਰ, ਮੇਰ ਕਹਿੰਦੇ ਨੇ ਵੱਡੇ ਪਹਾੜ ਨੂੰ ਜਿਵੇਂ ਮੇਰੂ ਪਰਬਤ, ਉਦਿਆਨ ਬੀਆਬਾਨ ਜਿਹਨੂੰ ਆਪਾਂ ਕਹਿੰਦੇ ਹਾਂ, ਸਾਗਰ ਮੇਰ ਉਦਿਆਨ ਬਨ ਨਵ ਖੰਡ, ਧਰਤੀ ਦੇ ਨੌ ਹਿੱਸੇ, ਬਸੁਦਾ, ਬਸੁਦਾ ਮਤਲਬ ਧਰਤੀ, ਸਾਗਰ ਮੇਰ ਉਦਿਆਨ ਬਨ ਨਵ ਖੰਡ ਬਸੁਦਾ ਭਰਮ। ਮੂਸਨ ਪ੍ਰੇਮ ਪ੍ਰਮ ਕੈ ਗਨੋ ਏਕ ਕਰ ਕਰਮ। ਆਖੇ ਇੰਨਾ ਵੱਡਾ ਪੈਂਡਾ ਹੋਵੇ ਵੀ ਸਾਰੇ ਸਾਗਰਾਂ ਨੂੰ ਮੈਂ ਟੱਪਣਾ ਹੋਵੇ, ਸਾਰੀ ਧਰਤੀ ਨੂੰ ਗਾਉਣਾ ਹੋਵੇ, ਪਰਬਤਾਂ ਤੇ ਪਹਾੜਾਂ ਤੇ ਚੜ੍ਹਨਾ ਹੋਵੇ, ਤੇਰੇ ਪ੍ਰੇਮ ਦੇ ਸਾਹਮਣੇ ਮੇਰੇ ਲਈ ਉਹ ਇੱਕ ਕਦਮ ਨੇ। ਜਿਵੇਂ ਕੋਈ ਪ੍ਰੇਮੀ ਮੁਹੱਬਤ ਦੇ ਵਿੱਚ ਵੱਡੀਆਂ ਵੱਡੀਆਂ ਗੱਲਾਂ ਕਰਦਾ ਹੈ, ਇੱਥੇ ਉਹ ਵੱਡੀ ਗੱਲ ਨਹੀਂ ਹੈ। ਇੱਥੇ ਇਹ ਹੈ ਵੀ ਤੇਰੇ ਮਿਲਾਪ ਦੇ ਲਈ, ਮੇਰੇ ਲਈ ਜਿਹੜਾ ਕੰਮ ਦੁਨੀਆਂ ਦੇ ਲਈ ਪੋਸੀਬਲ ਨਹੀਂ ਹੈ, ਤੇਰੇ ਪਿਆਰ ਦੇ ਵਿੱਚ ਉਹ ਪੋਸੀਬਲ ਹੈ। ਮਾਨੋ ਏਡੀਆਂ ਵੱਡੀਆਂ ਵਿਵਤਾਵਾਂ ਵੀ ਆ ਜਾਣ ਜਿਹੜੀਆਂ ਸਾਗਰ ਦੀ ਨਿਆਈ ਹੋਣ, ਜਿਹੜੀਆਂ ਪਹਾੜਾਂ ਦੀ ਨਿਆਈ ਹੋਣ, ਜਿਹੜੀਆਂ ਸਾਰੀ ਧਰਤੀ ਦੇ ਭ੍ਰਮਣ ਲਾਉਣ ਦੀ, ਉਹਦੇ ਚੱਕਰ ਕੱਟਣ ਦੇ ਬਰਾਬਰ ਹੋਣ, ਮੈਂ ਉਹਨਾਂ ਨੂੰ ਇੱਦਾਂ ਸਮਝਾਵਾਂਗਾ ਮੇਰੇ ਲਈ ਇੱਕ ਕਰਮ ਨੇ, ਇੱਕ ਕਦਮ ਨੇ। ਤੋ ਬਾਬਾ ਜੀ ਨੇ ਕਿਹਾ ਮੂਸਨ ਪ੍ਰੇਮ ਪ੍ਰਮ ਕੈ, ਵੀ ਜੇਕਰ ਆਪਣੇ ਪਿਆਰੇ ਦਾ ਪਿਆਰ ਅੰਦਰ ਹੋਵੇ, ਜੇ ਤੁਹਾਡੇ ਅੰਦਰ ਉਹਦੀ ਮੁਹੱਬਤ ਹੈ, ਗਨੋ ਏਕ ਕਰ ਕਰਮ, ਏਡੀਆਂ ਵੱਡੀਆਂ ਮੁਸੀਬਤਾਂ, ਰਾਹ ਦੀਆਂ ਰੁਕਾਵਟਾਂ ਵੀ ਜਿਹੜੀਆਂ ਨੇ ਉਹ ਇੱਕ ਕਦਮ ਹੀ ਨੇ, ਉਹ ਕੋਈ ਬਹੁਤੀਆਂ ਜ਼ਿਆਦੀਆਂ ਨਹੀਂ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਇੱਕ ਬਚਨ ਅਸੀਂ ਹੁਕਮਨਾਮੇ ਵਿੱਚ ਅਕਸਰ ਪੜ੍ਹਦੇ ਹਾਂ, ਉੱਥੇ ਗੁਰਦੇਵ ਕਹਿੰਦੇ ਨੇ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ, ਅੰਦਲੇ ਤਰ ਭਵਨ ਸੂਝਿਆ ਗੁਰ ਭੇਟ ਪਨੀਤਾ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਆਖਿਆ ਸਾਧੂ ਦੀ ਸੰਗਤ ਵਿੱਚ ਜਿਹੜਾ ਮੇਰਾ ਪ੍ਰੇਮ ਤੇਰੇ ਨਾਲ ਲੱਗ ਗਿਆ, ਮਨੋ ਹੁਣ ਇੰਨੀ ਮੁਹੱਬਤ ਹੈ ਵੀ ਜਿਵੇਂ ਪਿੰਗਲਾ ਵੀ ਪਹਾੜਾਂ ਨੂੰ ਚੜ੍ਹ ਗਿਆ, ਮੁਸੀਬਤਾਂ ਦਾ ਟਾਕਰਾ ਕਰ ਗਿਆ ਤੇਰੇ ਪ੍ਰੇਮ ਦੇ ਲਈ। ਮੂਸਨ ਮਸਕਰ ਪ੍ਰੇਮ ਕੀ ਗਣੋ ਏਕ ਕਰ ਕਰਮ। ਬਾਬਾ ਜੀ ਨੇ ਕਿਹਾ ਮੂਸਨ ਮਸਕਰ ਪ੍ਰੇਮ ਕੀ ਰਹੀ ਜੋ ਅੰਬਰ ਛਾਏ, ਬੀਧੇ ਬਾਂਧੇ ਕਮਲ ਮੈਂ ਭਵਰ ਰਹੇ ਲਪਟਾਏ। ਆਖਿਆ ਜਿਵੇਂ ਭੌਰੇ ਜਿਹੜੇ ਨੇ ਉਹ ਕੌਲ ਦੇ ਫੁੱਲ ਵਿੱਚ ਗੁੰਦੇ ਜਾਂਦੇ ਨੇ, ਮੈਂ ਤੇਰੀ ਮੁਹੱਬਤ ਵਿੱਚ ਗੁੰਦੇ ਆ ਗਿਆ। ਤੋ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਅੱਜ ਦਾ ਜਿਹੜਾ ਪਾਵਨ ਮੁਖਵਾਕ ਰੱਖਿਆ, ਉਹਦੀ ਪਹਿਲੀ ਪੰਕਤੀ ਹੈ ਜੀ, ਮੈਂ ਮਨ ਚਾਉ ਘਣਾ, ਮੇਰੇ ਮਨ ਵਿੱਚ ਜਿਹੜਾ ਚਾਉ ਹੈ ਇਹ ਬਹੁਤ ਘਣਾ ਹੈ, ਇਹ ਖਿੜਿਆ ਹੋਇਆ ਹੈ।
ਮੈਂ ਮਨ ਚਾਉ ਕਣਾ ਸਾਚ ਵਿਗਾਸੀ ਰਾਮ, ਮੋਹੀ ਪ੍ਰੇਮ ਪਿਰੇ ਮੈਂ ਆਪਣੇ ਪਿਰ ਖਸਮ, ਵਾਹਿਗੁਰੂ ਦੇ ਪ੍ਰੇਮ ਵਿੱਚ ਮੋਹੀ ਗਈ। ਮੋਹੀ ਪ੍ਰੇਮ ਪਿਰੇ ਪ੍ਰਭ ਅਵਿਨਾਸ਼ੀ ਰਾਮ, ਉਹ ਜਿਹੜਾ ਪ੍ਰਭੂ ਅਵਿਨਾਸ਼ੀ ਹੈ ਉਹਦੇ ਪ੍ਰੇਮ ਨੇ ਐਸੀ ਜੀਵਨ ਦੇ ਵਿੱਚ ਖਿੱਚ ਪਾਈ। ਸਤਿਗੁਰ ਦੀ ਬਾਣੀ ਆਸਾ ਕੀ ਵਾਰ ਤੇ ਜਦੋਂ ਰਾਕੀ ਸਿੰਘ ਕੀਰਤਨ ਕਰਦੇ ਨੇ ਤੇ ਇੱਥੇ ਉਹ ਇੱਕ ਸ਼ੰਤ ਪੜ੍ਹਦੇ ਨੇ, ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣੀਆਂ ਰਾਮ ਰਾਜੇ। ਤੋ ਬਾਬਾ ਜੀ ਨੇ ਕਿਹਾ ਪ੍ਰਭੂ ਦਾ ਜਿਹੜਾ ਪ੍ਰੇਮ ਸੀ ਉਹ ਪੈਦਾ ਹੋਇਆ ਗੁਰਬਾਣੀ ਦੇ ਦੁਆਰਾ, ਗੁਰਬਾਣੀ ਦੇ ਤੀਰ ਵੱਜਣ ਦੇ ਨਾਲ ਰੱਬੀ ਪ੍ਰੇਮ ਅੰਦਰ ਉਤਪੰਨ ਹੋ ਗਿਆ। ਗੁਰੂ ਦੇ ਸ਼ਬਦ ਦੁਆਰਾ ਮੇਰੇ ਅੰਦਰ ਅਕਾਲ ਪੁਰਖ ਵਾਹਿਗੁਰੂ ਦੀ ਮੁਹੱਬਤ ਪੈਦਾ ਹੋ ਗਈ, ਉਸ ਪਿਰ ਦੀ ਮੁਹੱਬਤ ਪੈਦਾ ਹੋ ਗਈ। ਤੋ ਬਾਬਾ ਜੀ ਨੇ ਕਿਹਾ ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣੀਆਂ ਰਾਮ ਰਾਜੇ, ਜਿਸ ਲਾਗੀ ਪੀਰ ਪਿਰਮ ਕੀ ਸੋ ਜਾਣੈ ਜਰੀਆ। ਬਾਬਾ ਜੀ ਕਹਿੰਦੇ ਨੇ ਜਿਹਦੇ ਅੰਦਰ ਸੱਚੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਪ੍ਰੇਮ ਦੀ ਪੀੜ ਪੈਦਾ ਹੋ ਗਈ ਹੈ ਉਹੀ ਜਾਣਦਾ ਵੀ ਕਿੱਦਾਂ ਜਰਦਾ ਹੈ ਉਹ। ਜਿਸ ਲਾਗੀ ਪੀਰ ਪਿਰਮ ਕੀ ਸੋ ਜਾਣੈ ਜਰੀਆ, ਜੀਵਨ ਮੁਕਤ ਸੋ ਆਖੀਏ ਮਰ ਜੀਵੈ ਮਰੀਆ, ਜਨ ਨਾਨਕ ਸਤਿਗੁਰ ਮੇਲ ਹਰ ਜਗ ਦੁਤਾਰ ਤਰੀਆ। ਮੈਂ ਮਨ ਚਾਉ ਘਣਾ ਸਾਚ ਵਿਗਾਸੀ ਰਾਮ, ਮੋਹੀ ਪ੍ਰੇਮ ਪਿਰੇ ਪ੍ਰਭ ਅਵਿਨਾਸ਼ੀ ਰਾਮ ਅਵਿਗਤੋ। ਅਗਲਾ ਸ਼ਬਦ ਹੈ ਜੀ ਅਵਿਗਤੋ। ਅਵਿਗਤੋ ਦਾ ਅਰਥ ਹੁੰਦਾ ਜਿਹੜਾ ਅਦ੍ਰਿਸ਼ਟ ਹੈ, ਜਿਹੜਾ ਨਜ਼ਰ ਨਹੀਂ ਆਉਂਦਾ ਉਹਨੂੰ ਅਵਿਗਤੋ ਕਹਿੰਦੇ ਨੇ। ਅਵਿਗਤੋ ਹਰ ਨਾਥਾਂ ਹਰ ਨਾਥ ਨਾਥਾਂ ਤਿਸੈ ਭਾਵੈ ਸੋ ਥੀਐ। ਆਖਿਆ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਅਦ੍ਰਿਸ਼ਟ ਹੈ, ਜਿਹੜਾ ਇਹਨਾਂ ਅੱਖਾਂ ਦੇ ਨਾਲ ਨਜ਼ਰ ਨਹੀਂ ਆਉਂਦਾ, ਜਿਹੜਾ ਨਾਥਾਂ ਦਾ ਵੀ ਨਾਥ ਹੈ। ਵੇਖੋ ਜੋਗ ਮਤ ਵਾਲੇ ਨਾ ਜੀ ਆਪਣੇ ਵੱਡੇ ਜੋਗੀ ਨੂੰ ਨਾਥ ਕਹਿੰਦੇ ਨੇ। ਤੁਸੀਂ ਆਮ ਇਹ ਸ਼ਬਦ ਜੋਗੀਆਂ ਦੇ ਬਾਰੇ ਸੁਣਿਆ ਹੋਵੇਗਾ ਵੀ ਨਾਥ ਜੀ ਆਏ ਨੇ। ਉਹਨਾਂ ਦਾ ਸਭ ਤੋਂ ਵੱਡਾ ਜਿਹੜਾ ਗੁਰੂ ਹੋਇਆ ਹੈ ਗੋਰਖਨਾਥ ਹੋ ਗਿਆ, ਭੰਗਰਨਾਥ ਹੋ ਗਿਆ, ਇਹ ਵੱਡੇ ਗੁਰੂ ਨੇ ਉਹਨਾਂ ਦੇ। ਤੋ ਮਹਾਰਾਜ ਨੇ ਆਖਿਆ ਮੇਰਾ ਉਹ ਨਾਥ ਐਸਾ ਹੈ ਜਿਹੜਾ ਨਾਥਾਂ ਦਾ ਵੀ ਨਾਥ ਹੈ। ਜਪਜੀ ਸਾਹਿਬ ਦੇ ਵਿੱਚ ਆਪਾਂ ਪੜ੍ਹਦੇ ਆਪ ਨਾਥ ਨਾਥੀ ਸਭ ਜਾ ਕੀ। ਆਖਿਆ ਉਹ ਅਕਾਲ ਪੁਰਖ ਵਾਹਿਗੁਰੂ ਆਪ ਮਾਲਕ ਹੈ ਸਾਰੇ ਸੰਸਾਰ ਦਾ। ਤੋ ਬਾਬਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਅਵਿਗਤੋ ਜਿਹੜਾ ਅਦ੍ਰਿਸ਼ਟ ਹੈ, ਜਿਹੜਾ ਦਿਸਦਾ ਨਹੀਂ ਇਹਨਾਂ ਅੱਖਾਂ ਨਾਲ, ਜਿਹਨੂੰ ਤੱਕਿਆ ਨਹੀਂ ਜਾ ਸਕਦਾ। ਅਵਿਗਤੋ ਹਰ ਨਾਥ ਨਾਥਾਂ ਤਿਸੈ ਭਾਵੈ ਸੋ ਥੀਐ, ਕਿਰਪਾਲ ਸਦਾ ਦਿਆਲ ਦਾਤਾ ਜੀਆਂ ਅੰਦਰ ਤੋਂ ਜੀਐ। ਮਹਾਰਾਜ ਨੇ ਆਖਿਆ ਜਿਹੜਾ ਸਦਾ ਕਿਰਪਾ ਦੇ ਘਰ ਵਿੱਚ ਆਉਂਦਾ ਹੈ, ਸਦਾ ਜਿਹੜਾ ਅਕਾਲ ਪੁਰਖ ਵਾਹਿਗੁਰੂ ਦਿਆਲੂ ਹੈ, ਜਿਹੜਾ ਸਦਾ ਦਾਤਾ ਹੈ ਤੇ ਜੀਵਾਂ ਦੇ ਅੰਦਰ ਵਰਤ ਰਿਹਾ ਹੈ, ਮੇਰਾ ਪ੍ਰੇਮ ਮੇਰੀ ਮੁਹੱਬਤ ਉਹਦੇ ਪ੍ਰਤੀ ਜਾਗੀ ਹੈ। ਜੀਆਂ ਅੰਦਰ ਤੂੰ ਜੀਐ ਮੈਂ ਅਵਰ ਗਿਆਨ ਨਾ ਧਿਆਨ। ਮਹਾਰਾਜ ਅਗਲੀ ਪੰਕਤੀ ਵਿੱਚ ਕਹਿਣ ਲੱਗੇ ਮੈਨੂੰ ਹੇ ਅਕਾਲ ਪੁਰਖ ਵਾਹਿਗੁਰੂ ਤੇਰੇ ਤੋਂ ਬਿਨਾਂ ਕਿਸੇ ਹੋਰ ਗਿਆਨ ਦਾ ਕੋਈ ਚਸਕਾ ਨਹੀਂ, ਸਿਰਫ ਮੈਨੂੰ ਗਿਆਨ ਚਾਹੀਦਾ ਹੈ ਤੇਰਾ। ਮੈਂ ਅਵਰ ਗਿਆਨ ਨਾ ਧਿਆਨ, ਨਾ ਮੈਂ ਤੇਰੇ ਤੋਂ ਬਿਨਾਂ ਕਿਸੇ ਵਿੱਚ ਧਿਆਨ ਲਾਵਾਂ। ਤੇ ਹੇ ਅਕਾਲ ਪੁਰਖ ਵਾਹਿਗੁਰੂ ਅਦ੍ਰਿਸ਼ਟ ਪਰਮੇਸ਼ਰ ਜਿਹੜਾ ਸਾਰਿਆਂ ਦੇ ਸਿਰ ਉੱਤੇ ਹੈ, ਆਖਿਆ ਮੈਂ ਗਿਆਨ ਤੇਰੇ ਤੋਂ ਬਿਨਾਂ ਕੋਈ ਮੇਰੇ ਲਈ ਗਿਆਨ ਨਹੀਂ, ਤੇਰੇ ਤੋਂ ਬਿਨਾਂ ਮੇਰੇ ਲਈ ਕੋਈ ਧਿਆਨ ਨਹੀਂ। ਮੈਂ ਅਵਰ ਗਿਆਨ ਨਾ ਧਿਆਨ ਪੂਜਾ, ਤੇਰੇ ਤੋਂ ਬਿਨਾਂ ਮੈਂ ਕਿਸੇ ਦੀ ਪੂਜਾ ਨਹੀਂ ਕਰਦਾ। ਹੁਣ ਇਹ ਬੜੀ ਅਹਿਮ ਗੱਲ ਹੈ ਸਾਧ ਸੰਗਤ, ਅਸੀਂ ਕਈ ਵਾਰ ਜਿਹੜਾ ਗਿਆਨ ਇਕੱਠਾ ਕਰਦੇ ਹਾਂ ਉਹ ਗਿਆਨ ਕਾਹਦਾ ਹੁੰਦਾ ਹੈ? ਉਹ ਪਦਾਰਥ ਗਿਆਨ ਹੁੰਦਾ ਹੈ ਜਾਂ ਕਿਸੇ ਭਗਵਾਨ ਬਾਰੇ ਕਰ ਲਿਆ, ਸ਼ਿਵ ਬਾਰੇ ਕਰ ਲਿਆ, ਬ੍ਰਹਮੇ ਬਾਰੇ ਕਰ ਲਿਆ, ਗਣੇਸ਼ ਬਾਰੇ ਕਰ ਲਿਆ, ਦੁਨੀਆਂ ਦੇ ਕਿਸੇ ਬਾਬੇ ਬਾਰੇ ਕਰ ਲਿਆ? ਸੋ ਸਾਡੇ ਗਿਆਨ ਦਾ ਤਲ ਉਹ ਹੁੰਦਾ ਹੈ, ਗਿਆਨ ਦੀ ਚਰਚਾ ਵੀ ਅਸੀਂ ਉੱਦਾਂ ਦੀ ਕਰਦੇ ਹਾਂ। ਸਾਡਾ ਜਿਹੜਾ ਧਿਆਨ ਵੀ ਹੁੰਦਾ ਹੈ, ਜਦੋਂ ਕਿਹਾ ਜਾਂਦਾ ਤੁਸੀਂ ਧਿਆਨ ਲਾਓ ਜੀ, ਤੋ ਸਾਡਾ ਜਿਹੜਾ ਧਿਆਨ ਹੈ ਉਹ ਵੀ ਅਕਾਲ ਪੁਰਖ ਵਾਹਿਗੁਰੂ ਵਾਲਾ ਨਹੀਂ ਬਲਕਿ ਦੁਨੀਆਂ ਦੇ ਕਿਸੇ ਬੰਦਿਆਂ ਵਾਲਾ ਹੁੰਦਾ ਹੈ। ਤੋ ਮਹਾਰਾਜ ਨੇ ਆਖਿਆ ਮੈਂ ਅਵਰ ਗਿਆਨ ਨਾ ਧਿਆਨ, ਤੇਰੇ ਤੋਂ ਬਿਨਾਂ ਨਾ ਕੋਈ ਗਿਆਨ ਤੇ ਨਾ ਕੋਈ ਧਿਆਨ ਕੰਮ ਆਉਂਦਾ। ਮੈਂ ਅਵਰ ਗਿਆਨ ਨਾ ਧਿਆਨ ਪੂਜਾ, ਤੇ ਨਾ ਤੇਰੇ ਤੋਂ ਬਿਨਾਂ ਹੋਰ ਕਿਸੇ ਦੀ ਪੂਜਾ। ਹੁਣ ਬਾਬਾ ਜੀ ਨੇ ਬਾਣੀ ਚ ਕਿਹਾ ਪੂਜੋ ਰਾਮ ਏਕ ਹੀ ਦੇਵਾ, ਆਖਿਆ ਇੱਕੋ ਅਕਾਲ ਪੁਰਖ ਵਾਹਿਗੁਰੂ ਦੀ ਪੂਜਾ ਕਰਨੀ ਹੈ, ਉਸ ਤੋਂ ਬਿਨਾਂ ਹੋਰ ਕਿਸੇ ਦੀ ਨਹੀਂ।
ਤੇ ਉਹ ਪੂਜਾ ਹੁੰਦੀ ਕਿਵੇਂ ਹੈ? ਉਹ ਪੂਜਾ ਰੱਬ ਮੇਰੇ ਅੰਦਰ ਬੈਠਾ ਹੈ ਤੇ ਉਹ ਪੂਜਾ ਵੀ ਅੰਦਰ ਹੋਣੀ ਹੈ। ਮਹਾਰਾਜ ਨੇ ਆਖਿਆ ਗੁਣ ਪੂਜਾ, ਪੂਜਾ ਕਿਵੇਂ ਹੋਣੀ ਹੈ? ਉਹਦੇ ਗੁਣਾਂ ਨੂੰ ਜੀਵਨ ਵਿੱਚ ਧਾਰਨ ਕੀਤਿਆਂ ਪੂਜਾ ਹੋਣੀ ਹੈ। ਜੇ ਜੀਵਨ ਵਿੱਚ ਗੁਣ ਨੇ ਉਹਦੀ ਪੂਜਾ ਅੰਦਰ ਹੀ ਹੋ ਰਹੀ ਹੈ, ਅੰਦਰ ਹੀ। ਉਹਦੀ ਪੂਜਾ ਲਈ ਬਾਹਰ ਥਾਲੀਆਂ ਚੁੱਕ ਕੇ ਤੁਰੇ ਫਿਰਨ ਦੀ ਲੋੜ ਨਹੀਂ। ਉਹਦੀ ਪੂਜਾ ਦੇ ਲਈ ਬਾਹਰ ਦੀਆਂ ਵਿਭੂਤੀਆਂ, ਬਾਹਰ ਦੀਆਂ ਸੁਗੰਧੀਆਂ ਦੀ ਲੋੜ ਨਹੀਂ। ਉਹ ਅਕਾਲ ਪੁਰਖ ਵਾਹਿਗੁਰੂ ਮੇਰੇ ਅੰਦਰ ਵੱਸਦਾ ਹੈ ਤੇ ਗੁਣ ਹੀ ਪੂਜਾ ਹੈ। ਤੋ ਮਹਾਰਾਜ ਨੇ ਕਿਹਾ ਮੈਂ ਅਵਰ ਗਿਆਨ ਨਾ ਧਿਆਨ ਪੂਜਾ, ਮੈਂ ਤੇਰੇ ਤੋਂ ਬਿਨਾਂ ਕੋਈ ਗਿਆਨ ਨਹੀਂ, ਕੋਈ ਧਿਆਨ ਨਹੀਂ, ਕੋਈ ਪੂਜਾ ਨਹੀਂ। ਹਰ ਨਾਮ ਅੰਤਰ ਵੱਸ ਰਹੇ, ਮੈਨੂੰ ਤੇ ਸਿਰਫ ਇਹ ਹੈ ਵੀ ਤੇਰਾ ਜਿਹੜਾ ਨਾਮ ਹੈ, ਤੇਰੇ ਜਿਹੜੇ ਗੁਣ ਨੇ ਉਹ ਮੇਰੇ ਅੰਦਰ ਵੱਸੇ ਰਹਿਣ। ਮੈਂ ਅਵਰ ਗਿਆਨ ਨਾ ਧਿਆਨ ਪੂਜਾ, ਹਰ ਨਾਮ ਅੰਤਰ ਵੱਸ ਰਹੇ ਭੇਖ ਭਵਨੀ, ਮੈਂ ਕਿਸੇ ਭੇਖ ਨੂੰ ਧਾਰਨ ਨਹੀਂ ਕਰਦਾ ਤੇ ਤੈਨੂੰ ਲੱਭਣ ਲਈ ਮੈਂ ਕਿਤੇ ਭਵਦਾ ਨਹੀਂ, ਕਿਤੇ ਭਟਕਦਾ ਨਹੀਂ। ਜਿਵੇਂ ਆਮ ਹੁੰਦਾ ਹੈ ਵੀ ਰੱਬੀ ਮਿਲਾਪ ਲਈ ਲੋਕ ਭਟਕਦੇ ਫਿਰਦੇ ਨੇ, ਕਦੀ ਕਿਤੇ, ਕਦੀ ਕਿਤੇ, ਕਦੀ ਕਿਤੇ, ਉਹਨੂੰ ਕਹਿੰਦੇ ਨੇ ਭਵਨੀ। ਭਵਨੀ ਦਾ ਅਰਥ ਹੁੰਦਾ ਹੈ ਭਟਕਣਾ। ਰੱਬ ਦੇ ਮਿਲਾਪ ਲਈ ਲੋਕ ਵਿਸ਼ੇਸ਼ ਤਰ੍ਹਾਂ ਦਾ ਭੇਖ ਧਾਰਨ ਕਰਦੇ ਨੇ। ਇੱਕ ਇੱਥੇ ਅਰਜ ਕਰਾਂ, ਜਿਵੇਂ ਨਾ ਅਸੀਂ ਖਾਲਸਾ ਪੰਥ ਦੇ ਮੈਂਬਰ ਹਾਂ ਤੇ ਇਸ ਮੈਂਬਰ ਦੇ ਲਈ ਖਾਲਸਾ ਪੰਥ ਦੇ ਵਿੱਚ ਸ਼ਾਮਿਲ ਹੋਣ ਲਈ ਕੀ ਕਰਨਾ ਪੈਂਦਾ ਵੀ ਖੰਡੇ ਬਾਟੇ ਕੀ ਪੌਲ ਛਕਣੀ ਪੈਂਦੀ ਹੈ। ਉਹ ਇੱਕ ਤਰੀਕੇ ਨਾਲ ਸਮਝ ਲਓ ਵੀ ਸਾਡੀ ਮੈਂਬਰਸ਼ਿਪ ਹੈ, ਉਹਦੀਆਂ ਉਹ ਸ਼ਰਤਾਂ ਨੇ ਕੁਝ। ਅਦਰਵਾਈਜ਼ ਰੱਬੀ ਮਿਲਾਪ ਦੇ ਲਈ ਕੋਈ ਬਾਹਰ ਦੀ ਚੀਜ਼ ਕੰਮ ਨਹੀਂ ਜੇ ਆਉਂਦੀ। ਇਹ ਹਮੇਸ਼ਾ ਚੇਤੇ ਰੱਖਿਓ ਕਿਉਂਕਿ ਬਾਣੀ ਨੇ ਵਾਰ ਵਾਰ ਇਹ ਗੱਲ ਆਖੀ ਹੈ। ਜੇ ਕੋਈ ਬੰਦਾ, ਹਾਂ ਗੁਰੂ ਦੀ ਮੱਤ ਲੈਣੀ ਹੈ, ਸਾਨੂੰ ਸਾਡੇ ਸਤਿਗੁਰਾਂ ਨੇ ਜਿਹੜਾ ਹੈ ਉਹ ਸ਼ਬਦ ਗੁਰੂ ਦੇ ਲੜ ਲਾਇਆ ਤੇ ਸ਼ਬਦ ਗੁਰੂ ਦੀ ਤਾਬਿਆ ਕੀਤਾ, ਉਹਦੇ ਸਾਡੇ ਆਪਣੇ ਕੁਝ ਅਸੂਲ ਨੇ ਜਿਨ੍ਹਾਂ ਨੂੰ ਹਰ ਸਿੱਖ ਨੂੰ ਨਿਭਾਉਣਾ ਚਾਹੀਦਾ। ਪਰ ਜਿਹੜਾ ਅਕਾਲ ਪੁਰਖ ਹੈ, ਚੇਤਾ ਰੱਖੋ, ਬਾਬਾ ਜੀ ਨੇ ਕਿਹਾ ਉਹਦਾ ਕੋਈ ਭੇਖ ਨਹੀਂ ਹੈ ਤੇ ਉਹ ਕਿਸੇ ਭੇਖ ਉੱਤੇ ਵੀ ਰੀਝਦਾ ਨਹੀਂ। ਉਹਨੇ ਤੁਹਾਡੇ ਅੰਦਰ ਦੇ ਗੁਣ ਵੇਖਣੇ ਨੇ, ਤੁਹਾਡੇ ਅੰਦਰ ਦੀ ਕੁਆਲਿਟੀ ਵੇਖਣੀ ਹੈ। ਤੋ ਜੇ ਅਸੀਂ ਇਹ ਗੱਲ ਪੜ੍ਹਦੇ ਭਾਈ ਗੁਰਦਾਸ ਸਾਹਿਬ ਦੀਆਂ ਵਾਰਾਂ ਦੇ ਵਿੱਚੋਂ ਵੀ ਜਦੋਂ ਹਿੰਦੂ ਤੇ ਮੁਸਲਮਾਨ ਇਕੱਠੇ ਹੋ ਕੇ ਇਹ ਗੱਲ ਪੁੱਛਦੇ ਨੇ ਵੀ ਪੁੱਛਣ ਗੱਲ ਫੋਲ ਕਿਤਾਬ ਨੂੰ ਹਿੰਦੂ ਵੱਡਾ ਕੇ ਮੁਸਲਮਾਨ ਹੋਈ, ਤੋ ਬਾਬਾ ਜੀ ਦਾ ਜਵਾਬ ਇਹ ਸੀ, ਬਾਬਾ ਆਖੇ ਹਾਜੀਆ ਸ਼ੁਭ ਅਮਲਾਂ ਬਾਜੋ ਦੋਨੋਂ ਰੋਈ। ਆਖਿਰ ਅਮਲ ਸ਼ੁਭ ਨਹੀਂ, ਸ਼ੁਭ ਅਮਲਾਂ ਤੋਂ ਬਿਨਾਂ ਇੱਥੇ ਹਿੰਦੂ ਵੀ ਰੋ ਰਿਹਾ ਤੇ ਇੱਥੇ ਮੁਸਲਮਾਨ ਵੀ ਰੋ ਰਿਹਾ ਹੈ ਤੇ ਇਹਦੇ ਵਿੱਚ ਸਿੱਖ ਵੀ ਹੋ ਸਕਦੇ ਨੇ, ਇਹਦੇ ਵਿੱਚ ਸਿੱਖ ਵੀ ਰੋ ਸਕਦਾ। ਤੋ ਗੱਲ ਅਮਲ ਦੀ ਹੈ, ਗੱਲ ਹੈ ਵੀ ਤੁਹਾਡਾ ਅਮਲ, ਅਮਲ ਦਾ ਅਰਥ ਕੀ ਹੁੰਦਾ? ਅਮਲ ਦਾ ਅਰਥ ਹੈ ਤੁਹਾਡਾ ਕਿਰਦਾਰ। ਰੱਬੀ ਮਿਲਾਪ ਲਈ ਰੱਬ ਕੀ ਵੇਂਦਾ ਹੈ? ਰੱਬ ਸਾਡਾ ਸਰੀਰ ਨਹੀਂ ਤੱਕਦਾ, ਰੱਬ ਨੇ ਸਾਡੇ ਕਿਰਦਾਰ ਵੱਲ ਵੇਖਣਾ, ਸਾਡੇ ਅਮਲ ਵੱਲ ਵੇਖਣਾ। ਤੋ ਅਮਲ ਨੂੰ ਉੱਤਮ ਕਰਨ ਦੀ ਲੋੜ ਹੈ, ਅਮਲ ਦੇ ਉੱਤੇ ਕੰਮ ਕਰਨ ਦੀ ਲੋੜ ਹੈ। ਜਿੰਨੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਤੁਸੀਂ ਵੇਖੋ, ਇਹਨੇ ਗੱਲ ਹੀ ਅਮਲ ਦੀ ਕੀਤੀ ਹੈ। ਉਹ ਚਾਹੇ ਮੁਸਲਮਾਨ ਪ੍ਰਤੀ ਮਹਾਰਾਜ ਕਹਿੰਦੇ ਨੇ ਵੀ ਮੁਸਲਮਾਨਾਂ, ਵੈਸੇ ਮੁਸਲਮਾਨ ਜਿਹੜਾ ਉਹ ਬਾਹਰ ਦੀ ਸ਼ਰ੍ਹਾਂ ਨਿਭਾਉਂਦਾ, ਮੁਸਲਮਾਨਾਂ ਸਿਫਤ ਸ਼ਰੀਅਤ ਪੜ੍ਹ ਪੜ੍ਹ ਕਰੇ ਵਿਚਾਰ, ਬੰਦੇ ਸੇ ਜੇ ਪਵੇਂ ਵਿੱਚ ਬੰਦੀ, ਉਹ ਵੀ ਬਾਹਰ ਦੀ ਜਿਹੜੀ ਹੈ ਉਹ ਸ਼ਰ੍ਹਾਂ ਨਿਭਾਉਂਦਾ, ਸ਼ਰ੍ਹਾਂ ਮਰਿਆਦਾ ਨੂੰ ਕਹਿੰਦੇ ਨੇ। ਆਖਿਆ ਮੁਸਲਮਾਨ ਕੀ ਕਰਦਾ ਹੈ? ਉਹ ਸ਼ਰ੍ਹਾਂ ਦੀ ਸਿਫਤ ਕਰਦਾ ਤੇ ਸ਼ਰ੍ਹਾਂ ਦੇ ਕਰਮਾਂ ਨੂੰ ਕਰਕੇ ਉਹ ਸਮਝਦਾ ਹੈ ਵੀ ਮੈਂ ਰੱਬ ਨੂੰ ਪ੍ਰਵਾਨ ਹੋ ਜਾਵਾਂਗਾ। ਬਾਬੇ ਨੇ ਆਖਿਆ ਨਹੀਂ, ਤੁਸੀਂ ਵੇਖੋ ਮੁਸਲਮਾਨ 30 ਰੋਜ਼ੇ ਰੱਖਦਾ, 5 ਨਮਾਜ਼ਾਂ ਪੜ੍ਹਦਾ, ਉਹਨੇ ਆਖਿਆ ਸ਼ਾਇਦ ਇਹਦੇ ਨਾਲ ਰੱਬ ਖੁਸ਼ ਹੋ ਜਾਵੇਗਾ। ਭਾਈ ਤੇਰੀਆਂ ਨਮਾਜ਼ਾਂ ਤੋਂ ਰੱਬ ਨੇ ਕੀ ਲੈਣਾ? ਰੱਬ ਨੂੰ ਨਮਾਜ਼ਾਂ ਵਾਲੀ ਭਾਖਿਆ ਸਮਝ ਨਹੀਂ ਆਉਂਦੀ, ਕਿਉਂਕਿ ਨਮਾਜ਼ਾਂ ਦੀ, ਧਾਰਮਿਕ ਗ੍ਰੰਥਾਂ ਦੀ ਭਾਖਿਆ ਤੁਹਾਡੀ ਹੈ, ਰੱਬ ਨੂੰ ਸਿਰਫ ਕਰੈਕਟਰ ਦੀ ਭਾਖਿਆ ਸਮਝ ਆਉਂਦੀ ਹੈ। ਤੇ ਜੇ ਨਹੀਂ ਮੇਰੀ ਗੱਲ ਦਾ ਯਕੀਨ ਤੇ ਜਪਜੀ ਸਾਹਿਬ ਦੇ ਵਿੱਚੋਂ ਪੜ੍ਹ ਲਓ, ਉੱਥੇ ਮਹਾਰਾਜ ਨੇ ਆਖਿਆ ਭਾਖਿਆ ਭਾਓ ਅਪਾਰ। ਉੱਥੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ, ਉੱਥੇ ਆਖਿਆ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ। ਹੁਣ ਉੱਥੇ ਮਿੱਠ ਬੋਲੜਾ, ਮਿੱਠ ਬੋਲਣਾ ਕੋਈ ਭਾਖਿਆ ਥੋੜ੍ਹਾ ਹੁੰਦੀ ਹੈ ਵੀ ਉਹ ਇੱਦਾਂ ਥੋੜ੍ਹਾ ਹੁੰਦਾ ਹੈ ਮੰਮੇ ਸਿਹਾਰੀ ਤੇ ਉਹਦੇ ਅੱਧਕ ਤੇ ਠੱਠੇ ਕੰਨਾਂ ਮਿੱਠਾ ਮਿੱਠਾ ਕਹੀ ਜਾਓ, ਨਹੀਂ, ਮਿੱਠਾ ਹੁੰਦਾ ਹੈ ਬੰਦੇ ਦਾ ਸੁਭਾਅ। ਤੋ ਰੱਬ ਨੂੰ ਕੇਵਲ ਜੇ ਕੋਈ ਭਾਖਿਆ ਸਮਝ ਆਉਂਦੀ ਹੈ ਤੇ ਉਹ ਅਮਲ ਦੀ ਭਾਖਿਆ ਹੈ। ਰੱਬ ਨੂੰ ਕੋਈ ਫਾਰਸੀ, ਉਰਦੂ, ਪੰਜਾਬੀ, ਹਿੰਦੀ, ਅੰਗਰੇਜ਼ੀ ਇਹਦੇ ਨਾਲ ਕੋਈ ਮਤਲਬ ਨਹੀਂ ਹੈ। ਤੋ ਉਹਨੇ ਅਮਲ ਦੀ ਭਾਖਿਆ ਨੂੰ ਵੇਖਣਾ, ਅਮਲ ਦੀ ਭਾਖਿਆ ਕਿੱਦਾਂ ਦੀ ਹੈ। ਤੋ ਸਤਿਗੁਰੂ ਮਹਾਰਾਜ ਨੇ ਬੜੀ ਪਿਆਰੀ ਗੱਲ ਆਖੀ, ਮੁਸਲਮਾਨ ਨੂੰ ਮਹਾਰਾਜ ਮਿਲੇ, ਉਹਨਾਂ ਨੂੰ ਸਤਿਗੁਰੂ ਕਹਿੰਦੇ ਨੇ ਤੂੰ 30 ਰੋਜ਼ੇ ਰੱਖਦਾ ਵੀ ਇੱਕ ਬਾਹਰੀ ਤੌਰ ਉੱਤੇ ਤੂੰ ਇੱਕ ਕਿਰਿਆ ਕਰਕੇ ਵਿਖਾ ਦਿੱਤੀ, 5 ਤੂੰ ਨਾਲ ਨਮਾਜ਼ਾਂ ਪੜ੍ਹ ਲਈਆਂ, ਤੇ ਤੂੰ ਆਖਿਆ ਵੀ ਮੈਂ ਰੱਬ ਨੂੰ ਭਾ ਗਿਆ। ਆਖਿਆ ਨਹੀਂ,
भाई जिन्ना चिर तेरे अंदर शैतानी है ना उन्ना चिर तक इस चीज का अर्थ कोई नहीं। ती कर रखे पंज कर साथी नाउ शैतान मत कट जाई, नानक आख राह पै चलना माल तन के संजाई। तो यह साड़ी गल भी है, मैं कहना जेड़ा बाणी का पाठ करता बड़ी चंगी गल है, हर सिख नूं उठ के नितनेम करना चाहिए, बाणी पढ़नी चाहिए। पर अगली गल है भी जे कोई यह कहिंदा जी मैं पंज बाणियां का पाठ करना तो मैं रब के दर से प्रवान हो जावांगा भावें मेरा अमल चंगा होवे जां ना होवे, तो यह गल वाजब नहीं है, यह गल जायज नहीं है। तो महाराज बख्शिश करते ने आख्या हे अकाल पुरख वाहिगुरु किसी भेख द्वारा तेनों प्रभावित नहीं किया जा सकता, तेनों इंस्पायर तेरे उत्ते अपना प्रभाव नहीं पाया जा सकता भी बंदे ने कोई भेख धारण कर लिया। भेख भवनी भवन दे नाल, भवनी का मतलब हुंदा है भड़कन दे नाल, कदी किते कदी किते कदी किते भेख भवनी। महाराज गुरु नानक साहब कहते ने हठ ना जाना, मैं कोई हठ भी नहीं जानता, हठ भेख भवनी हठ तीन चीजा आखियां, भेख मतलब विखावा, भवनी मतलब भड़कना, ते हठ का मतलब हुंदा है जिवें अपने शरीर नूं कष्ट देने। कोई हठ धार के बैठा जिवें कोई बच्चा इदां कहे भी मैं अज रोटी नहीं खानी, यह हठ है, मैनूं फलानी शै लै के दिओ, यह की हुंदा है हठ है। तो इदां दा हठ रब दे अगे नहीं चलदा, हठ ना जाना आखिया मैं जानदा ही नहीं क्योंकि मैं ये कर्म करदा ही नहीं। नानका सच गह रहे किड्डी कीमती गल है, बाबे ने कहा ए नानका केवल जिहड़ा सच नूं अपने जिंदगी विच गह लैंदा ना टिका लैंदा अपने हिरदे दे विच उहनूं किसे भेख दी लोड़ नहीं पैंदी, किसे पासे भटकण दी लोड़ नहीं, कोई हठ करन दी लोड़ नहीं क्योंकि उहने सच नूं गह लिया, सच नूं पकड़ लिया। अगला बचन है भिनड़ी रहण भली, भिनड़ी दा अर्थ हुंदा है भिजी हुई। बाबा जी ने कहा जिहड़ी मेरी जिंदगी दी रात है इह बड़ी भिजी हुई है रब दे नाम रस विच, भिनड़ी रहण भली दिन सुहाए राम, मेरी रात भी चंगी मेरी जिंदगी दे दिन भी चंगे, भिनड़ी रहण भली हरी नाम दे रस विच भिजी हुई मेरी रहण रात लंघदी है, बड़े आनंद विच है जिंदगी दी रात, दिन सुहाए राम ते दिन भी जिहड़ा है वो बड़ा प्यारा लंघदा। तो महाराज ने बाबा शेख फरीद साहब का कल एक असी बचन विचार रहे सी, उथे बाबा फरीद साहब कहिंदे ने फरीदा चार गवायां हंड कै चार गवायां सम, आखिर तू की कीता दिन दे चार पैर हंड के, हंड के दा अर्थ है भटक के गवा ले, भड़क के गवा ले, ते रात दे चार पैर तू सौ के गवा ले। फरीदा चार गवायां हंड कै चार गवायां सम, लेखा रब मगेसिया तू आहू केरे कम, आख्या जदों रब ये शरीरा मेरिया इस जग मैं आए कह क्या तुद कर्म कमाया, कि कर्म कमाया तुद शरीरा जा तू जग मैं आया, जिन हर तेरा रचन रचिया सो हर मन ना वसाया। बाबा जी ने कहा यह माया मोहनी जिन एत भरम भुलाया, माया तो मोहनी तिने कीती जिन ठगोली पाईया। सतगुरु ने आख्या तू माया दे धंधिया दे विच दिन भी गवा लिया ते रात भी गवा ली, तो भटकना है। इथे गुरु नानक साहब महाराज कहते ने मेरी ते रात भी भली पाई, जिंदगी दी रात मेरी बड़ी भली, मेरा दिन भी चंगा क्योंकि मैं केवल पदार्थां दी भड़कणा विच अपने दिन नूं खराब नहीं किया, अपनी रात की नींद नूं खराब नहीं किया, केवल पदार्थ दे विच। भिनड़ी रहण भली, रहण किहड़ी भली है, आख्या जिहड़ी भिजी हुई है रब दे नाम रस विच, भिनड़ी रहण भली दिन सुहाए राम, निज कर सुतड़िए पिरम जगाए राम। बाबा जी ने आख्या हे सुती जी विस्तरीए, हे बेपरवाह हुई जी विस्तरीए, वेख प्रभु दे प्रेम दे विच जाग, रब्बी मुहब्बत विच जाग, नवहान नव तन शब्द जागी अपने पिर पाणिया। सतगुरु महाराज ने अगले बचन विच आख्या वेख नवहान, नवहान का अर्थ हुंदा है जिहड़ी नवी है, हाण का अर्थ वैसे साल भी है। सतगुरु ने आख्या नवहान, नवहान का अर्थ है नवी उम्र वाली जिहड़ी विकारां तों रहत है। बाबा जी ने कहा नवहान नव तन शब्द जागी, जिहड़ी शब्द द्वारा जाग जांदी है वह नवी हो जाती है, भाव विकारां तों रहत हो गई।
ਉਹਨੂੰ ਬਾਬੇ ਨੇ ਆਖਿਆ ਹੈ ਕੁਵਾਰੀ ਕਾਇਆ। ਉਹਦਾ ਸਰੀਰ ਕੀ ਹੋ ਗਿਆ? ਕੁਵਾਰਾ ਹੋ ਗਿਆ। ਕਿੱਥੋਂ? ਵਕਾਰਾਂ ਤੋਂ, ਬੁਰਾਈਆਂ ਤੋਂ, ਐਬਾਂ ਤੋਂ। ਨਵ ਹਾਣ ਨਵ ਧਨ ਸ਼ਬਦ ਜਾਗੀ ਆਪਣੇ ਪਿਰ ਭਾਣੀਆਂ। ਉਹ ਆਪਣੇ ਪਿਰ ਨੂੰ ਭਾ ਗਈ, ਚੰਗੀ ਲੱਗਣ ਲੱਗ ਪਈ। ਬਾਬਾ ਜੀ ਕਿਉਂ ਆਖਿਆ? ਤਜ ਕੂੜ ਕਪਟ ਸੁਭਾਉ ਦੂਜਾ। ਜਿਹਨੇ ਆਪਣੇ ਜੀਵਨ ਵਿੱਚੋਂ ਕੂੜ ਕਪਟ, ਕਪਟ ਦਾ ਅਰਥ ਕੀ ਹੁੰਦਾ? ਕਪਟੀ ਬੰਦਾ ਕਿਹੜਾ ਹੁੰਦਾ? ਜਿਹਦੇ ਮਨ ਵਿੱਚ ਕੁਝ ਹੋਰ ਹੋਵੇ ਤੇ ਮੂੰਹ ਉੱਤੇ ਕੁਝ ਹੋਰ ਹੋਵੇ, ਆਪਾਂ ਕਹਿੰਦੇ ਬੰਦੇ ਦੇ ਅੰਦਰ ਕੀ ਹੈ? ਕਪਟ ਹੈ। ਅੱਛਾ, ਕਪਟੀ ਬੰਦਾ ਕਈ ਵਾਰ ਬੜੀ ਭਲੀ ਗੱਲ ਕਹਿੰਦਾ ਹੈ, ਬੜੀ ਚੰਗੀ ਗੱਲ ਕਹਿੰਦਾ ਹੈ, ਪਰ ਉਸ ਗੱਲ ਦੇ ਪਿੱਛੇ ਵੀ ਕੀ ਹੁੰਦਾ? ਉਹਦੇ ਕਪਟੀ ਹੁੰਦਾ। ਸਾਨੂੰ ਕੰਨਾਂ ਨੂੰ ਏਦਾਂ ਲੱਗੇਗਾ ਵੀ ਬੰਦਾ ਗੱਲ ਤੇ ਬੜੀ ਚੰਗੀ ਕਹਿ ਰਿਹਾ, ਪਰ ਉਹਦੀ ਨੀਅਤ ਵਿੱਚ ਕਪਟ ਹੁੰਦਾ, ਖੋਟ ਹੁੰਦੀ ਹੈ। ਤੋ ਕਪਟੀ ਹੋਰ ਕਿਸਮ ਦੀ ਚੀਜ਼ ਹੈ। ਬਾਬਾ ਜੀ ਕਹਿੰਦੇ ਨੇ ਆਪਣੇ ਜੀਵਨ ਵਿੱਚੋਂ ਕੂੜ ਕੱਢ। ਜੇ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਦਾ ਪ੍ਰੇਮ ਚਾਹੁੰਦਾ, ਜੇ ਉਹਦੀ ਮੁਹੱਬਤ ਚਾਹੁੰਦਾ, ਤਜ ਕੂੜ ਕਪਟ ਸੁਭਾਓ ਦੂਜਾ। ਦੂਜੇ ਨਾਲ ਆਪਣੇ ਸੁਭਾਅ ਨੂੰ ਰਲਾ ਨਾ, ਕੇਵਲ ਅਕਾਲ ਪੁਰਖ ਵਾਹਿਗੁਰੂ ਆਪਣੇ ਪਤੀ ਦੇ ਸੁਭਾਅ ਨਾਲ ਆਪਣੇ ਆਪ ਨੂੰ ਰਲਾ। ਚਾਕਰੀ ਲੁਕਾਣੀਆਂ ਤੇ ਇੱਕ ਲੁਕਾਈ ਦੀ ਚਾਕਰੀ ਛੱਡ ਦੇ। ਲੋਕਣ ਕੀ ਚਤੁਰਾਈ ਉਪਮਾ ਤੇ ਬੈਸੰਤਰ ਜਾਰ। ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਤਜ ਕੂੜ ਕਵਟ ਸੁਭਾਉ ਦੂਜਾ, ਚਾਕਰੀ ਲੁਕਾਣੀਆਂ ਮੈਂ ਨਾਮ ਹਰ ਕਾ ਹਾਰ, ਕੰਠੇ ਸਾਜ ਸ਼ਬਦ ਨਿਸ਼ਾਨੀਆਂ। ਬਾਬਾ ਜੀ ਨੇ ਕਿਹਾ ਮੈਂ ਹਰੀ ਅਕਾਲ ਪੁਰਖ ਦਾ ਨਾਮ ਦਾ ਹਾਰ ਆਪਣੇ ਕੰਠ ਗਲੇ ਵਿੱਚ ਪਾ ਲਿਆ ਹੈ ਤੇ ਸੱਚੇ ਸ਼ਬਦ ਦਾ ਜਿਹੜਾ ਨਿਸ਼ਾਨ ਹੈ ਉਹ ਮੇਰੇ ਉੱਤੇ ਲੱਗ ਗਿਆ ਹੈ। ਕਰ ਜੋੜ ਨਾਨਕ ਸਾਚ ਮੰਗੈ, ਨਦਰ ਕਰ ਤੁਧ ਭਾਣਿਆ। ਮਹਾਰਾਜ ਨੇ ਆਖਿਆ ਹੱਥ ਜੋੜ ਕੇ ਨਾਨਕ ਦਾਨ ਮੰਗਦਾ, ਹੇ ਅਕਾਲ ਪੁਰਖ ਵਾਹਿਗੁਰੂ ਮੇਰੇ ਉੱਤੇ ਇੱਕ ਬਖਸ਼ਿਸ਼ ਕਰ ਵੀ ਮੈਂ ਤੈਨੂੰ ਭਾਉਣ ਲੱਗ ਜਾਵਾਂ। ਕਰ ਜੋੜ ਨਾਨਕ ਸਾਚ ਮੰਗੈ, ਨਦਰ ਕਰ ਮੇਰੇ ਉੱਤੇ ਇੱਕ ਬਖਸ਼ਿਸ਼ ਕਰ, ਤੁਧ ਭਾਣਿਆ ਮੈਂ ਤੈਨੂੰ ਭਾ ਜਾਵਾਂ।

ਜਿਹੜੀ ਸਤਿਗੁਰ ਦੀ ਬਾਣੀ ਹੈ ਨਾ ਜੀ, ਇਹਦੇ ਵਿੱਚ ਕਦੀ ਮਹਾਰਾਜ ਇਹ ਕਹਿੰਦੇ ਨੇ, ਸੁਣ ਮੁੰਦੇ ਹਰਨਾਖੀਏ। ਹਰਨਾਖੀਏ ਦਾ ਅਰਥ ਹੁੰਦਾ ਜੀ ਹਿਰਨੀ ਦੀਆਂ ਅੱਖਾਂ ਵਾਲੀ, ਉਹਨੂੰ ਹਰਨਾਖੀਏ ਕਹਿੰਦੇ ਨੇ। ਸੁਣ ਮੁੰਦੇ ਹਰਨਾਖੀਏ ਗੂੜਾ ਵੈਣ ਅਪਾਰ। ਤੋ ਬਾਬਾ ਜੀ ਨੇ ਉੱਥੇ ਕਿਹਾ ਹਰਨਾਖੀਏ, ਹਰਨਾਖੀਏ ਦਾ ਅਰਥ ਹੈ ਹਿਰਨੀ ਦੀਆਂ, ਹਿਰਨੀ ਦੀਆਂ ਅੱਖਾਂ ਸੋਹਣੀਆਂ ਮੰਨੀਆਂ ਜਾਂਦੀਆਂ। ਤੋ ਇੱਥੇ ਆਪਾਂ ਇਹਦੇ ਅਰਥ ਕਰਾਂਗੇ ਵੀ ਬਾਹਰੋਂ ਤੂੰ ਬੇਸ਼ੱਕ ਧਾਰਮਿਕ ਤੌਰ ਤੇ ਬੜੀ ਸੋਹਣੀ ਲੱਗ ਰਹੀ ਹੈ, ਬੜਾ ਬਾਹਰ ਦਾ ਅਡੰਬਰ ਕੀਤਾ ਹੋਇਆ, ਪਰ ਮਾਇਆ ਦੇ ਮੋਹ ਦੇ ਵਿੱਚ ਸੁੱਤੀ ਹੋਈ ਹੈ। ਜਾਗ ਸਲੋਨੜੀਏ, ਇਸ ਕਰਕੇ ਜਾਗ, ਬੋਲੇ ਗੁਰਬਾਣੀ ਰਾਮ, ਗੁਰੂ ਦੀ ਬਾਣੀ ਤੈਨੂੰ ਜਗਾ ਰਹੀ ਹੈ, ਤੈਨੂੰ ਹਲੂਣਾ ਦੇ ਰਹੀ ਹੈ, ਭਾਈ ਜਾਗ। ਜਿਨ ਮਨ ਜਿਨ ਸੁਣ ਮੰਨੀਅੜੀ ਅਕਥ ਕਹਾਣੀ ਰਾਮ, ਜਿਸ ਜੀਵ ਇਸਤਰੀ ਨੇ ਗੁਰੂ ਦੀ ਬਾਣੀ ਨੂੰ ਸੁਣ ਕੇ ਮੰਨ ਲਿਆ, ਉਹਦੇ ਵਿੱਚ ਸ਼ਰਧਾ ਲੈ ਆਉਂਦੀ। ਅਕਥ ਕਹਾਣੀ, ਇਹ ਐਸੀ ਅਕਥ ਕਹਾਣੀ ਹੈ, ਪਦ ਨਿਰਬਾਣੀ, ਜਿਹੜੀ ਤੈਨੂੰ ਨਿਰਵਾਣ ਪਦ ਤਾਈਂ ਲੈ ਜਾਵੇਗੀ, ਤੇਰੀ ਅੰਦਰ ਦੀ ਅਵਸਥਾ ਨੂੰ ਉੱਚਿਆਂ ਕਰ ਦੇਵੇਗੀ। ਨਿਰਵਾਣ ਪਦ ਦਾ ਅਰਥ ਹੁੰਦਾ ਹੈ ਸਾਧ ਸੰਗਤ, ਜਿਹੜਾ ਵਾਸ਼ਨਾ ਤੋਂ ਰਹਿਤ ਹੋ ਜਾਂਦਾ ਬੰਦਾ, ਉਹਨੂੰ ਨਿਰਵਾਣ ਪਦ, ਸਭ ਤੋਂ ਉੱਚਾ ਪਦ, ਅੰਦਰ ਦੀ ਅਵਸਥਾ ਐਸੀ ਬਣ ਜਾਂਦੀ। ਸਤਿਗੁਰ ਨੇ ਕਿਹਾ ਅਕਥ ਕਹਾਣੀ ਪਦ ਨਿਰਬਾਣੀ ਕੋ ਵਿਰਲਾ ਗੁਰਮੁਖ ਬੁੱਝੇ, ਪਰ ਇਸ ਪਦ ਨਿਰਬਾਣ ਨੂੰ ਜਿਹੜਾ ਹੈ ਕੋਈ ਵਿਰਲਾ ਗੁਰਮੁਖ ਹੀ ਬੁੱਝਦਾ ਹੈ। ਉਹ ਸ਼ਬਦ ਸਮਾਏ, ਤੇ ਇਹਨੂੰ ਬੁੱਝਣ ਲਈ ਕੀ ਕਰਨਾ ਪੈਂਦਾ, ਸ਼ਬਦ ਵਿੱਚ ਸਮਾਉਣਾ ਪੈਂਦਾ। ਉਹ ਸ਼ਬਦ ਸਮਾਏ ਆਪ ਗਵਾਏ, ਆਪਣੇ ਆਪੇ ਨੂੰ ਗਵਾਉਣਾ ਪੈਂਦਾ। ਆਪ ਗਵਾਏ ਸੇਵਾ ਕਰੇ ਤਾਂ ਕੁਛ ਪਾਏ ਮਾਨ। ਸਤਿਗੁਰ ਨੇ ਇੱਥੇ ਆਖਿਆ ਉਹ ਸ਼ਬਦ ਸਮਾਏ ਆਪ ਗਵਾਏ, ਤ੍ਰਿਭਵਨ ਸੋਝੀ ਸੂਝੇ, ਉਹਨੂੰ ਵੀ ਤਿੰਨਾਂ ਭਵਨਾਂ ਦੇ ਮਾਲਕ ਦੀ ਸੋਝੀ ਹੋ ਜਾਂਦੀ ਹੈ। ਰਹਿ ਅਤੀਤ ਅਪਰੰਪਰ ਰਾਤਾ। ਅਤੀਤ ਕਿਹਨੂੰ ਕਹਿੰਦੇ ਨੇ? ਅਤੀਤ ਦਾ ਅਰਥ ਹੁੰਦਾ ਵਿਰਕਤ। ਜਿਵੇਂ ਜਿਹੜੇ ਜੋਗੀ ਲੋਕ ਹੁੰਦੇ ਨੇ ਉਹ ਕਹਿੰਦੇ ਨੇ ਜੀ ਅਸੀਂ ਅਤੀਤ ਹਾਂ, ਅਸੀਂ ਵਿਰਕਤ ਹਾਂ, ਆਪਣੇ ਘਰ ਬਾਰ ਨੂੰ ਛੱਡਿਆ ਹੋਇਆ। ਤੋ ਮਹਾਰਾਜ ਇੱਥੇ ਕਹਿੰਦੇ ਨੇ ਜਿਹਨੇ ਗੁਰੂ ਦੀ ਮੱਤ ਨੂੰ ਧਾਰਨ ਕਰ ਲਿਆ, ਜਿਹੜਾ ਗੁਰੂ ਦੇ ਸ਼ਬਦ ਵਿੱਚ ਸਮਾ ਜਾਂਦਾ ਹੈ, ਆਪਣੇ ਆਪੇ ਨੂੰ ਗਵਾ ਜਾਂਦਾ ਹੈ, ਉਹ ਗ੍ਰਸਤ ਪਰਿਵਾਰ ਵਿੱਚ ਰਹਿੰਦਾ ਹੋਇਆ ਵੀ ਅਤੀਤ ਹੋ ਜਾਂਦਾ, ਉਹਨੂੰ ਘਰ ਬਾਰ ਛੱਡਣ ਦੀ ਲੋੜ ਨਹੀਂ ਪੈਂਦੀ। ਰਹਿ ਅਤੀਤ ਅਪਰੰਪਰ ਰਾਤਾ, ਸਾਚ ਮਨ ਗੁਣ ਸਾਰਿਆ, ਉਹਨੇ ਜੀਵਨ ਵਿੱਚ ਸੱਚੇ ਗੁਣਾਂ ਨੂੰ ਸੰਭਾਲ ਲਿਆ। ਸਾਰਿਆ ਦਾ ਅਰਥ ਹੁੰਦਾ ਸੰਭਾਲਣਾ। ਅਗਲਾ ਬਚਨ ਹੈ ਉਹ ਪੂਰ ਰਹਿਆ ਸਰਬ ਠਾਈ ਨਾਨਕਾ ਉਰ ਧਾਰਿਆ, ਉਹਨੂੰ ਇਸ ਗੱਲ ਦੀ ਸੋਝੀ ਹੁੰਦੀ ਹੈ ਵੀ ਉਹ ਵਾਹਿਗੁਰੂ ਹਰ ਥਾਂ ਉੱਤੇ ਪੂਰਿਆ ਹੋਇਆ ਹੈ, ਤੇ ਮੈਂ ਉਸੇ ਰੱਬ ਨੂੰ ਹੇ ਨਾਨਕ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਰੱਖਣਾ। ਅਗਲਾ ਅਖੀਰਲਾ ਬੰਦ ਹੈ, ਚਾਰ ਨੰਬਰ ਬੰਦ। ਬਾਬਾ ਜੀ ਕਹਿੰਦੇ ਨੇ ਮਹਿਲ ਬੁਲਾਈਅੜੀਏ। ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਮਹਿਲ ਵਿੱਚ ਬੁਲਾ ਲਿਆ, ਟਿਕਾਣਾ ਦੇ ਦਿੱਤਾ। ਮਹਿਲ ਬੁਲਾਈਅੜੀਏ ਭਗਤ ਸਨੇਹੀ ਰਾਮ। ਸਤਿਗੁਰੂ ਮਹਾਰਾਜ ਨੇ ਆਖਿਆ ਰੱਬ ਜਿਹੜਾ ਹੈ ਉਹ ਭਗਤੀ ਦਾ ਸਨੇਹੀ ਹੈ। ਭਗਤੀ, ਵੇਖੋ ਗੁਰਬਾਣੀ ਨਾ ਜੀ, ਜਿਵੇਂ ਹੁਣ ਸ਼ਬਦ ਮੈਂ ਪੜ੍ਹਿਆ ਭਗਤ, ਤੇ ਇੱਥੇ ਭਗਤ ਦੇ ਤੱਤੇ ਨੂੰ ਸਿਹਾਰੀ ਲੱਗੀ ਹੈ। ਆ ਜਿਹੜੀ ਗੁਰਬਾਣੀ ਸੰਥਿਆ ਦੀ ਅਸੀਂ ਵਾਰ ਵਾਰ ਬੇਨਤੀ ਕਰ ਰਹੇ ਹਾਂ, ਇਸੇ ਕਰਕੇ ਜ਼ਰੂਰੀ ਹੁੰਦੀ ਹੈ। ਭਗਤ ਦੇ ਤੱਤੇ ਨੂੰ ਲੱਗੀ ਹੈ ਸਿਹਾਰੀ, ਤੇ ਇਹਦਾ ਅਰਥ ਬਣੇਗਾ ਭਗਤੀ। ਤੇ ਜੇ ਭਗਤ ਦੇ ਤੱਤੇ ਨੂੰ ਲੱਗਾ ਹੋਵੇ ਔਂਕੜ, ਉਹਦਾ ਮਤਲਬ ਬਣਦਾ ਹੈ ਭਗਤ, ਇੱਕ ਭਗਤ। ਤੋ ਬਾਬਾ ਜੀ ਨੇ ਇਹ ਜਿਹੜੀਆਂ ਸਿਹਾਰੀਆਂ, ਔਂਕੜ, ਕਿਤੇ ਔਂਕੜਾਂ ਤੋਂ ਬਿਨਾਂ ਇਹ ਸਾਰਾ ਕੁਝ ਜਿਹੜਾ ਲਾਇਆ ਹੈ ਨਾ ਜੀ, ਇਹ ਗੁਰਬਾਣੀ ਦੀ ਗ੍ਰਾਮਰ ਹੈ। ਤੋ ਇੱਥੇ ਅਰਥ ਬਣਦੇ ਨੇ ਮਹਿਲ ਬੁਲਾਈਅੜੀਏ, ਤੈਨੂੰ ਅਕਾਲ ਪੁਰਖ ਵਾਹਿਗੁਰੂ ਆਪਣੇ ਮਹਿਲ ਵਿੱਚ ਬੁਲਾਵੇਗਾ। ਕਿਵੇਂ? ਭਗਤ ਸਨੇਹੀ ਰਾਮ, ਜੇ ਤੇਰਾ ਸਨੇਹ ਰਾਮ ਦੀ ਭਗਤੀ ਵਿੱਚ ਲੱਗ ਜਾਵੇਗਾ। ਤੇ ਆਖਿਆ ਗੁਰਮਤ ਮਨ ਰਹਿਸੀ, ਜਿਨ੍ਹਾਂ ਦਾ ਮਨ ਗੁਰੂ ਦੀ ਮੱਤ ਨੂੰ ਧਾਰਨ ਕਰ ਲੈਂਦਾ ਹੈ ਉੱਥੇ ਰਹਿਣ ਲੱਗ ਪੈਂਦਾ ਹੈ। ਗੁਰਮਤ ਮਨ ਰਹਿਸੀ, ਬਾਬਾ ਜੀ ਨੇ ਕਿਹਾ ਸੀਜਸ ਦੇਹੀ ਰਾਮ। ਸੀਜਸ ਦਾ ਅਰਥ ਹੁੰਦਾ ਜੀ ਸਫਲ ਹੋ ਜਾਂਦੀ ਉਹਦੀ ਦੇਹੀ, ਉਹਦਾ ਸਰੀਰ। ਸੀਜਸ ਦੇਹੀ ਰਾਮ, ਮਨ ਮਾਰ ਰੀਝੈ, ਆਪਣੇ ਮਨ ਨੂੰ ਬੁਰਾਈਆਂ ਵਾਲੇ ਬੰਨਿਓ ਮਾਰ ਲਾ। ਜਿਵੇਂ ਨਾ ਕੋਈ ਵਸਤੂ ਹੋਵੇ ਤੇ ਅਸੀਂ ਬਹੁਤ ਤਾਦਾਦ ਵਿੱਚ ਉਹਨੂੰ ਖਾ ਲਈਏ, ਭੋਗ ਲਈਏ, ਤੇ ਬੰਦਾ ਕਵੇ ਮੇਰਾ ਤੇ ਹੁਣ ਇਧਰੋਂ ਮਨ ਮਰਿਆ ਪਿਆ, ਵੀ ਹੁਣ ਮੇਰਾ ਜੀ ਨਹੀਂ ਕਰਦਾ। ਕਈ ਵਾਰ ਵੇਖੋ ਘਰ ਦੇ ਵਿੱਚ ਬਹੁਤ ਸਾਰੇ ਪਦਾਰਥ ਆਏ ਹੋਣ, ਬਾਕੀ ਸਾਰਾ ਟੱਬਰ ਖਾ ਰਿਹਾ ਹੋਵੇ, ਤੇ ਟੱਬਰ ਦਾ ਇੱਕ ਜੀ ਕਹਿੰਦਾ ਵੀ ਤੁਸੀਂ ਖਾਓ, ਮੇਰਾ ਤੇ ਇਸ ਚੀਜ਼ ਤੋਂ ਮਨ ਹੀ ਮਰ ਗਿਆ। ਹੁਣ ਚੀਜ਼ ਤੇ ਉੱਥੇ ਹੁੰਦੀ ਹੈ, ਮਨ ਮਰਨ ਦਾ ਅਰਥ ਹੈ ਵੀ ਭਾਵੇਂ ਬੇਸ਼ੱਕ ਚੀਜ਼ਾਂ ਸਾਹਮਣੇ ਨੇ, ਪਰ ਫਿਰ ਵੀ ਹੁਣ ਮੇਰੀ ਉਹਦੇ ਨਾਲ ਕੋਈ ਅਟੈਚਮੈਂਟ ਨਹੀਂ ਰਹੀ। ਇਸੇ ਤਰੀਕੇ ਨਾਲ ਆਲੇ ਦੁਆਲੇ ਵਿੱਚ ਬੁਰਾਈ ਵੀ ਰਹਿਣੀ ਹੈ,

0: ਸਾਰਾ ਕੁਝ ਏਦਾਂ ਰਹਿਣਾ, ਪਰ ਮੇਰਾ ਉਧਰੋਂ ਮਨ ਮਰ ਗਿਆ। ਚੁਗਲੀ ਵੀ ਰਹਿਣੀ ਹੈ, ਨਿੰਦਿਆ ਵੀ ਰਹਿਣੀ ਹੈ, ਬੇਈਮਾਨੀ ਵੀ ਰਹਿਣੀ ਹੈ, ਸਾਰਾ ਕੁਝ ਉਦਾਂ ਰਹਿਣਾ, ਮੇਰਾ ਮਨ ਮਰ ਗਿਆ। ਤੋ ਬਾਬਾ ਜੀ ਨੇ ਕਿਹਾ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੁਆਰਾ ਮਨ ਨੂੰ ਮਾਰ ਲਿਆ ਉਹਦੀ ਦੇਹੀ ਸਫਲ ਹੋ ਗਈ। ਮਨ ਮਾਰ ਰੀਝੈ, ਪਹਿਲਾ ਸ਼ਬਦ ਰੱਖਿਆ ਗੁਰਮਤ ਮਨ ਰਹਿਸੀ, ਸੀਜਸ ਦੇਹੀ ਰਾਮ, ਸੀਜਸ ਦਾ ਮਤਲਬ ਸਫਲ ਹੋ ਗਈ ਉਹਦੀ ਦੇਹੀ ਸਰੀਰ। ਮਨ ਮਾਰ ਰੀਝੈ, ਜਦੋਂ ਤੂੰ ਆਪਣੇ ਮਨ ਨੂੰ ਮਾਰ ਲਵੇਂਗਾ ਨਾ ਗੁਰੂ ਦੇ ਸ਼ਬਦ ਦੁਆਰਾ, ਤੇ ਰੱਬ ਤੇਰੇ ਉੱਤੇ ਰੀਝ ਜਾਵੇਗਾ। ਮਨ ਮਾਰ ਰੀਝੈ, ਸ਼ਬਦ ਸੀਜੈ, ਸ਼ਬਦ ਦੁਆਰਾ ਦੇਹੀ ਸਫਲ ਹੋਵੇਗੀ। ਤ੍ਰੈ ਲੋਕ ਨਾਥ ਪਛਾਣੇ, ਤਰਲੋਕੀ ਦਾ ਨਾਥ ਉਹਦੀ ਤੈਨੂੰ ਪਛਾਣ ਹੋਵੇਗੀ। ਫਿਰ ਅਗਲਾ ਹੈ, ਮਨ ਡੀਗ ਡੋਲ ਨਾ ਜਾਏ ਕਤ ਹੀ ਆਪਣਾ ਪਿਰ ਜਾਣੇ। ਹੁਣ ਮਨ ਜਿਹੜਾ ਹੈ ਉਹ ਡਿੱਗਦਾ ਨਹੀਂ, ਉਹ ਡੋਲਦਾ ਨਹੀਂ, ਕਿਉਂਕਿ ਮੈਂ ਆਪਣੇ ਪਿਰ ਨੂੰ ਆਪਣੇ ਖਸਮ ਦੀ ਪਛਾਣ ਕਰ ਲਈ, ਮੈਂ ਆਧਾਰ ਤੇਰਾ। ਬਾਬਾ ਗੁਰੂ ਨਾਨਕ ਸਾਹਿਬ ਅਖੀਰਲੀਆਂ ਪੰਕਤੀਆਂ ਵਿੱਚ ਕਹਿੰਦੇ ਨੇ, ਆਖਿਆ ਹੇ ਅਕਾਲ ਪੁਰਖ, ਮੈਨੂੰ ਤੇਰਾ ਆਧਾਰ ਹੈ। ਆਧਾਰ ਦਾ ਅਰਥ ਹੁੰਦਾ ਜੀ ਆਸਰਾ। ਮੈਂ ਆਧਾਰ ਤੇਰਾ, ਤੂੰ ਖਸਮ ਮੇਰਾ, ਤੂੰ ਮੇਰਾ ਖਸਮ ਹੈ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਮਾਰੇ। ਆਖਿਆ ਤੂੰ ਦਾਤਾ ਵੀ ਹੈ, ਗੁਰੂ ਅਰਜਨ ਸਾਹਿਬ ਕਹਿੰਦੇ ਨੇ ਠਾਕੁਰ ਵੀ ਹੈ, ਮਾਲਕ ਵੀ ਹੈ, ਮੇਰੀ ਪ੍ਰਤਪਾਲਣਾ ਕਰਨ ਵਾਲਾ ਵੀ ਹੈ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ, ਨਾਇਕ ਦਾ ਅਰਥ ਹੁੰਦਾ ਜੀ ਆਗੂ। ਆਖਿਆ ਤੂੰ ਹੀ ਮੇਰਾ ਆਗੂ ਹੈ, ਖਸਮ ਵੀ ਮੇਰਾ ਤੂੰ ਹੀ ਹੈ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਧਾਰੇ। ਇੱਥੇ ਆਖਿਆ ਮੈਂ ਆਧਾਰ ਤੇਰਾ, ਸਾਚ ਨਾਮ ਆਧਾਰ ਮੇਰਾ, ਮੈਂ ਆਧਾਰ ਤੇਰਾ, ਮੈਨੂੰ ਆਸਰਾ ਤੇਰਾ ਹੈ, ਤੂੰ ਖਸਮ ਮੇਰਾ, ਤੂੰ ਮੇਰਾ ਖਸਮ ਹੈ। ਮੈਂ ਤਾਣ ਤਕੀਆ ਤੇਰਾ, ਆਖਿਆ ਮੈਨੂੰ ਤਾਣ, ਤਾਣ ਦਾ ਅਰਥ ਹੀ ਹੁੰਦਾ ਜੀ ਬਲ। ਤਕੀਆ ਕਹਿੰਦੇ ਨੇ ਆਸਰੇ ਨੂੰ, ਜਿਵੇਂ ਆਪਾਂ ਸਰਾਣੇ ਨੂੰ ਵੀ ਕੀ ਕਹਿੰਦੇ ਹਾਂ, ਤਕੀਆ। ਤਕੀਆ ਮਤਲਬ ਜਿਹੜਾ ਤੁਹਾਡੀ ਗਰਦਨ ਨੂੰ ਆਸਰਾ ਦਿੰਦਾ ਉਹਨੂੰ ਆਪਾਂ ਤਕੀਆ ਕਹਿੰਦੇ ਹਾਂ, ਤਕੀਆ ਲਾ ਕੇ ਬੰਦਾ ਢੋ ਲਾਉਂਦਾ। ਤੋ ਬਾਬਾ ਜੀ ਨੇ ਕਿਹਾ ਮੈਨੂੰ ਤੇਰਾ ਆਸਰਾ ਹੈ, ਤਕੀਆ ਹੈ ਤੂੰ ਮੇਰਾ। ਮੈਂ ਆਧਾਰ ਤੇਰਾ, ਤੂੰ ਖਸਮ ਮੇਰਾ, ਮੈਂ ਤਾਣ ਤਕੀਆ ਤੇਰਾ, ਸਾਚ ਸੂਚਾ ਸਦਾ ਨਾਨਕ ਗੁਰ ਸ਼ਬਦ ਝਗਰ ਨਬੇਰੋ। ਗੁਰੂ ਦੇ ਸ਼ਬਦ ਦੁਆਰਾ ਸਤਿਗੁਰੂ ਮਹਾਰਾਜ ਕਹਿਣ ਲੱਗੇ ਵੀ ਜਿਹਨੇ ਆਪਣੇ ਅੰਦਰ ਦੇ ਝਗੜੇ ਨੂੰ ਨਿਬੇੜ ਲਿਆ, ਜਿਹਨੇ ਆਪਣੀ ਕਸ਼ਮਕਸ਼ ਨੂੰ ਮੁਕਾ ਦਿੱਤਾ, ਉਹ ਫਿਰ ਸੱਚੇ ਜੀਵਨ ਵਾਲਾ ਹੋ ਜਾਂਦਾ ਏ, ਉਹ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਏ। ਤੋ ਅਸੀਂ ਗੁਰੂ ਦੇ ਸ਼ਬਦ ਦੁਆਰਾ ਆਪਣੇ ਅੰਦਰ ਦੇ ਝਗੜੇ ਨੂੰ ਨਿਬੇੜ ਕੇ ਪਵਿੱਤਰ ਜੀਵਨ ਵਾਲੇ ਬਣ ਸਕਦੇ ਹਾਂ। ਅੰਦਰ ਦੇ ਝਗੜੇ ਕਿਹੜੇ ਨੇ? ਹਉਮੈ ਦੇ, ਮੈਂ ਮੇਰੀ ਦੇ, ਕੂੜ ਦੇ, ਕਪਟ ਦੇ, ਇਹ ਸਾਰੇ ਝਗੜੇ ਕਿਹੜੇ ਨੇ? ਮਨੁੱਖ ਦੇ ਅੰਦਰ ਦੇ ਨੇ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸੁਖਮਣੀ ਸਾਹਿਬ ਦੀ ਬਾਣੀ ਦੇ ਪਹਿਲੇ ਪਦੇ ਵਿੱਚ ਇੱਕ ਬਚਨ ਰੱਖਿਆ। ਗੁਰਦੇਵ ਮਹਾਰਾਜ ਨੇ ਕਿਹਾ ਸਿਮਰੋਂ ਸਿਮਰ ਸਿਮਰ ਸੁਖ ਪਾਵੋ। ਇੱਥੇ ਇੱਕ ਬੇਨਤੀ ਕਰਾਂ, ਪਾਵੋ ਨਹੀਂ ਪੜ੍ਹਨਾ ਇਹਨੂੰ, ਇਹਨੂੰ ਪਾਵੋ ਪੜ੍ਹਨਾ ਹੈ। ਬਾਣੀ ਤਿੰਨ ਚੀਜ਼ਾਂ ਨੂੰ ਧਿਆਨ ਵਿੱਚ ਰੱਖ ਕੇ ਰਚੀ ਗਈ ਹੈ। ਇੱਕ ਹੁੰਦਾ ਉੱਤਮ ਪੁਰਖ, ਉੱਤਮ ਪੁਰਖ ਹੈ ਮੇਰੀ ਗੱਲ ਹੈ, ਮੱਧਮ ਪੁਰਖ ਹੈ ਜਿਹੜਾ ਵਿੱਚ ਖਲੋਤਾ ਉਹਦੀ ਗੱਲ ਹੈ, ਅਨਿਆ ਪੁਰਖ ਹੈ ਜਿਹੜਾ ਕੋਈ ਤੀਜਾ ਬੰਦਾ ਹੈ। ਤੋ ਸਿਮਰੋ ਸਿਮਰ ਸਿਮਰ ਸੁੱਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਮੈਂ ਮਿਟਾ ਦਿੱਤੇ ਆਪਣੇ ਅੰਦਰ ਦੇ ਕਲਾ ਕਲੇਸ਼। ਤੋ ਗੁਰੂ ਕਿਰਪਾ ਕਰੇ ਜੀ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਹੋਣਾ ਦਾ, ਜਿਨ੍ਹਾਂ ਨੇ ਆਪ ਜੀ ਨੂੰ ਅੱਜ ਦੇ ਸ਼ਬਦ ਦੀ ਕਥਾ ਦੇ ਨਾਲ ਕੁਛ ਕੁਛ ਹੈ ਗੁਰਬਾਣੀ ਸੰਥਿਆ ਵਿੱਚੋਂ ਕੀ ਬੋਲਣਾ ਸੀ, ਕਿਉਂਕਿ ਪੜ੍ਹਦੇ ਅਸੀਂ ਉਹੋ ਹੀ ਹੈ ਸਾਰੇ, ਸਿਮਰੋ ਸਿਮਰ ਸਿਮ ਸੋ ਪਾਓ ਸਿਮਰੋ। ਨਹੀਂ, ਮੈਂ ਸਿਮਰਾਂਗਾ ਤਾਂ ਮੇਰੀ ਗੱਲ ਬਣਨੀ ਆ, ਕਿਉਂਕਿ ਰੋਟੀ ਮੈਂ ਖਾਵਾਂਗਾ ਤਾਂ ਭੁੱਖ ਮੇਰੀ ਲੱਥਣੀ ਹੈ। ਇਸ ਕਰਕੇ ਬਾਣੀ ਜਿੰਨੀ ਵੀ ਹੈ ਨਾ, ਕਿਸੇ ਵਾਸਤੇ ਨਹੀਂ, ਕੋਈ ਗਾਵੇ ਕੋ ਸੁਣੇ ਹਰਨਾਮਾ ਚਿੱਤ ਲਾਏ ਕਹੋ ਕਬੀਰ ਸੰਸਾਨੀ ਅੰਤ ਪਰਮ ਗਤਿ। ਇਹ ਆਪਣੇ ਨਾਲ ਗੱਲਾਂ ਕਰਦੀ ਹੈ। ਜਿੱਦਾਂ ਤੁਸੀਂ ਇਹ ਸਮਝ ਕੇ ਬਾਣੀ ਪੜੋਗੇ ਨਾ ਕਿ ਮੈਂ ਬਾਣੀ ਮੇਰੇ ਨਾਲ ਗੱਲਾਂ ਕਰੀ ਤੇ ਮੈਨੂੰ ਹੀ ਕਹਿ ਰਹੀ ਹੈ ਮਨ ਰੇ ਕੌਣ ਕਮਾਤ ਹੈ ਲੈ ਲੈ, ਅਸੀਂ ਕੀ ਕਰਦੇ ਹਾਂ ਕਹਿੰਦੇ ਵੀ ਤੁਹਾਡੇ ਵਾਸਤੇ ਸਾਡੇ ਵਾਸਤੇ ਨਹੀਂ, ਨਹੀਂ ਇਹ ਜਿੰਨੀ ਤੁਹਾਡੇ ਵਾਸਤੇ ਉਹਨੀ ਸਾਡੇ ਵਾਸਤੇ ਵੀ ਹੈ। ਔਰ ਇਹਦੇ 'ਚ ਬੜੀਆਂ ਗੁਰਮੁਖ ਪਿਆਰੋ ਗੱਲਾਂ ਨੇ ਜਿਹੜੀਆਂ ਆਪਾਂ ਹੁਣ ਸੁਖਮਣੀ ਸਾਹਿਬ ਦਾ ਪਾਠ ਸਾਰੇ ਕਰਦੇ ਹਾਂ, ਸਾਰੇ ਕਰਦੇ ਹਾਂ, ਪਰ ਕਰੀ ਜਾਂਦੇ ਹਾਂ ਨਾ, ਕਰੀ ਜਾਂਦੇ ਹਾਂ, ਪਤਾ ਨਹੀਂ ਕਿੰਨੇ ਕੁ ਸੁਖਮਣੀ ਸਾਹਿਬ ਦੇ ਪਾਠ ਹੁੰਦੇ ਆ। ਪਰ ਇਹ ਜਿਹੜੀ ਸਾਡੀ ਹੁਣ ਗੁਰਦੁਆਰਿਆਂ 'ਚ ਪ੍ਰਚਲਿਤ ਹੋ ਗਈ ਨਾ ਸੁਖਮਣੀ, ਇਹ ਗੁਰਮੁਖ ਪਿਆਰੇ ਹੌਲੀ ਹੌਲੀ ਸਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਕਰ ਰਹੀ ਆ, ਕਿਉਂਕਿ ਅੱਗੇ ਸਹਿਜ ਪਾਠ ਹੁੰਦਾ ਸੀ। ਵੈਸੇ ਗੁਰਮਤਿ ਸਹਿਜ ਪਾਠ ਆ, ਜਿਹਨੂੰ ਸਧਾਰਨ ਪਾਠ ਵੀ ਕਹਿੰਦੇ। ਅਖੰਡ ਪਾਠ ਦੀ ਮਰਿਆਦਾ ਬਾਅਦ 'ਚ ਚੱਲੀ ਹੈ, ਹੁਣ ਦਿਨ ਹੌਲੀ ਹੌਲੀ। ਮੈਂ ਤਾਂ ਕਈ ਵਾਰ ਸੋਚਦਾ ਸਿੱਖੋਗੇ ਤਾਂ ਉਹ ਕਰਦਾ ਵੀ ਜਪਜੀ ਸਾਹਿਬ ਵੀ ਗੁਰਦੁਆਰੇ ਲੈ ਆਓ, ਵੀ ਜਪਜੀ ਵੀ ਘਰ 'ਚ ਪਾਠੀਆਂ ਵੱਲੋਂ ਕਰਾ ਲਈਏ। ਵੈਸੇ ਹੋ ਸਕਦਾ ਕੋਈ ਦਰਾਜ਼ ਵੀ ਹੋਵੇ, ਵੀਹ ਕਹਿਣ 'ਤੇ ਕਦੀ ਸੁਖਮਨੀ ਸਾਹਿਬ ਨਹੀਂ ਕਰਾਉਣਾ ਚਾਹੀਦਾ ਗੁਰਦੁਆਰਾ ਸਾਹਿਬ, ਖਾਸ ਤੌਰ 'ਤੇ ਐਤਵਾਰ ਨੂੰ, ਕਿਉਂਕਿ ਜਿਹੜਾ ਦੀਵਾਨ ਦੇ ਵਿੱਚ ਪ੍ਰਚਾਰਕ ਸ਼੍ਰੇਣੀ ਆਈ ਹੈ, ਜਿਨ੍ਹਾਂ ਨੇ ਤੁਹਾਨੂੰ ਪ੍ਰਚਾਰ ਰਾਹੀਂ ਕੁਛ ਸਮਝਾਉਣਾ, ਕਿਉਂਕਿ ਤਿੰਨ ਚੀਜ਼ਾਂ ਨੇ ਗੁਰਦੁਆਰਾ ਵਿੱਚ ਸੁਣਨ ਵਾਸਤੇ ਜਦੋਂ ਵੀ ਜਾਣਾ। ਕਿਉਂਕਿ ਜਦੋਂ ਗੁਰੂ ਨਾਨਕ ਵੀ ਕਿਤੇ ਗਿਆ ਤਾਂ ਉਹਨਾਂ ਨੇ ਇਹ ਗੱਲ ਕਹੀ ਮਰਦਾਨਿਆ ਛੇੜ ਰਬਾਬ ਬਾਣੀ ਆਈ, ਕੀਰਤਨ ਕਥਾ ਅਤੇ ਢਾਡੀ ਵਾਰਾਂ ਇਤਿਹਾਸ। ਜਾਂ ਅਖੰਡ ਪਾਠ ਸਾਹਿਬ ਹੁੰਦਾ ਹੋਵੇ ਤਾਂ ਉਹ ਬਹਿ ਕੇ ਸੁਣਨਾ, ਸਹਿਜ ਪਾਠ ਹੋਵੇ ਉਹ ਬਹਿ ਕੇ ਸੁਣਨਾ। ਪਰ ਹਰ ਵਕਤ ਅਸੀਂ ਕਹਿੰਦੇ ਹਾਂ ਤਕਰੀਬਨ ਹਰ ਸੁਖਮਣੀ ਸਾਹਿਬ 'ਤੇ ਤਕਰੀਬਨ ਗੁਰਦੁਆਰੇ 'ਚ 250 ਪ੍ਰਾਣੀ ਹੁੰਦਾ, ਔਰ ਬੇਨਤੀਆਂ ਵੀ ਬੜੀਆਂ ਕਰੀਦੀਆਂ। ਪਰ ਜਿਸ ਵਕਤ ਸੁਖਮਣੀ ਸਾਹਿਬ 'ਤੇ ਅਰਦਾਸ ਤੋਂ ਬਾਅਦ ਭੋਗ ਪੈ ਕੇ ਪ੍ਰਸ਼ਾਦ ਵਰਤਾਇਆ ਜਾਂਦਾ, ਉਸ ਵਕਤ ਜਦੋਂ ਜਥਾ ਲੱਗਦਾ ਸਭ ਲੰਗਰ 'ਚ, ਇੱਥੇ ਅਖੀਰ 'ਤੇ ਅਰਦਾਸ ਵੇਲੇ ਸਿਰਫ 5-4 ਪ੍ਰਾਣੀ ਹੁੰਦੇ ਆ ਜਦੋਂ ਸਮਾਪਤੀ ਹੁੰਦੀ ਹੈ। ਤੋ ਦਾਸ ਤਾਂ ਤੁਹਾਡੇ ਨਾਲ ਗੱਲਾਂ ਕਰਦਾ ਵੀ ਅਸੀਂ ਬਹੁਤ ਚੀਜ਼ਾਂ ਜਿਹੜੀਆਂ ਨੇ ਨਾ ਗੁਰਦੁਆਰੇ ਦੇ ਵਿੱਚ, ਹਰ ਇੱਕ ਚੀਜ਼ ਅਸੀਂ ਗੁਰਦੁਆਰੇ ਦੇ ਵਿੱਚ ਹੀ ਲਈ ਆਉਂਦੇ ਹਾਂ, ਉਹ ਇਸ ਕਰਕੇ ਕਿ ਇੱਥੇ ਚਲੋ ਸਾਰਿਆਂ ਨੂੰ ਸੱਦ ਲੈਂਦੇ ਹਾਂ, ਪ੍ਰਸ਼ਾਦਾ ਛਕਾਉਂਦੇ ਹਾਂ, ਨਾਲ ਸੁਖਮਨੀ ਸਾਹਿਬ ਦਾ ਪਾਠ ਕਰਾ ਲੈਂਦੇ ਹਾਂ ਗੁਰੂ ਕਿਰਪਾ। ਕੀਰਤਨ ਵੀ ਹੋ ਸਕਦਾ, ਕੀਰਤਨ ਲੰਗਰ ਕਥਾ ਇਤਿਹਾਸ ਇਹਦੇ ਨਾਲ ਵੀ ਇਹ ਪ੍ਰੋਗਰਾਮ ਹੋ ਸਕਦੇ ਆ, ਤਾਂ ਕਿ ਜੇ ਅੱਧਾ ਪੌਣਾ ਘੰਟਾ ਤੁਸੀਂ ਬਹਿ ਕੇ ਕੁਝ ਸੁਣ ਲਿਆ, ਜਿਵੇਂ 2 ਘੰਟੇ ਸੁਖਮਣੀ 'ਚ ਸੁਣਦੇ ਆ, ਅਤੇ ਜੇ 2 ਮਿੰਟ ਕਥਾ ਕੀਰਤਨ ਅਤੇ ਇਤਿਹਾਸ ਸੁਣ ਲਿਆ ਤਾਂ ਸਾਡਾ ਪੂਰਾ ਦੀਵਾਨ ਸਮਾਪਤ ਹੋ ਜਾਣਾ, ਕਿਉਂਕਿ ਕੀਰਤਨ ਸ਼ੁਰੂ ਹੁੰਦਾ 5:30 ਤੋਂ ਲੈ ਕੇ 8:30 ਤੱਕ। ਸੋ ਮੈਂ ਬੇਨਤੀ ਤਾਂ ਕਰਦਾ ਵੀ ਸੁਖਮਣੀ ਨੂੰ ਥੋੜ੍ਹਾ ਜਿਹਾ ਆਪਾਂ ਖੁਦ ਕਰਨ ਦਾ ਯਤਨ ਕਰੀਏ, ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾ ਬਖਸ਼। ਬਹੁਤ ਬਹੁਤ ਧੰਨਵਾਦ। ਆਓ ਹੁਣ ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਹੰਬੜਾ ਲੁਧਿਆਣੇ ਵਾਲਾ ਜਥਾ ਕੀਰਤਨ ਸ਼ਰਮ ਕਰਾਉਣਗੇ, ਬੜੇ ਪਿਆਰ ਨਾਲ ਸ਼ਰਮ ਕਰੋ ਜੀ। ਅੰਮ੍ਰਿਤ ਸੰਚਾਰ ਜਿਹੜੇ ਨੇ ਉਹ 13 ਸਤੰਬਰ ਨੂੰ 9:30 ਵਜੇ। ਸੋ ਆਪਣੇ ਨਾਮ ਦੇਣ ਦੀ ਕਿਰਪਾਲਤਾ ਕਰੋ ਜੀ। ਸੰਥਿਆ ਦੀਆਂ ਕਲਾਸਾਂ ਆਰੰਭ ਹੋ ਚੁੱਕੀਆਂ ਹਨ 7 ਤੋਂ 8 ਹਰ ਰੋਜ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਸੰਗ ਜੀ ਕੀਰਤਨ ਕਰਨ ਤੋਂ ਹੋਈਆਂ ਪੁੱਲਾਂ ਲਿਖੀਆਂ ਬਖਸ਼ਣੀਆਂ ਜੀ, ਆਪ ਸੰਗਤ ਅਤੇ ਗੁਰੂ ਸਾਹਿਬ ਜੀ ਬਖਸ਼ਣ ਯੋਗ ਹੋ, ਪੁੱਲਾਂ ਨਾਲ ਚਧਾਰਨੀਆਂ ਜੀ, ਸਤਿਗੁਰ ਕਿਰਪਾ ਕਰਨ ਸਾਡੇ ਸਾਰਿਆਂ ਦੇ ਹਾਜ਼ਰੀਆਂ ਆਪਣੇ ਦਰ ਤੇ ਪ੍ਰਵਾਨ ਕਰਨ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਿਪਾਹੀ ਪਰਮਿੰਦਰ ਸੀ ਹੰਬੜਾ ਲੁਧਿਆਣਾ ਦਾ ਰਾਗੀ ਜਥਾ, ਜਿਨ੍ਹਾਂ ਨੇ ਲਾਹੀ ਬਾਣੀ ਦੇ ਮਨੋਹ ਕੀਰਤਨ ਸੰਗਰਾਏ ਨੇ। ਸਤਿਗੁਰ ਜਥੇ ਨੂੰ ਚੜ੍ਹਦੀਆਂ ਕਲਾ ਬਖਸ਼ੋ। ਸੋ ਹੁਣ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਕਥਾ ਸ਼ਰਮ ਕਰਾਉਣਗੇ। ਸੋ ਆ ਬੜੇ ਪਿਆਰ ਨਾਲ ਸ਼ਰਮ ਕਰੀਏ। ਸੰਥਿਆ ਦੀਆਂ ਕਲਾਸਾਂ ਆਰੰਭ ਹੋ ਚੁੱਕੀਆਂ ਨੇ, ਸੋਮਵਾਰ ਤੋਂ ਲੈ ਕੇ ਵੀਰਵਾਰ ਤੱਕ 7 ਤੋਂ 8 ਦਾ ਟਾਈਮ ਹੈ ਸ਼ਾਮ ਦਾ, ਅਤੇ ਅੰਮ੍ਰਿਤ ਸੰਚਾਰ 13 ਸਤੰਬਰ ਨੂੰ ਦਿਨ ਐਤਵਾਰ 9:30 ਸਵੇਰੇ ਹੋਣਗੇ। ਸੋ ਅੰਮ੍ਰਿਤ ਛਕਲੀ ਨਾਮ ਦੇਣ ਦੀ ਕਿਰਪਾਲਤਾ ਕਰੋ ਜੀ। ਸਰਵਣ ਕਰੀਏ ਕਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ।

ਤੂੰ ਮੇਰੋ ਮੇਰ ਪ੍ਰਭੁਤ ਸੁਆਮੀ ਓਟ ਗਈ ਮੈਂ ਤੇਰੀ।

ना तुम डोलो ना हम गिरते।

तुम दाती ठाकुर प्रतपालिक नायक खसम हमारे।

Teu ਜੁਗੋ ਜੁਗ ਅਟਲ ਚਵਰ ਸ਼ਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਬਾਣੀ ਕੇ ਬੋਹਿਤ ਅੰਮ੍ਰਿਤ ਕੇ ਦਾਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਅਤਿ ਸਤਿਕਾਰਯੋਗ ਸਨਮਾਨਯੋਗ ਸਤਸੰਗੀ ਜਨੋ, ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ। ਆਪ ਸਭ ਗੁਰਦੇਵ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਸਤਿਗੁਰ ਕੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਮੇਰੇ ਤੋਂ ਪਹਿਲਾਂ ਗੁਰੂ ਘਰ ਕੇ ਰਾਗੀ ਜਥੇ ਪਾਸੋਂ ਸਰਵਣ ਕਰ ਰਹੀ ਸੀ। ਤੋ ਆਓ ਸਾਧ ਸੰਗਤ, ਸਮਾਂ ਹੈ ਲੜੀਵਾਰ ਚੱਲ ਰਹੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਦਾ। ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਜਿੰਨੇ ਸਰੀਰ ਆਪ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ ਜਾਂ ਘਰਾਂ ਵਿੱਚ ਮੀਡੀਆ ਦੇ ਮਾਧਿਅਮ ਰਾਹੀਂ ਸਰਵਣ ਕਰ ਰਹੇ ਹੋ, ਆਓ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਸ਼ਬਦ ਜਿਸ ਦਾ ਪਾਠ ਮੈਂ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ, ਇਹ ਸ਼ਬਦ ਭਗਤ ਨਾਮਦੇਵ ਸਾਹਿਬ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਰਾਗ ਗੌੜੀ ਚੇਤੀ ਦੇ ਵਿੱਚ। ਚੇਤੀ ਗੌੜੀ ਰਾਗ ਦੀ ਕਿਸਮ ਹੈ। ਬਾਣੀ ਨਾਮ ਦਿਓ ਜੀਉ ਕੀ ਸਰਲੇਖ ਹੇਠ ਦਰਜ ਹੈ। ਸਭ ਤੋਂ ਪਹਿਲਾਂ ਸਤਿਗੁਰ ਨੇ ਮੰਗਲ ਉਚਾਰਨ ਕੀਤਾ ਹੈ। ਸ਼ਬਦ ਉੱਤੇ ਲਿਖਿਆ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇਹਦਾ ਅਰਥ ਇਹ ਹੈ ਵੀ ਉਹ ਅਕਾਲ ਪੁਰਖ ਪਰਮੇਸ਼ਰ ਇੱਕੋ ਹੀ ਹੈ, ਆਪਣੀ ਕੁਦਰਤ ਵਿੱਚ ਵਿਆਪ ਰਿਹਾ ਹੈ। ਉਹਦਾ ਕੋਈ ਰੂਪ ਰੇਖ ਰੰਗ ਆਕਾਰ ਨਹੀਂ ਹੈਗਾ, ਬਲਕਿ ਆਪਣੀ ਕੁਦਰਤ ਵਿੱਚ ਉਹ ਵਸਿਆ ਹੋਇਆ ਹੈ। ਤੇ ਗੁਰੂ ਦੀ ਕਿਰਪਾ ਦੁਆਰਾ, ਗੁਰੂ ਦੇ ਗਿਆਨ ਦੁਆਰਾ ਉਸ ਰੱਬ ਦੀ ਜਿਹੜੀ ਸਮਝ ਹੈ, ਸੋਝੀ ਹੈ, ਉਹ ਮਨੁੱਖ ਨੂੰ ਮਿਲਦੀ ਹੈ। ਤੋ ਸਾਧ ਸੰਗਤ, ਸ਼ਬਦ ਵਿੱਚ ਜਿੰਨੀਆਂ ਉਦਾਹਰਨਾਂ ਤੇ ਜਿੰਨੀਆਂ ਐਗਜ਼ਾਮਪਲਸ ਦਿੱਤੀਆਂ ਗਈਆਂ ਨੇ, ਇਹ ਸਾਨੂੰ ਸਮਝਾਉਣ ਦੇ ਲਈ ਜਿਹੜੇ ਪ੍ਰਚਲਿਤ ਸਟੋਰੀਜ਼ ਕਹਾਣੀਆਂ ਜਿਹੜੀਆਂ ਉਹਨਾਂ ਸਮਿਆਂ ਦੇ ਵਿੱਚ ਪ੍ਰਚਲਿਤ ਸੀ, ਅੱਜ ਵੀ ਬਹੁ ਗਿਣਤੀ ਜਿਹੜਾ ਹਿੰਦੂ ਸਮਾਜ ਹੈ ਉਹ ਇਹਨਾਂ ਕਹਾਣੀਆਂ ਦੀ ਚਰਚਾ ਕਰਦਾ ਹੈ, ਇਹਨਾਂ ਕਹਾਣੀਆਂ ਨੂੰ ਮੰਨਦਾ ਹੈ। ਤੋ ਸਤਿਗੁਰੂ ਜਾਂ ਭਗਤ ਸਾਹਿਬਾਨ ਉਹ ਸੁਚੱਜੇ ਵੈਦ ਸਨ ਵੀ ਉਹਨਾਂ ਨੇ ਲੋਕਾਂ ਦੀ ਜਾਂ ਸਮੇਂ ਦੀ ਨਬਜ਼ ਨੂੰ ਪਛਾਣ ਕੇ ਲੁਕਾਈ ਨੂੰ ਸਿੱਧੇ ਰਸਤੇ ਪਾਉਣ ਦਾ ਉਪਰਾਲਾ ਕੀਤਾ ਹੈ। ਜਿਵੇਂ ਤੁਸੀਂ ਆਮ ਵੇਖੋ ਵੀ ਬੰਦਾ ਜਿਹੜੀ ਇਨਵਾਇਰਮੈਂਟ ਵਿੱਚ ਜਿਹੜੇ ਮਾਹੌਲ ਵਿੱਚ ਰਹਿੰਦਾ ਹੋਵੇ ਨਾ, ਉਹਦੀ ਜਿਹੜੀ ਸ਼ਬਦਾਵਲੀ ਹੁੰਦੀ ਹੈ, ਉਹਦੇ ਜਿਹੜੀ ਅੱਖਰਾਂ ਦੀ ਬਣਤਰ ਹੁੰਦੀ ਹੈ, ਉੱਦਾਂ ਦੀ ਹੋ ਜਾਂਦੀ ਹੈ। ਹੁਣ ਇੱਥੇ ਆਪਾਂ ਵੇਖ ਸਕਦੇ ਹਾਂ ਵੀ ਪੰਜਾਬ ਤੋਂ ਸਾਡੇ ਟੱਬਰ ਪਰਿਵਾਰ ਬੀਬੀਆਂ ਮਾਈਆਂ ਬਜ਼ੁਰਗ ਆਏ ਨੇ ਤੇ ਉਹਨਾਂ ਵਿੱਚੋਂ ਹੋ ਸਕਦਾ ਵੀ ਬਹੁਤੀਆਂ ਸਾਡੀਆਂ ਬੀਬੀਆਂ ਜਾਂ ਬਜ਼ੁਰਗ ਉਹ ਵੀ ਹੋਣ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਕਦੀ ਸਕੂਲ ਦੀ ਦਹਿਲੀਜ਼ ਉੱਤੇ ਕਦਮ ਨਾ ਰੱਖਿਆ ਹੋਵੇ। ਸਾਰੇ ਨਹੀਂ ਪਰ ਬਹੁਤ ਉਹ ਵੀ ਹੋ ਸਕਦੇ ਨੇ। ਪਰ ਜਿਹੋ ਜਿਹੇ ਮਾਹੌਲ ਵਿੱਚ ਰਹਿੰਦੇ ਨੇ ਉਹਨਾਂ ਦੀ ਜਿਹੜੀ ਪੰਜਾਬੀ ਸੀ ਉਹਦੇ ਵਿੱਚ ਜਿਹੜੇ ਸ਼ਬਦ ਆ ਗਏ ਉਹ ਅੰਗਰੇਜ਼ੀ ਦੇ ਆ ਗਏ। ਹੁਣ ਤੇ ਇੱਥੇ ਕਈ ਵਾਰ ਕਾਊਂਟਰ ਦੇ ਉੱਤੇ ਫੋਨ ਵੀ ਲਾਉਣਾ ਹੋਵੇ ਤੇ ਘਰ ਪਰਿਵਾਰ ਵਿੱਚ ਗੱਲ ਕਰਦਿਆਂ
ਜੇ ਕਿਸੇ ਬਜ਼ੁਰਗ ਨੇ ਘਰੇ ਜਾਣਾ ਅਤੇ ਆਪਣੇ ਘਰੇ ਫੋਨ ਲਾਇਆ ਅਤੇ ਉਹਨਾਂ ਨੂੰ ਕਿਹਾ ਵੀ ਮੈਨੂੰ ਗੁਰਦੁਆਰਿਓਂ ਪਿੱਕ ਕਰ ਲਿਓ, ਉਹਨਾਂ ਇਹ ਨਹੀਂ ਆਖਿਆ ਵੀ ਮੈਨੂੰ ਇੱਥੋਂ ਲੈ ਜਾਇਓ। ਹੋਇਆ ਕੀ ਵੀ ਜਿਹੜੇ ਇਨਵਾਇਰਮੈਂਟ ਵਿੱਚ ਰਹਿੰਦੇ ਹਾਂ, ਜਿਹੜੇ ਮਾਹੌਲ ਵਿੱਚ ਰਹਿੰਦੇ ਹਾਂ, ਉਹਦੀ ਸ਼ਬਦਾਵਲੀ ਸਾਡੇ ਉੱਤੇ ਕੀ ਪਾਉਂਦੀ ਹੈ, ਅਸਰ ਪਾਉਂਦੀ ਹੈ। ਤਾਂ ਬਹੁਤ ਸਾਰੇ ਐਸੇ ਸ਼ਬਦ, ਭਾਵੇਂ ਸਾਡੀਆਂ ਉਹ ਬੀਬੀਆਂ ਬਜ਼ੁਰਗ ਅਨਪੜ੍ਹ ਨੇ, ਪਰ ਅੰਗਰੇਜ਼ੀ ਦੇ ਸ਼ਬਦ ਉਹਨਾਂ ਦੀ ਭਾਸ਼ਾ ਦੇ ਵਿੱਚ ਜਿਹੜੇ ਨੇ ਉਹ ਸ਼ਾਮਿਲ ਹੋ ਗਏ। ਤਾਂ ਇਹ ਸਾਰੀ ਗੱਲ ਮਾਹੌਲ ਦੀ ਹੁੰਦੀ ਹੈ, ਸੰਗਤ ਦੀ ਹੁੰਦੀ ਹੈ, ਆਲੇ ਦੁਆਲੇ ਦੀ ਹੁੰਦੀ ਹੈ। ਤੁਸੀਂ ਕਦੀ ਵੇਖਿਓ ਜਿਹੜੇ ਵੀਰ ਮਕੈਨਿਕ ਦਾ ਕੰਮ ਕਰਦੇ ਹੋਣਗੇ, ਮਿਸਤਰੀ ਹੋਣਗੇ, ਉਹਨਾਂ ਦੀ ਜਿਹੜੀ ਸ਼ਬਦਾਵਲੀ ਹੁੰਦੀ ਹੈ ਨਾ, ਕਈ ਵਾਰ ਆਪਸ ਵਿੱਚ ਗੱਲ ਕਰਨ ਲੱਗਿਆਂ ਵੀ ਉਹ ਮਕੈਨਿਕ ਦੇ ਨਾਲ

ਡੂੰਘਾ ਅਸਰ ਲੋਕਾਂ ਦੀ ਮਾਨਸਿਕਤਾ ਦੇ ਉੱਤੇ ਪਿਆ ਹੋਇਆ ਸੀ। ਤੋ ਇਸ ਕਰਕੇ ਗੁਰੂ ਸਾਹਿਬ ਉਹ ਸਿਆਣੇ ਵੈਦ ਸਨ ਜਿਨ੍ਹਾਂ ਨੇ ਲੋਕਾਂ ਦੀ ਇਸ ਨਬਜ਼ ਨੂੰ ਪਛਾਣਿਆ ਵੀ। ਹਾਲਾਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਹੈ ਨਾ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਨੇ ਅਵਤਾਰਵਾਦ ਦਾ ਖੰਡਨ ਕੀਤਾ। ਕਿਸੇ ਦੇਵੀ ਦੇਵਤੇ ਨੂੰ, ਕਿਸੇ ਤ੍ਰੈ ਮੂਰਤੀ ਨੂੰ, ਕਿਸੇ ਸ਼ਿਵ ਨੂੰ, ਬ੍ਰਹਮਾ ਨੂੰ, ਮਹੇਸ਼ ਨੂੰ ਮਹਾਰਾਜ ਨੇ ਕੋਈ ਥਾਂ ਨਹੀਂ ਦਿੱਤੀ। ਈਵਨ ਸਤਿਗੁਰੂ ਬਾਣੀ ਵਿੱਚ ਇੱਥੋਂ ਤੱਕ ਸ਼ਬਦ ਵਰਤਦੇ ਨੇ ਵੀ ਦੇਵੀ ਦੇਵਾ ਮੂਲ ਹੈ ਮਾਇਆ, ਮੂਲ ਦਾ ਅਰਥ ਹੁੰਦਾ ਮੁੱਢ। ਜਿੰਨੇ ਦੇਵੀ ਦੇਵਤੇ ਨੇ ਇਹ ਮਾਇਆ, ਇਹਨਾਂ ਦਾ ਮੂਲ ਹੈ, ਇਹ ਮਾਇਆ ਵਿੱਚੋਂ ਪੈਦਾ ਹੋਏ ਨੇ। ਮਾਇਆ ਵਿੱਚੋਂ ਕਿਵੇਂ ਪੈਦਾ ਹੋ ਗਏ? ਤੁਸੀਂ ਵੇਖੋ ਜਿੰਨੇ ਦੇਵੀ ਦੇਵਤੇ ਨੇ ਇਹਨਾਂ ਦੀਆਂ ਜਿਹੜੀਆਂ ਕਥਾ ਕਹਾਣੀਆਂ ਨੇ ਜਾਂ ਜਿਹੜੇ ਲੋਕ ਦੇਵੀ ਦੇਵਤਿਆਂ ਨੂੰ ਪੂਜਣ ਵਾਲੇ ਨੇ ਉਹ ਮਾਇਆ ਦੇ ਇਰਦ ਗੁਰਦ ਹੀ ਘੁੰਮਦੇ ਨੇ, ਵਾਹਿਗੁਰੂ ਦੇ ਇਰਦ ਗੁਰਦ ਨਹੀਂ ਘੁੰਮਦੇ। ਇਸ ਕਰਕੇ ਇਹ ਮੂਲ ਬੱਜ ਗਿਆ ਮਾਇਆ ਦਾ, ਦੇਵੀ ਦੇਵਾ ਮੂਲ ਹੈ ਮਾਇਆ। ਵੀ ਜੇ ਮੰਨ ਲਓ ਕੋਈ ਧਨ ਦੀ ਦੇਵੀ ਹੈ ਤੇ ਉਹ ਕੌਣ ਹੋ ਗਈ? ਲਛਮੀ ਹੋ ਗਈ, ਪਦਾਰਥ ਦੀ ਗੱਲ ਹੀ ਹੋ ਗਈ ਨਾ, ਨਾਸ਼ਵੰਤ ਪਦਾਰਥਾਂ ਦੀ ਗੱਲ ਹੀ ਤੇ ਹੋਈ। ਜੇ ਕੋਈ ਧਨ ਦਾ ਦੇਵਤਾ ਹੈ ਤੇ ਉਹ ਕੁਬੇਰ ਹੈ। ਜੇ ਸਾਨੂੰ ਕਿਸੇ ਨੇ ਸੁੱਖ ਦੇਣੇ ਨੇ, ਖਾਣ ਲਈ ਰਿਜਕ ਦੇਣਾ ਹੈ ਤੇ ਉਹਦਾ ਦੇਵਤਾ ਵੱਖਰਾ ਹੈ, ਰਿਜਕ ਵੀ ਪਦਾਰਥ ਹੀ ਹੈ। ਤੋ ਇਹ ਜਿੰਨਾ ਕੁਝ ਵੰਡਿਆ ਗਿਆ, ਹੁਣ ਗਾਂ ਦੀਵਾਲੀ ਆ ਗਈ ਹੈ, ਉੱਥੇ ਮਹਾਂਲਕਸ਼ਮੀ ਦੀ ਪੂਜਾ ਹੋਣੀ ਹੈ, ਪਦਾਰਥ ਦੀ ਗੱਲ ਹੀ ਹੈ। ਤੋ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਬੜਾ ਸਪਸ਼ਟ ਕੀਤਾ ਇਹਨਾਂ ਚੀਜ਼ਾਂ ਨੂੰ। ਹਿੰਦੂਇਜ਼ਮ ਦੇ ਵਿੱਚ ਤਿੰਨ ਤ੍ਰੈ ਮੂਰਤੀ ਦੀ ਗੱਲ ਕੀਤੀ ਜਾਂਦੀ ਸੀ, ਜਿਵੇਂ ਸ਼ਿਵ ਹੋ ਗਿਆ, ਬ੍ਰਹਮਾ ਹੋ ਗਿਆ, ਮਹੇਸ਼ ਹੋ ਗਿਆ। ਤੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਤ੍ਰੈ ਮੂਰਤੀ ਦਾ ਖੰਡਨ ਕਰਕੇ ਇੱਕ ਅਕਾਲ ਪੁਰਖ ਦੀ ਗੱਲ ਕੀਤੀ ਹੈ, ਇੱਕ ਪਰਮੇਸ਼ਰ ਦੀ ਗੱਲ ਕੀਤੀ ਹੈ। ਇਸ ਕਰਕੇ ਉਹਨਾਂ ਨੇ ਬ੍ਰਹਮਾ ਦੀ ਹੋਂਦ ਨੂੰ ਵੀ ਨਕਾਰਿਆ, ਉਹਨਾਂ ਨੇ ਸ਼ਿਵ ਨੂੰ ਵੀ ਨਕਾਰਿਆ, ਉਹਨਾਂ ਨੇ ਕਿਸੇ ਵਿਸ਼ਨੂੰ ਨੂੰ ਵੀ ਨਹੀਂ ਕੋਈ ਮਾਨਤਾ ਦਿੱਤੀ, ਕਿਸੇ ਨੂੰ ਵੀ ਨਹੀਂ। ਆਪਾਂ ਜਪਜੀ ਸਾਹਿਬ ਦਾ ਹੀ ਵਾਕ ਪੜ੍ਹਦੇ ਹਾਂ ਰੋਜ਼, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ। ਮਤਲਬ ਕਹਿੰਦੇ ਵੀ ਕੋਈ ਮਾਈ ਜੁਗਤੀ ਦੇ ਨਾਲ ਪ੍ਰਸੂਤ ਹੋਈ, ਉਹਨੇ ਤਿੰਨ ਬੱਚਿਆਂ ਨੂੰ ਜਨਮ ਦਿੱਤਾ, ਇੱਕ ਉਹਨਾਂ ਦੇ ਵਿੱਚੋਂ ਬ੍ਰਹਮਾ ਸੀ, ਇੱਕ ਉਹਨਾਂ ਦੇ ਵਿੱਚੋਂ ਸ਼ਿਵ ਸੀ ਤਿੰਨ ਬੱਚਿਆਂ ਵਿੱਚੋਂ, ਤੇ ਇੱਕ ਵਿਸ਼ਨੂੰ ਸੀ। ਤੋ ਤਿੰਨਾਂ ਦੀਆਂ ਡਿਊਟੀਆਂ ਲੱਗ ਗਈਆਂ ਵੀ ਬ੍ਰਹਮੇ ਨੇ ਜਗਤ ਨੂੰ ਬਣਾਇਆ, ਸ਼ਿਵ ਜਿਹੜਾ ਹੈ ਉਹ ਮੌਤ ਦਾ ਦੇਵਤਾ ਹੈ, ਵਿਸ਼ਨੂੰ ਜਿਹੜਾ ਹੈ ਉਹ ਰਿਜਕ ਦੇਣ ਵਾਲਾ ਹੈ। ਮਹਾਰਾਜ ਨੇ ਆਖਿਆ ਨਹੀਂ, ਐਸਾ ਨਹੀਂ। ਆਖਿਆ ਜਿਵ ਤਿਸ ਭਾਵੈ ਤਿਵੇਂ ਚਲਾਵੈ ਜਿਵ ਹੋਵੈ ਫੁਰਮਾਨ, ਵੀ ਜਿਵੇਂ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੈ, ਇਹ ਸਾਰੀ ਕਾਰ ਉਹਦੇ ਅਕੋਰਡਿੰਗ ਚੱਲ ਰਹੀ ਹੈ। ਇਸ ਦੁਨੀਆਂ ਦੀ ਕਾਰ ਨੂੰ ਚਲਾਉਣ ਵਾਲਾ ਕੋਈ ਬ੍ਰਹਮਾ ਨਹੀਂ ਹੈ, ਕੋਈ ਸ਼ਿਵ ਨਹੀਂ ਹੈ, ਕੋਈ ਮਹੇਸ਼ ਨਹੀਂ ਹੈ। ਤੋ ਅਵਤਾਰਵਾਦ ਦਾ ਹੁਣ ਤੇ ਆਪਸ ਵਿੱਚ ਤੁਸੀਂ ਕਈ ਵਾਰ ਜਦੋਂ ਅਸੀਂ ਇੱਦਾਂ ਦੀਆਂ ਗੱਲਾਂ ਕਰਦੇ ਹਾਂ ਨਾ, ਅਸੀਂ ਫੀਲ ਕਰਦੇ ਹਾਂ ਵੀ ਖਣੀ ਇਹ ਹਿੰਦੂਇਜ਼ਮ ਦੇ ਖਿਲਾਫ਼ ਬੋਲਦੇ ਨੇ, ਪਰ ਤੁਸੀਂ ਹਿੰਦੂ ਮਤ ਦੇ ਵਿੱਚੋਂ ਜੇ ਆਰੀਆ ਸਮਾਜ ਨੂੰ ਪੜ੍ਹ ਲਓ ਤੇ ਉਹ ਖੁਦ ਜਿਹੜੇ ਨੇ ਉਹ ਅਵਤਾਰਵਾਦ ਦਾ ਖੰਡਨ ਕਰਦੇ ਨੇ, ਆਰੀਆ ਸਮਾਜੀ ਖੁਦ ਕਰਦੇ ਨੇ। ਜਿਹੜਾ ਆਰੀਆ ਸਮਾਜ ਦਾ ਮੋਢੀ ਸੀ ਨਾ ਸਵਾਮੀ ਦਯਾਨੰਦ, ਜਿਹਦੇ ਨਾਂ 'ਤੇ ਆ ਹੋਸਪਿਟਲ ਵੀ ਹੈ ਲੁਧਿਆਣੇ ਦੇ ਵਿੱਚ, DMC ਜਿਹਨੂੰ ਆਪਾਂ ਕਹਿੰਦੇ, ਉਹਦਾ ਜਿਹੜਾ ਬਜ਼ੁਰਗ ਸੀ, ਉਹਦਾ ਜਿਹੜਾ ਵਡੇਰਾ ਸੀ ਨਾ, ਉਹ ਪੁਜਾਰੀ ਸੀ ਮੰਦਿਰ ਦਾ। ਅਤੇ ਇੱਕ ਦਿਨ ਕੀ ਹੋਇਆ ਵੀ ਉਹਨੇ ਕਿਤੇ ਜਾਣਾ ਸੀ, ਜਿਵੇਂ ਹੁਣ ਮੰਨ ਲਓ ਵੀ ਗ੍ਰੰਥੀ ਸਿੰਘ ਹੋਵੇ ਅਤੇ ਉਹ ਡਿਊਟੀ ਲਾ ਜਾਵੇ ਆਪਣੇ ਬੱਚੇ ਦੀ, ਵੀ 4 ਦਿਨ ਤੂੰ ਇੱਥੇ ਸੇਵਾ ਕਰਨੀ ਵੀ ਮੈਂ ਕਿਤੇ ਹੋਰ ਜਾਣਾ। ਅਤੇ ਉਹਨੇ ਜੀ ਕੀ ਕੀਤਾ, ਉਹਨੇ ਆਪਣੇ ਉਸ ਦਯਾਨੰਦ ਦੀ ਜਿਹੜਾ ਆਪਣਾ ਬੱਚਾ ਸੀ ਉਹਦੀ ਡਿਊਟੀ ਲਾ ਦਿੱਤੀ ਮੂਰਤੀਆਂ ਦੇ ਨਾਲ, ਵੀ ਤੂੰ ਮੂਰਤੀਆਂ ਦੀ ਸਾਂਭ ਸੰਭਾਲ ਕਰ ਲਈ ਭਗਵਾਨਾਂ ਦੀ। ਉਹਨੇ ਜੀ ਪ੍ਰਸ਼ਾਦ ਚੜ੍ਹਾਇਆ ਅਤੇ ਇੱਕ ਚੂਹਾ ਆਇਆ ਅਤੇ ਉਹ ਮੂਰਤੀ ਦੇ ਉੱਤੇ ਚੜ੍ਹਿਆ, ਫਿਰ ਉਹਨੇ ਸਾਰੇ ਅੱਗੋਂ ਲੱਡੂ ਲੱਡੂ ਚੂਹੇ ਨੇ ਟੁੱਕ ਟੱਕ ਦਿੱਤੇ, ਖਾ ਖੂ ਲਏ ਜਿੰਨੇ। ਤੋ ਉਹਦੇ ਮਨ ਨੂੰ ਬੜਾ ਸ਼ੌਕ ਲੱਗਾ ਵੀ ਇਹ ਕਿਹਾ ਜਾਂਦਾ ਇਹ ਵੀ ਜਿਹੜਾ ਇਹ ਭਗਵਾਨ ਹੈ ਇਹ ਸਾਡੀ ਰੱਖਿਆ ਕਰੇਗਾ, ਇਹ ਸਾਨੂੰ ਰਿਜ਼ਕ ਦਿੰਦਾ, ਅਤੇ ਭਗਵਾਨ ਦਾ ਰਿਜ਼ਕ ਤੇ ਚੂਹਾ ਚੁੱਕ ਕੇ ਲੈ ਗਿਆ ਵੀ ਇਹਦੇ ਉੱਤੇ ਉਹ ਚੂਹਾ ਚੜ੍ਹਿਆ ਫਿਰਦਾ। ਤੋ ਉਹਨੇ ਉਹਦਾ ਗ੍ਰੰਥ ਵੀ ਹੈ ਸਵਾਮੀ ਦਯਾਨੰਦ ਦਾ, ਉਹਦਾ ਨਾਂ ਸਤਿਆਰਥ ਪ੍ਰਕਾਸ਼,

ਜਿਹਦੇ ਵਿੱਚ ਉਹਨੇ ਗੁਰੂ ਨਾਨਕ ਸਾਹਿਬ ਦੇ ਬਾਰੇ ਵੀ ਫਿਰ ਕੁਝ ਅਨਾਪ ਸ਼ਨਾਪ ਗੱਲਾਂ ਲਿਖ ਦਿੱਤੀਆਂ, ਬਾਅਦ ਵਿੱਚ ਕੱਢ ਦਿੱਤੀਆਂ, ਪਰ ਪਹਿਲਾਂ ਉਹਨਾਂ ਨੇ ਲਿਖੀਆਂ ਸੀ। ਤੋ ਉਹ ਸਵਾਮੀ ਦਯਾਨੰਦ ਦਾ ਗ੍ਰੰਥ ਹੈ ਸਤਿਆਰਥ ਪ੍ਰਕਾਸ਼। ਸਤਿਆਰਥ ਦਾ ਮਤਲਬ ਆਪਣਾ ਆਪ ਹੀ ਹੁੰਦਾ, ਜਿਹੜਾ ਸਤਿਆ ਅਰਥ ਜਿਹਨੂੰ ਆਪਾਂ ਕਹਿੰਦੇ, ਸਤਿਆਰਥ ਪ੍ਰਕਾਸ਼। ਤੋ ਉਹਨਾਂ ਨੇ ਕਿਹਾ ਵੀ ਆਪਾਂ ਕਿਸੇ ਮੂਰਤੀ ਨੂੰ ਨਹੀਂ ਪੂਜਣਾ, ਕਿਸੇ ਦੇਵੀ ਦੇਵਤੇ ਦੀ ਪੂਜਾ ਨਹੀਂ ਕਰਨੀ। ਸਤਿਆਰਥ ਪ੍ਰਕਾਸ਼ ਜਿਹੜਾ ਸੀ ਉਹਦੇ ਵਿੱਚ ਫਿਰ ਉਹਨਾਂ ਨੇ ਵੇਦਾਂ ਦੀ ਗੱਲ ਕੀਤੀ, ਆਖਿਆ ਵੀ ਵੇਦ ਹੀ ਸਭ ਤੋਂ ਉੱਤਮ ਨੇ, ਆਪਾਂ ਵੇਦਾਂ ਨੂੰ ਹੀ ਮੰਨਣਾ ਹੈ। ਤੋ ਜਿਹੜੇ ਆਰੀਆ ਸਮਾਜੀ ਨੇ ਉਹ ਮੂਰਤੀ ਪੂਜਾ ਦੇ ਕੱਟੜ ਵਿਰੋਧੀ ਨੇ ਹਿੰਦੂਇਜ਼ਮ ਦੇ ਵਿੱਚ। ਤੇ ਵੈਸੇ ਇਤਿਹਾਸ ਦਾ ਇਹ ਵੀ ਇੱਕ ਬੜਾ ਵੱਖਰਾ ਪੱਖ ਹੈ ਵੀ ਸਿੱਖਾਂ ਨੇ ਸਵਾਮੀ ਦਯਾਨੰਦ ਨੂੰ ਗੁਰਦੁਆਰਿਆਂ ਦੇ ਵਿੱਚ ਬੁਲਾ ਕੇ ਤੇ ਲੈਕਚਰ ਵਗੈਰਾ ਵੀ ਕਰਵਾਏ। ਜਿਹੜਾ ਦਯਾਨੰਦ ਸੀ ਨਾ ਉਹ ਸਿੱਖਾਂ ਦੇ ਗੁਰਦੁਆਰਿਆਂ ਵਿੱਚ ਆਣ ਕੇ ਬੋਲਦਾ ਰਿਹਾ, ਕਿਉਂਕਿ ਮੂਰਤੀ ਪੂਜਾ ਦਾ ਵਿਰੋਧ ਕਰਦਾ ਸੀ ਉਹ। ਜਦੋਂ ਪੰਜਾਬ ਦੇ ਵਿੱਚ ਉਹ ਆਇਆ ਉਹਦੇ ਪੈਰ ਹੀ ਪੰਜਾਬ ਵਿੱਚ ਆਣ ਕੇ ਲੱਗੇ, ਪਹਿਲਾਂ ਨਹੀਂ ਕਿਤੇ ਲੱਗੇ, ਪੰਜਾਬ ਵਿੱਚ ਆਣ ਕੇ ਉਹਦੇ ਪੈਰ ਲੱਗੇ। ਤੇ ਉਹਨੇ ਗੁਰਦੁਆਰੇ ਜਦੋਂ ਆਰੀਆ ਸਮਾਜਾਂ ਦੇ ਫੰਕਸ਼ਨ ਸ਼ੁਰੂ ਹੋਣੇ ਤੇ ਸਭ ਤੋਂ ਪਹਿਲਾਂ ਗੁਰਬਾਣੀ ਦੇ ਸ਼ਬਦ ਪੜ੍ਹੇ ਜਾਂਦੇ ਹੁੰਦੇ ਸੀ, ਸਿਰਫ ਇਸ ਕਰਕੇ ਵੀ ਬਾਣੀ ਵੀ ਮੂਰਤੀ ਪੂਜਾ ਦਾ ਵਿਰੋਧ ਕਰਦੀ ਹੈ, ਦੇਵੀ ਦੇਵਤਿਆਂ ਦਾ ਵਿਰੋਧ ਕਰਦੀ ਹੈ, ਤੇ ਜਿਹੜਾ ਦਯਾਨੰਦ ਸੀ ਉਹ ਵੀ ਕਰਦਾ ਸੀ। ਤੋ ਸਿੱਖਾਂ ਨੇ ਆਖਿਆ ਵੀ ਇੱਕੋ ਹੀ ਗੱਲ ਹੈ, ਬਾਅਦ ਵਿੱਚ ਪਤਾ ਲੱਗਿਆ ਵੀ ਨਹੀਂ ਇਹ ਥੋੜ੍ਹੀ ਜਿਹੀ ਕਹਾਣੀ ਵਿਗੜੇਗੀ, ਤੇ ਫਿਰ ਉਹਨਾਂ ਨੂੰ ਹਟਾ ਦਿੱਤਾ ਗਿਆ, ਫਿਰ ਉਹ ਨਹੀਂ ਬੋਲੇ। ਗਿਆਨੀ ਦਿੱਤ ਸਿੰਘ ਹੋਣਾ ਨੇ ਜਿਹੜਾ ਇਹ ਦਯਾਨੰਦ ਸੀ ਇਹਦੇ ਨਾਲ ਤਿੰਨ ਵਾਰ ਚਰਚਾ ਕੀਤੀ, ਤੇ ਤਿੰਨੇ ਵਾਰ ਜਿਹੜਾ ਦਯਾਨੰਦ ਸੀ ਨਾ ਇਹ ਵਿਦਵਾਨ ਸੀ ਵੈਸੇ ਤੇ ਬੰਦਾ, ਕੋਈ ਇਹਦੇ ਵਿੱਚ ਸ਼ੱਕ ਨਹੀਂ, ਸਾਨੂੰ ਇਸ ਗੱਲ ਨੂੰ ਮੰਨਣ ਵਿੱਚ ਵੀ ਕੋਈ ਅੱਜ ਨਹੀਂ ਹੋਣਾ ਚਾਹੀਦਾ। ਤੋ ਵਿਦਵਾਨ ਸੀ ਤੇ ਇਹਦੇ ਨਾਲ ਗਿਆਨੀ ਦਿੱਤ ਸਿੰਘ ਜੀ ਹੋਣਾ ਨੇ ਚਰਚਾ ਕੀਤੀ, ਤੇ ਤਿੰਨੇ ਵਾਰ ਫਿਰ ਇਹਨੂੰ ਨਿਰਉੱਤਰ ਕੀਤਾ ਉਹਨਾਂ ਨੇ, ਕਿਉਂਕਿ ਉਹ ਕਹਿੰਦਾ ਸੀ ਜਿਹੜੇ ਵੇਦ ਨੇ ਰੱਬ ਦੇ ਉਚਾਰਨ ਕੀਤੇ ਹੋਏ ਨੇ, ਵੇਦ ਭਾਖਿਆ ਰੱਬ ਦੀ ਭਾਖਿਆ ਹੈ। ਤੋ ਗਿਆਨੀ ਜੀ ਨੇ ਇਹਦੇ ਨਾਲ ਚਰਚਾ ਜਿਹੜੀ ਹੈ ਉਹ ਕੀਤੀ, ਤੇ ਇਹਨੂੰ ਤਿੰਨੇ ਵਾਰੀ ਉਹਨਾਂ ਨੇ ਮਾਤ ਦਿੱਤੀ। ਤੇ ਇਹਦਾ ਇੱਕ ਛੋਟਾ ਜਿਹਾ ਉਹਨਾਂ ਦੀ ਚਰਚਾ ਦਾ ਜਿਹੜਾ ਟ੍ਰੈਕਟ ਹੈ ਨਾ ਉਹ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਛਾਪਿਆ ਵੀ ਜਾਂਦਾ, ਉਹਦਾ ਨਾਂ ਹੈ ਗਿਆਨੀ ਦਿੱਤ ਸਿੰਘ ਦਾ ਦਯਾਨੰਦ ਨਾਲ ਸੰਵਾਦ। ਤੋ ਉਹ ਸੰਵਾਦ ਵੀ ਆਪਾਂ ਨੂੰ ਮਿਲ ਜਾਂਦਾ। ਤੋ ਖੈਰ ਸਿਰਫ ਇਹ ਬੇਨਤੀ ਇੰਨੀ ਕੁ ਤਾਂ ਕੀਤੀ ਵੀ ਕਈ ਵਾਰ ਆਪਾਂ ਨੂੰ ਲੱਗਦਾ ਵੀ ਇਹ ਮੂਰਤੀ ਪੂਜਾ ਬਾਰੇ ਬੋਲ ਰਹੇ ਨੇ, ਇਹ ਦੇਵੀ ਦੇਵਤਿਆਂ ਬਾਰੇ ਬੋਲਦੇ ਨੇ, ਵੀ ਇੱਕ ਹਿੰਦੂ ਧਰਮ ਦੇ ਜਿਹੜੇ ਸੈਂਟੀਮੈਂਟ ਨੇ ਜਾਂ ਕੋਈ ਉਦਾਂ ਦਾ ਬੰਦਾ ਉਹਨੂੰ ਹਰਟ ਕਰਦੇ ਨੇ। ਨਹੀਂ, ਜਿਹੜੇ ਅਸਲੀ ਹਿੰਦੂ ਧਰਮ ਦੀ ਜਿਹੜੀ ਫਿਲੋਸਫੀ ਹੈ, ਜਿਹੜੀ ਵਿਚਾਰ ਹੈ, ਉਹਦੇ ਵਿੱਚ ਵੀ ਦੇਵੀ ਦੇਵਤਾ ਜਾਂ ਮੂਰਤੀ ਪੂਜਾ ਦੀ ਜਿਹੜੀ ਹੈ ਖੰਡਨ, ਇਹ ਬ੍ਰਾਹਮਣਵਾਦ ਹੈ ਜੋ ਆਪਾਂ ਵੇਖਦੇ ਹਾਂ, ਇਹ ਬ੍ਰਾਹਮਣਵਾਦ ਹੈ, ਇਹ ਪੁਜਾਰੀਵਾਦ ਹੈ ਵੀ ਮੂਰਤੀਆਂ ਨੂੰ ਸਥਾਪਨ ਕਰਕੇ ਫਿਰ ਉਹਨਾਂ ਦੀ ਪੂਜਾ ਕਰਨੀ। ਤੋ ਖੈਰ ਗੁਰਦੇਵ ਦੀ ਬਾਣੀ ਦੇ ਵਿੱਚ ਉਹਨਾਂ ਸਾਰੀਆਂ ਕਥਾ ਕਹਾਣੀਆਂ ਨੂੰ ਵਰਤਿਆ ਗਿਆ, ਜਿਵੇਂ ਸਿਆਣਾ ਬੰਦਾ ਉਹਦੇ ਉੱਤੇ ਕੋਈ ਮੁਸੀਬਤ ਪਈ ਹੋਵੇ, ਮੰਨ ਲਓ ਕਿਸੇ ਨੇ ਦਰਿਆ ਪਾਰ ਕਰਨਾ ਹੋਵੇ, ਆਪਾਂ ਇੱਦਾਂ ਸੌਖਾ ਸਮਝ ਲਈਏ, ਉਹਨੂੰ ਬੇੜੀ ਨਾ ਲੱਭੇ ਕੋਈ, ਕੋਈ ਥਾਂ ਕੋਈ ਜਗ੍ਹਾ ਐਸੀ ਹੋਵੇ ਜਿੱਥੇ ਉਹ ਫਸਿਆ ਹੋਵੇ, ਤੇ ਪਾਰ ਉਤਰਨ ਲਈ ਉਹ ਆਲੇ ਦੁਆਲਿਓਂ ਕੋਈ ਕੱਖ ਤੇ ਤੀਲੇ ਇਕੱਠੇ ਕਰਕੇ ਤੇ ਤੁਲਾ ਜਿਹਾ ਬਣਾ ਕੇ ਉਹਦੇ ਉੱਤੇ ਸਵਾਰ ਹੋ ਕੇ ਤੇ ਪਾਰ ਲੰਘ ਜਾਵੇ। ਉਹਦੀ ਸਿਆਣਪ ਹੈ, ਉਹਦੀ ਇੰਟੈਲੀਜੈਂਸੀ ਸੀ ਵੀ ਉਹਨੇ ਜਿਹੜੇ ਆਮ ਕੱਖ ਕੁੱਖ ਪਏ ਸੀ, ਜਿਹੜੇ ਆਮ ਲੱਕੜਾਂ ਲੁੱਕੜਾਂ ਇੱਦਾਂ ਹੀ ਖਿਲਰੀਆਂ ਪਈਆਂ ਸੀ, ਉਹਨੂੰ ਇਕੱਠਾ ਕਰਕੇ ਉਹਦਾ ਤੁਲਾ ਬਣਾ ਕੇ ਤੇ ਪਾਰ ਲੰਘ ਗਏ। ਤੋ ਬਾਬਾ ਜੀ ਨੇ ਸਾਨੂੰ ਜੋੜਿਆ ਇੱਕ ਅਕਾਲ ਪੁਰਖ ਦੇ ਨਾਲ, ਬਾਣੀ ਨੇ ਗੱਲ ਕੀਤੀ ਹੈ ਇੱਕ ਰੱਬ ਦੀ, ਇੱਕ ਪਰਮੇਸ਼ਰ ਦੀ, ਪਰ ਜਿਹੜੇ ਲੋਕਾਂ ਦੀ ਸੁਰਤ ਦੇ ਵਿੱਚ ਗਹਿਰੇ ਰੂਪ ਵਿੱਚ ਅਵਤਾਰ ਪੂਜਾ ਦੇਵੀ ਦੇਵਤਿਆਂ ਦੀਆਂ ਕਹਾਣੀਆਂ ਬੈਠੀਆਂ ਹੋਈਆਂ ਸੀ ਨਾ, ਉਹਨਾਂ ਸਾਰੀਆਂ ਕਹਾਣੀਆਂ ਦੀ ਮਹਾਰਾਜ ਨੇ ਵਰਤੋਂ ਕਰਕੇ ਲੋਕਾਂ ਨੂੰ ਜਿਹੜਾ ਹੈ ਉਹ ਪਾਰ ਉਤਰਨ ਦੀ ਜੁਗਤ ਦੱਸੀ ਹੈ। ਤੋ ਅੱਜ ਵੀ ਜਿਹੜਾ ਬਚਨ ਹੈ ਨਾ ਉਹ ਇਹੋ ਹੀ ਹੈ ਵੀ ਦੇਵਾ ਪਾਹਨ ਤਾਰੀ ਅਲੇ, ਪਾਹਨ ਕਹਿੰਦੇ ਨੇ ਜੀ ਪੱਥਰ ਨੂੰ। ਹੁਣ ਕਹਾਣੀ ਇਹ ਸੁਣਾਈ ਗਈ ਵੀ ਜਦੋਂ ਰਾਮ ਅਯੋਧਿਆ ਵਾਲੇ ਜਿਹੜੇ ਸਨ ਦਸ਼ਰਥ ਦੇ ਪੁੱਤਰ, ਉਹ ਜਦੋਂ ਗਏ ਜੀ ਸ਼੍ਰੀ ਲੰਕਾ, ਤੇ ਉਹਨਾਂ ਨੇ ਪੱਥਰਾਂ ਦੇ ਉੱਤੇ ਰਾਮ ਲਿਖ ਕੇ ਤੇ ਜਿਹੜਾ ਹੈ ਉਹ ਸੁੱਟਿਆ ਸਮੁੰਦਰ ਦੇ ਵਿੱਚ, ਤੇ ਉਹ ਪੱਥਰ ਤੈਰਨ ਲੱਗ ਪਏ, ਤੇ ਫਿਰ ਉਹਨਾਂ ਪੱਥਰਾਂ ਦੇ ਉੱਤੇ ਚੜ੍ਹ ਕੇ ਤੇ ਉਹ ਫਿਰ ਵਾਪਸ ਪਰਾਂ ਨੂੰ ਚਲੇ ਗਿਆ। ਹੁਣ ਇਹ ਬੜੀ ਕਹਾਣੀ ਗਹਿਰੀ ਲੋਕਾਂ ਦੇ ਦਿਮਾਗ ਦੇ ਵਿੱਚ ਫਸੀ ਹੈ। ਤੋ ਬਾਬਾ ਜੀ ਕਹਿੰਦੇ ਵੀ ਤੁਸੀਂ ਇਹ ਕਹਾਣੀਆਂ ਦਾ ਜ਼ਿਕਰ ਤੇ ਕਰੀ ਜਾਂਦੇ ਹੋ ਵੀ ਰੱਬ ਨੇ, ਹੁਣ ਇੱਥੇ ਨਾ ਤੇ ਰਾਮ ਦੀ ਗੱਲ ਬਾਬੇ ਨੇ ਕੀਤੀ ਹੈ, ਸਿਰਫ ਜਸਟ ਉਹ ਇਗਜ਼ਾਮਪਲ ਵਰਤੀ ਇੱਕ। ਬਾਬਾ ਜੀ ਨੇ ਕਿਹਾ ਵੀ ਤੁਸੀਂ ਕਹਿੰਦੇ ਹੋ ਵੀ ਪੱਥਰਾਂ ਦੇ ਉੱਤੇ ਰਾਮ ਲਿਖਿਆ ਤੇ ਪੱਥਰ ਤਰ ਗਏ,
ਤੇ ਆਖਿਆ ਤੁਸੀਂ ਵੀ ਕੋਈ ਰਾਮ ਰਾਮ ਕਰ ਲਿਆ ਕਰੋ, ਉਹਦੇ ਅੰਦਰ ਗੁਣ ਲਿਆਓ, ਤੁਸੀਂ ਵੀ ਤਰੋਗੇ, ਤੁਸੀਂ ਕਿਉਂ ਡੁੱਬੇ ਫਿਰਦੇ ਹੋ? ਜੇ ਪੱਥਰ ਪਾਣੀ ਦੇ ਉੱਤੇ ਤਰ ਗਏ ਤੇ ਕੋਈ ਗੱਲ ਨੀ, ਫਿਰ ਕੀ ਇਹਦੇ ਨਾਲ ਕੀ ਫਰਕ ਪੈ ਜਾਂਦਾ? ਪੱਥਰ ਪਾਣੀ ਉੱਤੇ ਤਰਨ ਲੱਗ ਪਿਆ, ਗੱਲ ਤੇ ਇਹ ਵੀ ਜਿਹੜਾ ਤੁਸੀਂ ਵਿਕਾਰਾਂ ਦੇ ਸਮੁੰਦਰ ਵਿੱਚ ਡੁੱਬ ਰਹੇ ਹੋ, ਜਿਹੜਾ ਤੁਸੀਂ ਬੁਰਾਈਆਂ ਦੇ ਵਿੱਚ ਡੁੱਬੇ ਹੋਏ ਹੋ, ਜਿਹੜੇ ਤੁਸੀਂ ਇਹ ਸੰਸਾਰ ਸਾਗਰ ਵਿੱਚ ਡੁੱਬੇ ਹੋਏ ਹੋ, ਤੁਸੀਂ ਕਿਉਂ ਨੀ ਤਰਦੇ? ਫਿਰ ਤੁਹਾਡਾ ਵੀ ਪਾਰ ਉਤਾਰਾ ਉਸ ਰਾਮ ਰਮੇ ਹੋਏ ਰੱਬ ਦੇ ਗੁਣਾਂ ਨੂੰ ਗਾਇਆ ਹੀ ਹੋਣਾ ਹੈ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਦਾ ਇੱਕ ਬਚਨ ਹੈ ਨਟ ਰਾਗ ਵਿੱਚ, ਉਹ ਕਹਿੰਦੇ ਨੇ ਰਾਮ ਹਮ ਪਾਥਰ ਨਿਰਗੁਣਿਆਰੇ। ਆਖਿਆ ਹੇ ਰਾਮ ਜੀ, ਹੇ ਵਾਹਿਗੁਰੂ ਜੀ, ਹੇ ਰਮੇ ਹੋਏ ਰੱਬ ਜੀ, ਅਸੀਂ ਵੀ ਪੱਥਰ ਹਾਂ, ਨਿਰਗੁਣਿਆਰੇ। ਨਿਰਗੁਣਿਆਰੇ ਦਾ ਮਤਲਬ ਹੁੰਦਾ ਹੈ ਜਿਹਦੇ ਵਿੱਚ ਕੋਈ ਗੁਣ ਨਹੀਂ ਹੈ, ਨਿਰਗੁਣਿਆਰੇ ਗੁਣ ਨਹੀਂ ਕੋਈ। ਅਸੀਂ ਉਹ ਨਿਰਗੁਣਿਆਰੇ ਹਾਂ ਜਿਹਦੇ ਵਿੱਚ ਕੋਈ ਗੁਣ ਨਹੀਂ ਹੈਗਾ। ਤੋ ਬਾਬਾ ਜੀ ਨੇ ਕਿਹਾ ਰਾਮ, ਹੇ ਰਾਮ ਜੀ, ਹੇ ਰੱਬ ਜੀ, ਰਮੇ ਹੋਏ ਪਰਮੇਸ਼ਰ ਜੀ, ਹਮ ਪਾਥਰ, ਅਸੀਂ ਕੀ ਹਾਂ? ਪੱਥਰ ਹਾਂ। ਆਪਣੇ ਆਪ ਨੂੰ ਬਾਬੇ ਨੇ ਕੀ ਕਿਹਾ? ਮੈਂ ਕੀ ਹਾਂ? ਪੱਥਰ। ਪੱਥਰ ਕੀ ਦਿੰਦਾ? ਲੋਕਾਂ ਨੂੰ ਜ਼ਖਮ ਦਿੰਦਾ। ਨਿਰਗੁਣਿਆਰੇ, ਕੋਈ ਸਾਡੇ ਵਿੱਚ ਗੁਣ ਨਹੀਂ। ਹਮ ਨਿਰਗੁਣਿਆਰੇ, ਗੁਣ ਨਹੀਂ ਕੋਈ, ਤੁਮ ਦਾਨ ਦੇਹੋ ਮਿਹਰਬਾਨਾ। ਰਾਮ ਹਮ ਪਾਥਰ ਨਿਰਗੁਣਿਆਰੇ, ਕਿਰਪਾ ਕਿਰਪਾ ਕਰ ਗੁਰੂ ਮਿਲਾਏ, ਮੇਰੇ ਉੱਤੇ ਇੱਕ ਕਿਰਪਾ ਕਰ, ਮੇਰਾ ਮਿਲਾਪ ਸੱਚੇ ਗੁਰੂ ਸ਼ਬਦ ਦੇ ਨਾਲ ਕਰਾ ਦੇ। ਕਿਰਪਾ ਕਿਰਪਾ ਕਰ ਗੁਰੂ ਮਿਲਾਏ, ਹਮ ਪਾਹਨ, ਅਸੀਂ ਪੱਥਰ ਹਾਂ, ਸ਼ਬਦ ਗੁਰ ਤਾਰੇ, ਅਸੀਂ ਪੱਥਰ ਹਾਂ, ਗੁਰੂ ਦੇ ਸ਼ਬਦ ਦੁਆਰਾ ਅਸੀਂ ਵੀ ਤਰ ਜਾਵਾਂਗੇ ਸੰਸਾਰ ਸਮੁੰਦਰ ਵਿੱਚ। ਤੋ ਨਾਲ ਬਾਬੇ ਨੇ ਉਹ ਕਹਾਣੀ ਸ਼ੋਅ ਲਈ ਜਿਹੜੀ ਪ੍ਰਚਲਿਤ ਸੀ, ਤੇ ਨਾਲ ਗੱਲ ਕਰ ਦਿੱਤੀ ਵੀ ਬੰਦਾ ਹੀ ਪੱਥਰ ਹੈ ਤੇ ਗੁਰੂ ਦੇ ਸ਼ਬਦ ਦੁਆਰਾ ਅਸੀਂ ਆਪਣੇ ਪੱਥਰ ਪੁਣੇ ਨੂੰ ਦੂਰ ਕਰਨਾ। ਕਿਰਪਾ ਕਿਰਪਾ ਕਰ ਗੁਰੂ ਮਿਲਾਏ, ਹਮ ਪਾਹਨ, ਅਸੀਂ ਪਾਹਨ ਹਾਂ, ਪੱਥਰ ਹਾਂ, ਸ਼ਬਦ ਗੁਰ ਤਾਰੇ, ਗੁਰੂ ਦਾ ਜਿਹੜਾ ਸ਼ਬਦ ਹੈ ਇਹ ਸਾਡਾ ਪਾਰ ਉਤਾਰਾ ਕਰੇਗਾ। ਤੇ ਜਿਹੜੇ ਬਾਹਰ ਦੇ ਪੱਥਰ ਨੂੰ ਲੋਕ ਪੂਜਦੇ ਨੇ, ਉਹਦੇ ਬਾਰੇ ਤੇ ਬਾਣੀ ਨੇ ਬੜਾ ਸਪਸ਼ਟ ਮਤ ਆਪਣਾ ਪ੍ਰਗਟ ਕੀਤਾ। ਪਤਾ ਕੀ ਹੈ ਉਹ? ਬਾਬਾ ਜੀ ਕਹਿੰਦੇ ਨੇ ਵੀ ਏਕੈ ਪਾਥਰ ਕੀਜੈ ਭਾਓ, ਦੂਜੈ ਪਾਥਰ ਧਰਿਆ ਭਾਓ, ਜੇ ਉਹ ਦਿਓ ਤਾਂ ਉਹ ਪੀ ਦੇਵਾ। ਆਖਿਆ ਇੱਕ ਪੱਥਰ ਨੂੰ ਤੁਸੀਂ ਪੈਰ ਥੱਲੇ ਲਈ ਬੈਠੇ ਹੋ, ਦੂਜੇ ਪੱਥਰ ਨੂੰ ਤੁਸੀਂ ਮੱਥਾ ਟੇਕ ਰਹੇ ਹੋ, ਜੇ ਮੱਥਾ ਟੇਕਣ ਵਾਲਾ ਰੱਬ ਹੈ ਤੇ ਜਿਹੜਾ ਪੈਰ ਹੇਠ ਆਇਆ ਉਹ ਵੀ ਨੂੰ ਫਿਰ ਕੀ ਹੈ? ਉਹਨੂੰ ਵੀ ਰੱਬ ਹੀ ਮੰਨੋ ਨਾ ਫਿਰ। ਬਾਬਾ ਜੀ ਨੇ ਬਾਣੀ ਆਖਿਆ ਘਰ ਮੈਂ ਠਾਕੁਰ ਨਜ਼ਰ ਨਾ ਆਵੇ, ਅੰਦਰ ਰੱਬ ਨਜ਼ਰ ਨਹੀਂ ਆ ਰਿਹਾ, ਅੰਦਰ ਆਪਣੇ ਅੰਦਰ ਵੱਸਦਾ ਹੋਇਆ ਰੱਬ ਨਜ਼ਰ ਨਹੀਂ ਆ ਰਿਹਾ, ਗਲ ਮੈਂ ਪਾਹਣ ਲੈ ਲਟਕਾਵੇ, ਤੇ ਗਲ ਦੇ ਵਿੱਚ ਪੱਥਰ ਪਾਇਆ ਹੋਇਆ, ਗਲ ਵਿੱਚ ਪੱਥਰ ਪਾਇਆ ਹੋਇਆ ਰੱਬ ਸਮਝ ਕੇ। ਤੋ ਲੋਕ ਪੱਥਰਾਂ ਦੀ ਪਾਥਰਲੇ ਪੂਜੈ ਮੁਗਧ ਗਵਾਰ। ਬਾਬਾ ਜੀ ਕਹਿੰਦੇ ਨੇ ਮੂਰਖ ਲੋਕ ਪੱਥਰਾਂ ਦੀ ਪੂਜਾ ਕਰਦੇ ਨੇ, ਮੂਰਖ ਲੋਕ। ਤੋ ਸਿੱਖ ਕਦੀ ਵੀ ਪੱਥਰ ਦਾ ਪੁਜਾਰੀ ਨਹੀਂ ਹੈ। ਈਵਨ ਜਿਹਨੂੰ ਗੁਰੂ ਦੇ ਸ਼ਬਦ ਦੁਆਰਾ ਸੋਝੀ ਮਿਲ ਗਈ, ਉਹ ਕਦੀ ਵੀ ਪੱਥਰ ਦੇ ਅੱਗੇ ਸੀਸ ਝੁਕਾਉਂਦਾ ਨਹੀਂ ਹੈ। ਕੋਈ ਵੀ ਪੱਥਰ ਹੋਵੇ ਜੀ, ਉਹ ਕੋਈ ਬਾਬੇ ਨਾਨਕ ਦਾ ਵੀ ਬਣਾ ਕੇ ਰੱਖ ਦੇਵੇ, ਇਹ ਨਾ ਸਮਝ ਲਿਓ ਵੀ ਇਧਰੋਂ ਖੁੱਲ ਮਿਲ ਜਾਵੇਗੀ। ਵੀ ਮੂਰਤੀ ਕਿਸੇ ਦੀ ਵੀ ਹੋਵੇ, ਉਹ ਕਬੀਰ ਦੀ ਹੋਵੇ, ਉਹ ਰਵਿਦਾਸ ਦੀ ਹੋਵੇ, ਉਹ ਬਾਬੇ ਨਾਨਕ ਦੀ ਹੋਵੇ, ਉਹ ਕਿਸੇ ਦੀ ਵੀ ਹੋਵੇ, ਸਿੱਖ ਮੂਰਤੀ ਦਾ ਪੁਜਾਰੀ ਨਹੀਂ ਹੈ। ਬਾਬੇ ਨੇ ਆਖਿਆ ਕਬੀਰ ਪਾਹਨ ਪਰਮੇਸ਼ਰ ਕੀਆ, ਹੇ ਕਬੀਰ, ਸੰਸਾਰ ਦੇ ਲੋਕਾਂ ਨੇ ਪੱਥਰ ਨੂੰ ਪਰਮੇਸ਼ਰ ਬਣਾਇਆ ਹੋਇਆ, ਪੂਜੇ ਸਭ ਸੰਸਾਰ, ਸਾਰਾ ਸੰਸਾਰ ਪੱਥਰਾਂ ਦੀ ਕੀ ਕਰ ਰਿਹਾ? ਪੂਜਾ ਕਰ ਰਿਹਾ। ਕਬੀਰ ਪਾਹਨ ਪਰਮੇਸ਼ਰ ਕੀਆ, ਪੂਜੈ ਸਭ ਸੰਸਾਰ, ਇਸ ਪਰਵਾਸੇ ਜੋ ਰਹੇ ਬੁੱਢੇ ਕਾਲੀ ਧਾਰ। ਆਖਿਆ ਜਿਹੜਾ ਪੱਥਰ ਦੇ ਭਰੋਸੇ ਰਵੇਗਾ ਉਹ ਡੁੱਬੇਗਾ, ਜਿਹੜਾ ਗੁਰੂ ਦੇ ਸ਼ਬਦ ਦੇ ਭਰੋਸੇ ਰਵੇਗਾ ਉਹ ਤਰੇਗਾ। ਆਖਰ ਜੇ ਪੱਥਰ ਵੀ ਤਰਿਆ ਤੇ ਉਹਦੇ ਉੱਤੇ ਕੀ ਲਿਖਿਆ ਗਿਆ? ਸ਼ਬਦ ਲਿਖਿਆ ਗਿਆ। ਜੇ ਪੱਥਰ ਵੀ ਤਰਿਆ, ਮੰਨ ਲਓ ਜਿਹੜੀ ਪ੍ਰਚਲਿਤ ਸਾਖੀ ਚੱਲਦੀ ਹੈ ਵੀ ਉਹ ਰਾਮ ਨੇ ਜਦੋਂ ਜਾਣਾ ਸੀ ਆਪਣੀ ਫੌਜ ਦੇ ਨਾਲ ਲੰਕਾ ਨੂੰ, ਤੇ ਜੇ ਉਹ ਪੱਥਰ ਤਰਿਆ ਤੇ ਉਹਦੇ ਉੱਤੇ ਕੀ ਲਿਖਿਆ ਗਿਆ ਸੀ? ਸ਼ਬਦ ਲਿਖਿਆ ਗਿਆ ਸੀ। ਤੋ ਸਾਡੇ ਜੀਵਨ ਦਾ ਕਲਿਆਣ ਵੀ ਜਿਹੜਾ ਹੈ ਉਹ ਸ਼ਬਦ ਦੇ ਦੁਆਰਾ ਆਉਣਾ।
ਸ਼ਬਦ ਤੋਂ ਬਿਨਾਂ ਕਿਸੇ ਪੱਥਰ ਦੀ ਪੂਜਾ ਨਾਲ ਕਲਿਆਣ ਨਹੀਂ ਹੋਣਾ। ਤੇ ਬਾਬਾ ਜੀ ਕਹਿੰਦੇ ਨੇ ਦੇਵਾ, ਹੇ ਦੇਵਾ, ਹੇ ਅਕਾਲ ਪੁਰਖ, ਪਾਹਨ ਤਾਰੀ ਅਲੇ, ਹੇ ਮਹਾਰਾਜ ਤੇਰਾ ਨਾਂ ਲਿਆ ਤੇ ਕਹਿੰਦੇ ਪੱਥਰ ਵੀ ਤਰ ਜਾਂਦੇ ਨੇ। ਰਾਮ ਕਹਿਤ, ਤੇ ਜਿਹੜੇ ਰਾਮ ਕਹਿੰਦੇ ਨੇ, ਜਿਹੜੇ ਰਮੇ ਹੋਏ ਰੱਬ ਨੂੰ ਚੇਤੇ ਕਰਦੇ ਨੇ, ਜਨ ਕਸ਼ ਨਾ ਤਰੇ, ਉਹ ਕਿਉਂ ਨਾ ਤਰਨਗੇ, ਉਹਨਾਂ ਦਾ ਵੀ ਉਧਾਰ ਹੋਵੇਗਾ। ਇਸ ਕਰਕੇ ਤੂੰ ਰਾਮ ਕਹਿ ਕੇ ਤੇ ਵੇਖ, ਰੱਬ ਨੂੰ ਯਾਦ ਤੇ ਕਰ। ਅਗਲਾ ਬਚਨ ਹੈ ਜੀ, ਤਾਰੀ ਲੇ ਗਨਕਾ। ਹੁਣ ਗਨਕਾ ਵਾਲੀ ਸਾਖੀ ਆ ਗਈ। ਗਨਕਾ ਕਹਿੰਦੇ ਸੀ ਵੀ ਇੱਕ ਵੇਸ਼ਵਾ ਸੀ, ਉਹਦੇ ਬਾਰੇ ਬੜੀ ਪ੍ਰਚਲਿਤ ਸਾਖੀ ਹੈ। ਤੋ ਉਹਨੂੰ ਇੱਕ ਮਹਾਂਪੁਰਖ ਨੇ ਤੋਤਾ ਦੇ ਦਿੱਤਾ, ਤੇ ਉਹ ਤੋਤਾ ਰਾਮ ਨਾਮ ਕਹਿੰਦਾ ਹੁੰਦਾ ਸੀ। ਤੇ ਉਹ ਕਹਿੰਦੇ ਵੀ ਰਾਮ ਨਾਮ ਉਹਨੇ ਸੁਣਿਆ ਤੇ ਉਹਦਾ ਵੀ ਉਧਾਰ ਹੋ ਗਿਆ। ਵੇਸ਼ਵਾ ਵਰਗਾ ਗਲੀਚ ਜੀਵਨ, ਭੈੜਾ ਜੀਵਨ। ਆਖਿਆ ਜੇ ਗਨਕਾ ਤਰ ਸਕਦੀ ਹੈ ਤੇ ਗੁਰੂ ਦਾ ਸ਼ਬਦ ਤੈਨੂੰ ਵੀ ਤਾਰੇਗਾ, ਤੈਨੂੰ ਵੀ ਗਲੀਚ ਜੀਵਨ ਵਿੱਚੋਂ ਬਾਹਰ ਕੱਢੇਗਾ। ਤਾਰੀ ਲੇ ਗਨਕਾ ਬਿਨ ਰੂਪ ਕੁਬਜਾ। ਹੁਣ ਜਿਹੜੀ ਇਹ ਕੁਬਜਾ ਸੀ, ਇਹਦੇ ਬਾਰੇ ਲਿਖਿਆ ਵੀ ਇੱਕ ਜਵਾਨ ਲੜਕੀ ਸੀ, ਕੰਸ ਦੀ ਗੋਲੀ ਸੀ, ਪਰ ਹੈ ਸੀ ਕੁੱਥੀ, ਮਤਲਬ ਕੋਈ ਸੋਹਣੀ ਨਹੀਂ ਸੀ ਉਹ। ਤੇ ਇਹਦੇ ਬਾਰੇ ਕਹਾਣੀ ਹੈ ਵੀ ਜਦੋਂ ਕ੍ਰਿਸ਼ਨ ਤੇ ਬਲਰਾਮ ਗਏ ਤੇ ਇਹਦਾ ਫਿਰ ਇਹ ਵੀ ਤਰ ਗਈ, ਇਹਦਾ ਵੀ ਕਲਿਆਣ ਹੋ ਗਿਆ, ਸੋਹਣੀ ਨਹੀਂ ਸੀ। ਹੁਣ ਇਹ ਗੱਲ ਸਾਡੀ ਵੀ ਹੈ, ਸਾਡੀ ਬੰਦਾ ਕਰੂਪ ਕਿਵੇਂ ਹੁੰਦਾ, ਬੰਦਾ ਕੋਝਾ ਕਿਵੇਂ ਹੁੰਦਾ। ਕੋਝਾ ਹੁੰਦਾ ਹੈ ਬੰਦਾ ਆਪਣੇ ਵਿਚਾਰਾਂ ਦੁਆਰਾ। ਕਰੂਪ ਹੈ ਉਹ ਹਰ ਬੰਦਾ ਜਿਹਦੇ ਵਿਚਾਰ ਚੰਗੇ ਨਹੀਂ ਹੈਗੇ, ਜਿਹਦੇ ਥੋਟ ਚੰਗੇ ਨਹੀਂ ਹੈਗੇ। ਤੋ ਬਾਬਾ ਜੀ ਕਹਿੰਦੇ ਨੇ ਜੇ ਕੁਬਜਾ ਤਰ ਗਈ ਤੇ ਭਾਈ ਤੂੰ ਵੀ ਤਰੇਗਾ। ਅੱਛਾ, ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਬਾਣੀ ਸਾਧ ਸੰਗਤ ਜੇ ਤੁਸੀਂ ਪੜੋਗੇ ਨਾ, ਉਹਨਾਂ ਦੀ ਸਾਰੀ ਬਾਣੀ ਦੇ ਵਿੱਚ ਸਨਾਤਨ ਮਤ ਦੀਆਂ ਉਦਾਹਰਨਾਂ ਨੇ। ਉਹਦਾ ਇੱਕ ਰੀਜ਼ਨ ਸੀ, ਕਾਰਨ ਸੀ। ਅਜੇ ਤੁਹਾਨੂੰ ਬਾਕੀ ਗੁਰੂ ਸਾਹਿਬ ਦੀ ਬਾਣੀ 'ਚ ਘੱਟ ਮਿਲਣਗੀਆਂ, ਪਰ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ 'ਚ ਅਵਤਾਰਵਾਦ, ਸਨਾਤਨ, ਗਣਕਾ, ਕੁਬਜਾ, ਇਹਨਾਂ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਮਿਲਣਗੀਆਂ। ਪਤਾ ਕਿਉਂ? ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਲੰਮਾ ਸਮਾਂ ਪੰਜਾਬ ਤੋਂ ਬਾਹਰ ਰਹੇ ਨੇ। ਕਿੰਨਾ ਲੋਕਾਂ ਵਿੱਚ ਰਹੇ ਨੇ ਉਹ ਜਾ ਕੇ? ਬਿਹਾਰ ਵਿੱਚ ਰਹੇ ਨੇ, ਪਟਨਾ ਵਿੱਚ ਗੁਰੂ ਕਲਗੀਧਰ ਮਹਾਰਾਜ ਦਾ ਜਨਮ ਹੋਇਆ, ਪ੍ਰਕਾਸ਼ ਹੋਇਆ। ਫਿਰ ਉਹ ਵੈਸਟ ਬੰਗਾਲ, ਬੰਗਾਲ ਦੇ ਵਿੱਚ ਉਹਨਾਂ ਨੇ ਯਾਤਰਾਵਾਂ ਕੀਤੀਆਂ ਨੇ। ਉਹਨਾਂ ਨੇ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਜਿਹੜਾ ਹੈ ਉਹ ਉੱਧਰਲੇ ਬੰਨੇ ਗੁਜ਼ਾਰਿਆ। ਇਸ ਕਰਕੇ ਉੱਧਰ ਦੇ ਲੋਕਾਂ ਨੂੰ ਸਮਝਾਉਣ ਦੇ ਲਈ ਜਦੋਂ ਬਾਬਾ ਜੀ ਨੇ, ਅੱਛਾ ਵੇਖੋ ਹੋਰ ਕਮਾਲ ਦੀ ਗੱਲ, ਵੀ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਬਾਣੀ ਵਿੱਚ ਬਾਬੇ ਨਾਨਕ ਦੀ ਕੋਈ ਐਗਜ਼ਾਮਪਲ ਨਹੀਂ ਵਰਤੀ, ਕੋਈ ਐਗਜ਼ਾਮਪਲ ਨਹੀਂ ਵਰਤੀ, ਕੋਈ ਸਾਖੀ ਨਹੀਂ ਵਰਤੀ। ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਬਾਣੀ 'ਚ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨੂੰ ਵਰਤਿਆ? ਨਹੀਂ ਹੈ, ਕਿਸੇ ਗੁਰੂ ਨੇ ਵੀ ਐਸਾ ਨਹੀਂ ਕੀਤਾ। ਉਹਨਾਂ ਨੇ ਲੋਕਾਂ ਦੀ ਮਾਨਸਿਕਤਾ ਵਿੱਚ ਜਿਹੜੀ ਚੀਜ਼ਾਂ ਡੂੰਘੀਆਂ ਉਤਰੀਆਂ ਸੀ ਅਵਤਾਰਵਾਦ ਦੇ ਬਾਰੇ, ਉਹਨਾਂ ਸਾਖੀਆਂ ਨੂੰ ਵਰਤ ਕੇ ਸਿੱਖੀ ਦਾ ਪ੍ਰਚਾਰ ਕੀਤਾ, ਉਹਨਾਂ ਸਾਖੀਆਂ ਨੂੰ ਵਰਤ ਕੇ। ਤੋ ਅੱਜ ਤੇ ਸਾਡੇ ਕੋਲ ਬਹੁਤ ਕੁਝ ਹੈ, ਅੱਜ ਤੇ ਸਾਡੇ ਕੋਲ ਜਿਹੜਾ ਹੈ ਸ਼ਹਾਦਤਾਂ ਦਾ ਏਡਾ ਵੱਡਾ ਖਜ਼ਾਨਾ ਹੈ, ਜਿਨ੍ਹਾਂ ਦਾ ਜੀਵਨ ਬਦਲਿਆ ਬਾਬੇ ਬਿਧੀ ਚੰਦ ਵਰਗੇ ਦੀਆਂ ਸਾਖੀਆਂ ਨੇ, ਭਾਈ ਮਲਸੀਆਂ, ਭਾਈ ਭਗੀਰਥ, ਬਾਬਾ ਮਰਦਾਨਾ ਜੀ, ਕਿੰਨੇ ਐਸੇ ਗੁਰਸਿੱਖ ਨੇ ਜਿਨ੍ਹਾਂ ਦੀਆਂ ਸਾਖੀਆਂ ਸਾਡੇ ਕੋਲ ਨੇ। ਤੋ ਉਹ ਗੱਲ ਇਹ ਹੈ ਵੀ ਜਿਹੜਾ ਸਿਆਣਾ ਬੰਦਾ ਸੀ ਉਹਨੇ ਕੱਚ ਦੀ ਵਰਤੋਂ ਕਰਕੇ ਵੀ ਸੱਚ ਦ੍ਰਿੜ ਕਰਾ ਦਿੱਤਾ, ਤੇ ਸਾਡੀ ਬਦਕਿਸਮਤੀ ਇਹ ਹੈ ਵੀ ਅਸੀਂ ਸੱਚ ਦੇ ਨਾਲੋਂ ਟੁੱਟੇ ਹੋਏ ਹਾਂ, ਅਸੀਂ ਫਿਰ ਕੱਚ ਨਾਲ ਜੁੜੇ ਹੋਏ, ਫਿਰ ਕੱਚ ਨਾਲ। ਤੋ ਬਾਬਾ ਜੀ ਨੇ ਉਦਾਹਰਨ ਦਿੱਤੀ, ਪਹਿਲਾਂ ਉਹਨਾਂ ਨੇ ਆਖਿਆ ਤਾਰੀ ਲੇ ਗਨਕਾ, ਗਨਕਾ ਤਰ ਗਈ, ਵੇਸ਼ਵਾ ਸੀ, ਜੀਵਨ ਪਿੱਟਿਆ ਹੋਇਆ ਸੀ। ਬਿਨ ਰੂਪ ਕੁਬਜਾ, ਜਿਹੜੀ ਕੁਬਜਾ ਸੀ ਉਹ ਵੀ ਤਰ ਗਈ, ਉਹਦਾ ਰੂਪ ਕੋਈ ਸੋਹਣਾ ਨਹੀਂ ਸੀ। ਤੋ ਰੂਪ ਕਿਵੇਂ? ਬੰਦੇ ਦੇ ਵਿਚਾਰ ਸੋਹਣੇ ਨਾ ਹੋਣ ਤੇ ਬੰਦੇ ਦਾ ਰੂਪ ਕੋਝਾ ਹੁੰਦਾ, ਵਿਚਾਰ ਸੋਹਣੇ ਨਹੀਂ। ਮੰਨ ਲਓ ਕੋਈ ਬੰਦਾ ਬਹੁਤ ਸੋਹਣਾ ਹੋਵੇ, ਕਿਸੇ ਘਰ ਦੀ ਦਾ ਘਰ ਵਾਲਾ ਬੜਾ ਸੋਹਣਾ ਹੋਵੇ, ਕਿਸੇ ਘਰ ਵਾਲੇ ਦੀ ਘਰ ਵਾਲੀ ਬੜੀ ਸੋਹਣੀ ਹੋਵੇ, ਪਰ ਜੇ ਮੂੰਹ ਫੱਟ ਹੋਣ, ਬੋਲਣ ਦੀ ਜਾਤ ਹੀ ਨਾ ਹੋਵੇ, ਤੇ ਕਿੰਨਾ ਕੁ ਚਿਰ ਗੱਡੀ ਚੱਲੂਗੀ, ਕਿੰਨਾ ਕੁ ਚਿਰ ਗੱਡੀ ਚੱਲੂ, ਕਿੰਨਾ ਕੁ ਚਿਰ ਘਰ ਉਹ ਸੁਖੀ ਰਹਿ ਸਕਦਾ।
ਤੋ ਵਿਚਾਰਾਂ ਕਰਕੇ ਬੰਦੇ ਨੇ ਸੋਝੇ ਹੋਣਾ ਤੇ ਵਿਚਾਰਾਂ ਕਰਕੇ ਬੰਦੇ ਨੇ ਕੀ ਹੋਣਾ, ਕੋਝੇ ਹੋਣਾ। ਤੋ ਜਿਨ੍ਹਾਂ ਦਾ ਜੀਵਨ ਇੰਨਾ ਪਲੀਸ ਸੀ, ਮੈਰਿਜ ਕਰਨ ਲੱਗਾ ਸੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੇ ਵਿੱਚ ਸਾਨੂੰ ਨਾ ਇਹ ਜਿਹੜੀਆਂ ਉਦਾਹਰਣਾਂ ਨੇ ਮਿਲ ਜਾਂਦੀਆਂ ਨੇ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਆਖਿਆ ਹੇ ਮੇਰੇ ਮਨ ਪ੍ਰਭੂ ਦੀ ਸ਼ਰਨ ਵਿੱਚ ਪੈ, ਗੁਰੂ ਦੀ ਸ਼ਰਨ ਵਿੱਚ ਪੈ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਣਕਾ ਸੀ ਉਧਰੀ, ਜਿਹਨੂੰ ਯਾਦ ਕਰਕੇ ਗਣਕਾ ਦਾ ਵੀ ਉਧਾਰ ਹੋਇਆ, ਉਹਦਾ ਵੀ ਪਲੀਤਿਆ ਹੋਇਆ ਜੀਵਨ ਚੰਗਾ ਬਣ ਗਿਆ, ਵੇਸ਼ਵਾਗਾਮੀ ਕਰਦੀ ਸੀ ਜੀਵਨ ਵਧੀਆ ਹੋ ਗਿਆ, ਪਲਟ ਆਈ ਉਧਰੋਂ ਨਿਕਲ ਆਈ। ਹੁਣ ਕਈ ਵਾਰ ਏਦਾਂ ਹੁੰਦਾ ਹੈ, ਸਾਡੇ ਸਮਾਜ ਦੀ ਇੱਕ ਸਮੱਸਿਆ ਹੋਰ ਵੀ ਹੈ। ਮੰਨ ਲਓ ਕੋਈ ਬੰਦਾ ਬੜਾ ਬੁਰਾ ਹੋਵੇ, ਠੀਕ ਹੈ, ਦਾਵਾ ਤੇ ਬੁਰੇ ਨੂੰ ਵੀ ਨਹੀਂ ਕਰਨਾ ਚਾਹੀਦਾ ਵੀ ਮੈਂ ਚੰਗਾ ਹੋ ਗਿਆ, ਪਰ ਜਿਹੜੇ ਆਪਣੇ ਆਪ ਨੂੰ ਚੰਗੇ ਅਖਵਾਉਂਦੇ ਨੇ ਤੇ ਦਾਵਾ ਉਹਨਾਂ ਨੂੰ ਵੀ ਨਹੀਂ ਕਰਨਾ ਚਾਹੀਦਾ ਵੀ ਹੁਣ ਵੀ ਬੁਰਾਈ ਹੈ। ਬੰਦੇ ਬਦਲ ਜਾਂਦੇ ਨੇ, ਜਿਨ੍ਹਾਂ ਦੇ ਜੀਵਨ ਵਿੱਚ ਕੋਈ ਤਬਦੀਲੀ ਵਰਤਦੀ ਹੈ, ਅਸੀਂ ਫਿਰ ਸਾਡੀ ਸੁਰਤ ਇੱਦਾਂ ਦੀ ਆਪਾਂ ਕਿਸੇ ਨੂੰ ਮਾਫ਼ ਨਹੀਂ ਕਰ ਸਕਦੇ। ਜੇ ਗਣਕਾ ਪ੍ਰਵਾਨ ਹੋ ਸਕਦੀ ਹੈ, ਅੱਛਾ, ਗੁਰੂ ਨਾਨਕ ਸਾਹਿਬ ਮਹਾਰਾਜ ਰਾਜੇ ਸ਼ਿਵਨਾਵ ਦੇ ਕੋਲ ਗਏ ਨੇ, ਉੱਥੇ ਉਹ ਬੱਚੀਆਂ ਨੱਚ ਰਹੀਆਂ ਨੇ ਬਾਬਾ ਜੀ ਦੇ ਅੱਗੇ, ਤੇ ਬਾਬਾ ਜੀ ਉਹਨਾਂ ਨੂੰ ਆਪਣੀਆਂ ਧੀਆਂ ਕਹਿ ਰਹੇ ਨੇ ਵੀ ਨਹੀਂ ਪੁੱਤ ਇਹ ਕੰਮ ਨਹੀਂ ਕਰੀ ਤਾਂ ਗਾਛੋ ਪੁੱਤਰੀ ਰਾਜਕੁਮਾਰ। ਅਸੀਂ ਸਾਡਾ ਜਿਹੜਾ ਦੌਰ ਹੈ ਹੋਰ ਬੰਨੇ ਤੁਰ ਪਿਆ, ਤੋ ਸਾਨੂੰ ਧਰਮ ਇਹੋ ਹੀ ਲੱਗਦਾ ਹੈ ਵੀ ਠੀਕ ਹੈ, ਗੁਰਦੁਆਰੇ ਜਾਂਦੇ ਹਾਂ, ਮੱਥਾ ਟੇਕਦੇ ਹਾਂ, ਦੇਗ ਲੈਂਦੇ ਹਾਂ ਤੇ ਵਾਪਸ ਆ ਜਾਂਦੇ ਹਾਂ, ਕਰਤੂਤਾਂ ਭਾਵੇਂ ਅੱਤ ਦੀਆਂ ਮਾੜੀਆਂ ਹੋਣ, ਕਰਮ ਭਾਵੇਂ ਅੱਤ ਦਾ ਮਾੜਾ ਹੋਵੇ, ਤੋ ਸਾਨੂੰ ਇੰਨਾ ਕੀ ਧਰਮ ਲੱਗਦਾ ਹੈ ਤੇ ਇੰਨਾ ਕੀ ਚਾਹੀਦਾ ਦੁਨੀਆਂ ਨੂੰ, ਇੰਨਾ ਕੀ ਚਾਹੀਦਾ ਲੋਕਾਂ ਨੂੰ। ਤਾਂ ਹੀ ਤੇ ਬਹੁਤੇ ਪ੍ਰਚਾਰਕ ਗੱਲਾਂ ਕਰਨ ਨੂੰ ਹਟ ਗਏ, ਉਹ ਕਹਿੰਦੇ ਨੇ ਕੋਈ ਨੀ, ਲੋਕਾਂ ਨੂੰ ਚਾਹੀਦਾ ਹੀ ਇਹੋ ਕੁਝ ਹੈ ਵੀ ਕੋਈ ਟੋਕਾ ਟਾਕੀ ਨਾ ਹੋਵੇ, ਕੋਈ ਗੱਲ ਜਿਹੜੀ ਹੈ ਉਹ ਗੁਰਮਤਿ ਦੀ ਕੀਤੀ ਨਾ ਜਾਵੇ, ਬਸ ਗੁਰਦੁਆਰੇ ਜਾਈਏ, ਆਪਦਾ ਗੇੜਾ ਜਿਹਾ ਕੱਢ ਕੇ ਤੇ ਮੁੜ ਆਈਏ, ਤੇ ਇਹੋ ਹੀ ਕਲਿਆਣ ਹੈ, ਸਭ ਕੁਝ ਇਹੋ ਹੀ ਹੈ। ਅਕਲ ਭਾਵੇਂ ਲਈਏ ਜਾਂ ਨਾ ਲਈਏ, ਵੀ ਉਹ ਅਕਲ ਨਾਲ ਕੋਈ ਸੰਬੰਧ ਨਹੀਂ। ਤੋ ਬਾਬਾ ਜੀ ਨੇ ਕਿਹਾ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਆਖਿਆ ਪ੍ਰਭੂ ਦੀ ਸ਼ਰਨ ਵਿੱਚ ਰਹਿਣ ਦੀ ਵਿਚਾਰ ਕਰ ਲਾ। ਹੇ ਮੇਰੇ ਮਨ, ਜੇ ਸਿਮਰਤ ਗਣਕਾ ਸੀ ਉਧਰੀ ਤਾਂ ਕੋ ਜਸ ਉਰ ਧਾਰੋ, ਜਿਹਦਾ ਸਿਮਰਨ ਕੀਤਿਆਂ, ਜਿਹਨੂੰ ਯਾਦ ਕੀਤਿਆਂ, ਗਣਕਾ ਦਾ ਵੀ ਉਧਾਰ ਹੋ ਗਿਆ, ਇੱਕ ਪਲੀਤ ਜੀਵਨ ਵਾਲੀ ਔਰਤ ਦਾ ਵੀ ਕੀ ਹੋ ਗਿਆ, ਕਲਿਆਣ ਹੋ ਗਿਆ। ਬਾਬਾ ਨੇ ਆਖਿਆ, ਅਟਲ ਭਇਓ ਧਰੂ ਜਾਂ ਕੈ ਸਿਮਰਨ, ਇੱਕ ਧਰੂ ਤਾਰਾ ਹੁੰਦਾ ਨਾ ਸਮਾਨ ਵਿੱਚ ਚਮਕਦਾ, ਉਹਨੂੰ ਧਰੂ ਤਾਰਾ ਕਹਿੰਦੇ ਨੇ, ਧਰੂ ਭਗਤ ਦੇ ਨਾਂ ਤੇ ਹੈ, ਕਹਿੰਦੇ ਅਟਲ ਹੋ ਗਿਆ ਉਹ ਵੀ। ਆਖਿਆ ਤੂੰ ਵੀ ਅਟਲ ਹੋ ਜਾਵੇਂਗਾ, ਤੂੰ ਵੀ ਅਟਲ ਜੀਵਨ ਵਾਲਾ ਹੋ ਜਾਵੇਂਗਾ, ਡੋਲੇਗਾ ਨਹੀਂ। ਤੋ ਬਾਬਾ ਜੀ ਬਖਸ਼ਿਸ਼ ਕਰਨ, ਬੋਲ ਅਗਲਾ ਰੱਖਿਆ, ਦਾਸੀ ਸੁੱਤ ਜਨ ਬਿਦਰ ਸੁਦਾਮਾ, ਦਾਸੀ ਸੁੱਤ ਗੋਲੀ ਦਾ ਪੁੱਤਰ। ਹੁਣ ਇਹ ਵੀ ਸਾਰੀ ਕਹਾਣੀ ਉਹ ਹੀ ਹੈ, ਜਿਹੜਾ ਬਿਦਰ ਵਿਆਸ ਦੇ ਆਸ਼ੀਰਵਾਦ ਨਾਲ ਗੋਲੀ ਦੇ ਜਿਹੜੀ ਉਹਨਾਂ ਦੀ ਰਾਣੀ ਮੇਨ ਨਹੀਂ ਸੀ, ਗੁਲਾਮ ਸੀ, ਉਹਦੇ ਘਰ ਦੇ ਵਿੱਚ ਦਾਸੀ ਸੀ, ਉਹਦੇ ਘਰ ਦੇ ਵਿੱਚ ਜੰਮਿਆ ਸੀ ਪਾਂਡੂ ਦਾ ਛੋਟਾ ਭਰਾ। ਤੋ ਇਹ ਕ੍ਰਿਸ਼ਨ ਜੀ ਦਾ ਭਗਤ ਸੀ, ਤੋ ਆਖਿਆ ਉਹਦਾ ਵੀ ਉਧਾਰ ਹੋਇਆ। ਹੁਣ ਜਿਹਨੂੰ ਦਰਕਾਰਿਆ ਗਿਆ, ਜਿਹਨੂੰ ਨਕਾਰਿਆ ਗਿਆ ਵੀ ਇਹ ਤੇ ਭਾਈ ਗੋਲੀ ਦਾ ਪੁੱਤਰ ਹੈ, ਬਾਬਾ ਜੀ ਨੇ ਆਖਿਆ ਉਹਦਾ ਵੀ ਕਲਿਆਣ ਹੋ ਗਿਆ। ਦਾਸੀ ਸੁੱਤ ਜਨ ਬਿਦਰ ਸੁਦਾਮਾ, ਸੁਦਾਮੇ ਦੀ ਗੱਲ ਕੀਤੀ। ਹੁਣ ਸੁਦਾਮੇ ਦੇ ਬਾਰੇ ਕਿਹਾ ਜਾਂਦਾ ਹੈ ਵੀ ਗਰੀਬ ਬਾਹਮਣ ਸੀ ਤੇ ਉਹਦੇ ਘਰ ਦੇ ਵਿੱਚ ਕ੍ਰਿਸ਼ਨ ਜੀ ਆਪ ਚਲੇ ਗਏ, ਮਿੱਤਰਤਾ ਨਿਭਾ ਦਿੱਤੀ ਉਹਨਾਂ ਨੇ। ਆਖਿਆ ਭਾਈ ਜਿਹੜਾ ਅਕਾਲ ਪੁਰਖ ਹੈ ਉਹ ਤੇਰੀ ਗਰੀਬੀ ਜਾਂ ਅਮੀਰੀ ਨਹੀਂ ਵੇਂਦਾ। ਅੱਛਾ, ਇਤਿਹਾਸ ਦੀ ਇਗਜ਼ਾਮਪਲ ਲੈ ਲਓ, ਹੁਣ ਤੇ ਸਾਡੇ ਕੋਲ ਮੌਜੂਦ ਹੈ ਇਗਜ਼ਾਮਪਲ ਇਹ ਵੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਿਹਦੇ ਦਰ ਉੱਤੇ ਗਏ ਨੇ, ਮਲਕ ਭਾਗੋ ਦੇ ਕਿ ਭਾਈ ਲਾਲੋ ਦੇ, ਭਾਈ ਲਾਲੋ ਦੇ ਦਰ ਉੱਤੇ ਗਏ। ਤੋ ਦਾਸੀ ਸੁੱਤ ਜਨ ਬਿਦਰ ਸੁਦਾਮਾ, ਉਗਰ ਸੈਨ ਕੋ ਰਾਜ ਦੀਏ, ਉਗਰ ਸੈਨ ਕੰਸ ਦਾ ਪਿਓ, ਉਹਦੇ ਬਾਰੇ ਕਿਹਾ ਜਾਂਦਾ ਵੀ ਕੰਸ ਨੇ ਆਪਣੇ ਪਿਓ ਨੂੰ ਜਿਹੜਾ ਹੈ ਉਹ ਰਾਜ ਤੋਂ ਲਾ ਦਿੱਤਾ, ਤੇ ਜਿਹੜਾ ਕ੍ਰਿਸ਼ਨ ਸੀ ਉਹਨੇ ਕੰਸ ਨੂੰ ਮਾਰ ਕੇ ਤੇ ਉਗਰ ਸੈਨ ਨੂੰ ਫਿਰ ਰਾਜ ਦੇ ਦਿੱਤਾ। ਤੋ ਬਾਬਾ ਜੀ ਨੇ ਕਿਹਾ ਇੱਥੇ ਕ੍ਰਿਸ਼ਨ ਉਹਨੂੰ ਨਹੀਂ ਮੰਨਣਾ ਆਪਾਂ, ਇਹ ਚੇਤਾ ਰੱਖੋ, ਇਹ ਸਿਰਫ ਉਹਨਾਂ ਦੀਆਂ ਉਦਾਹਰਨਾਂ ਨੇ, ਉਹਨਾਂ ਦੀਆਂ ਐਗਜ਼ਾਮਪਲਸ ਨੇ,
ਹਾਲਾਂਕਿ ਇਹੋ ਬਾਣੀ ਜਿਹੜੀ ਭਗਤ ਨਾਮਦੇਵ ਸਾਹਿਬ ਦੀ ਤੁਸੀਂ ਅੱਗੇ ਜਾ ਕੇ ਪੜ੍ਹੋਗੇ ਨਾ, ਉਹਨਾਂ ਨੇ ਆਪਣੇ ਸ਼ਬਦਾਂ ਵਿੱਚ ਇਹਨਾਂ ਸਾਰੇ ਅਵਤਾਰਾਂ ਦਾ ਖੰਡਨ ਵੀ ਕੀਤਾ। ਜਿਹੜੀ ਮੈਂ ਸ਼ੁਰੂ ਵਿੱਚ ਬੇਨਤੀ ਕਰ ਚੁੱਕਾ ਵੀ ਲੋਕਾਂ ਦੀ ਸਾਈਕੀ ਇੱਦਾਂ ਦੀ ਸੀ, ਤਾਂ ਕਰਕੇ ਬਾਬੇ ਨੇ ਕ੍ਰਿਸ਼ਨ ਦੀ ਉਦਾਹਰਨ ਵਰਤੀ ਹੈ। ਇਹ ਕ੍ਰਿਸ਼ਨ ਕੌਣ ਹੈ? ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ। ਆਖਿਆ ਪਰਮੇਸ਼ਰ ਰਾਜ ਦੇਣ ਵਾਲਾ, ਵਾਹਿਗੁਰੂ ਨੇ ਰਾਜ ਦਿੱਤਾ। ਉਗਰ ਸੈਨ ਕੋ ਰਾਜ ਦੀਏ, ਅਖੀਰਲੀ ਪੰਕਤੀ ਹੈ, ਜਪਹੀਨ। ਆਖਿਆ ਵਾਹਿਗੁਰੂ ਜੀ ਜਿਹੜੇ ਜਪ ਤੋਂ ਸੱਖਣੇ ਸੀ। ਅੱਛਾ ਵੇਖੋ ਇਸ ਗੱਲ ਨੂੰ ਇੱਦਾਂ ਸਮਝੋ ਸਾਧ ਸੰਗਤ, ਜਿਹੜੀ ਗਣਕਾ ਸੀ ਇਹਨਾਂ ਨੇ ਕੋਈ ਕਠਿਨ ਜਪ ਤਪ ਥੋੜਾ ਕੀਤੇ ਸੀ। ਜਿਹੜਾ ਸੁਦਾਮਾ ਸੀ, ਜਿਹੜਾ ਉਗਰ ਸੈਨ ਸੀ, ਇਹਨਾਂ ਨੇ ਕੋਈ ਜਪ ਤਪ ਥੋੜਾ ਕੀਤੇ ਸੀ ਵੀ ਇਹਨਾਂ ਧੋਣੀਆਂ ਤਪਾ ਕੇ ਬੈਠੇ ਹੋਏ ਸੀ? ਕੱਖ ਵੀ ਨਹੀਂ ਕੀਤਾ ਇਹਨਾਂ ਨੇ। ਇਹਨਾਂ ਦੀ ਕੋਈ ਕੁੱਲ ਥੋੜਾ ਉੱਚੀ ਸੀ ਵੀ ਤਾਂ ਕਰਕੇ ਉਹਨਾਂ ਨੂੰ ਰਾਜ ਮਿਲ ਗਿਆ ਜਾਂ ਤਾਂ ਕਰਕੇ ਉਹਨਾਂ ਨੂੰ ਜਿਹੜਾ ਹੈ ਉਹ ਵਡਿਆਈ ਮਿਲ ਗਈ? ਤੋ ਫਿਰ ਕਿਹਦੇ ਵੱਲ ਵੇਖ ਕੇ ਚੀਜ਼ਾਂ ਮਿਲਦੀਆਂ ਨੇ? ਆਖਿਆ ਅਕਾਲ ਪੁਰਖ ਵਾਹਿਗੁਰੂ ਗੁਣਾਂ ਵੱਲ ਵੇਖ ਕੇ ਬਖਸ਼ਾਂ ਕਰਦਾ। ਕੋਈ ਮੇਰੇ ਵਰਗਾ ਆਖਿਆ ਜੀ ਮੈਂ ਬਹੁਤ ਜਪੀ ਤਪੀ ਹਾਂ, ਜਿਵੇਂ ਆਪਾਂ ਆਮ ਇੱਕ ਸ਼ਬਦ ਵਰਤੇ, ਬਾਬਾ ਜੀ ਬੜੇ ਜਪੀ ਤਪੀ ਨੇ, ਤੇ ਤੁਸੀਂ ਬਾਣੀ ਵਿੱਚੋਂ ਪੜ੍ਹਦੇ ਜਪ ਤਪ ਸੰਜਮ ਧਰਮ ਨਾ ਕਮਾਇਆ। ਆ ਵੇਖੋ ਅਗਲੀ ਗੱਲ, ਆਖਿਆ ਮੈਂ ਜਿੱਦਾਂ ਦੁਨੀਆਂ ਜਪ ਕਰਦੀ ਫਿਰਦੀ, ਜਿੱਦਾਂ ਦੁਨੀਆਂ ਤਪ ਕਰਦੀ ਫਿਰਦੀ, ਜਿੱਦਾਂ ਦੁਨੀਆਂ ਸੰਜਮ ਰੱਖਣ ਦੀਆਂ ਵਿਧੀਆਂ ਦੱਸਦੀ ਫਿਰਦੀ ਹੈ, ਮੈਂ ਤੇ ਕੁਝ ਵੀ ਨਹੀਂ ਕਮਾਇਆ। ਜਪ ਤਪ ਸੰਜਮ ਧਰਮ ਨਾ ਕਮਾਇਆ, ਮੈਂ ਦੁਨੀਆਂ ਦੇ ਅਕੋਰਡਿੰਗ ਧਰਮ ਨਹੀਂ ਕਮਾਇਆ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ। ਮੈਨੂੰ, ਮੈਂ ਤੇ ਜਾਣਦਾ ਨਹੀਂ ਵੀ ਹਰੀ ਰਾਜਾ ਕੌਣ ਹੈ, ਰੱਬ ਕੌਣ ਹੈ, ਮੈਨੂੰ ਕੱਖ ਵੀ ਨਹੀਂ ਪਤਾ। ਪਰ ਹਾਂ ਇੱਕ ਗੱਲ ਹੈ ਜਿਹੜੀ ਵੱਡੀ ਹੋ ਗਈ, ਉਹ ਇਹ ਆ ਗਈ ਵੀ ਕਹੋ ਨਾਨਕ ਹਮ ਨੀਚ ਕਰਮਾਂ, ਵੀ ਮੈਂ ਮੰਨ ਗਿਆ ਮੇਰੇ ਕਰਮ ਬਹੁਤ ਨੀਚ ਨੇ, ਸ਼ਰਨ ਪਰੇ ਕੀ ਰੱਖੋ ਸ਼ਰਮ, ਮੇਰੀ ਇੱਜ਼ਤ ਤੁਸੀਂ ਰੱਖੋ, ਕਿਉਂਕਿ ਮੈਂ ਮੁਕੰਮਲ ਰੂਪ ਵਿੱਚ ਆਪਣੇ ਆਪ ਨੂੰ ਤੁਹਾਡੇ ਅੱਗੇ ਸਰੈਂਡਰ ਕਰ ਦਿੱਤਾ। ਮੈਂ ਕੋਈ ਜਪ ਨਹੀਂ ਕਰਦਾ, ਕੋਈ ਤਪ ਨਹੀਂ ਕਰਦਾ। ਉਹ ਜਿਵੇਂ ਸਤਿਗੁਰੂ ਦੀ ਬਾਣੀ ਦਾ ਇੱਕ ਵਾਕ ਹੈ, ਉੱਥੇ ਸਤਿਗੁਰੂ ਕਹਿੰਦੇ ਨੇ ਜਿਹੜਾ ਜੋਗੀ ਹੈ ਉਹ ਗੁਰ ਗੁਰ ਕਰਦਾ, ਇੱਦਾਂ ਹੀ ਹਿੰਦੂ ਜਿਹੜਾ ਹੈ ਉਹ ਰਾਮ ਨਾਮ ਉਚਰਦਾ। ਵੀ ਹਰ ਬੰਦਾ ਆਪਣੇ ਤਰੀਕੇ ਨਾਲ ਕੁਝ ਨਾ ਕੁਝ ਕਰ ਰਿਹਾ। ਆਖਿਆ ਮੈਨੂੰ ਤਾਂ ਕੁਝ ਕਰਨਾ ਹੀ ਨਹੀਂ ਆਉਂਦਾ, ਮੈਂ ਨਹੀਂ ਕੁਝ ਕਰਦਾ ਦੁਨੀਆਂ ਦੇ ਅਡੰਬਰ ਧਰਮ ਦੇ ਨਾਂ ਤੇ, ਮੈਂ ਨਾ ਜਪ ਕਰਦਾ ਨਾ ਤਪ ਕਰਦਾ, ਕੁਝ ਨਹੀਂ ਕਰਦਾ, ਕਿਉਂਕਿ ਮੈਨੂੰ ਪਤਾ ਇੱਥੇ ਜਪ ਤੋਂ ਇਹਨੇ ਵੀ ਤਰਦੇ ਨੇ, ਇੱਥੇ ਤਪ ਤੋਂ ਇਹਨੇ ਵੀ ਤਰਦੇ ਨੇ, ਇੱਥੇ ਜਿਹਦੀ ਕੁੱਲ ਉੱਚੀ ਨਾ ਹੋਵੇ ਉਹ ਵੀ ਤਰਦਾ। ਜਪਹੀਨ ਤਪਹੀਣ ਕੁੱਲਹੀਣ ਕ੍ਰਮਹੀਣ, ਆਖਿਆ ਜਿਹਦਾ ਕੋਈ ਕਰਮ ਚੰਗਾ, ਗਣਕਾ ਦਾ ਕੋਈ ਕਰਮ ਚੰਗਾ ਥੋੜਾ ਸੀ? ਕੋਈ ਕਰਮ ਉਹਦਾ ਚੰਗਾ ਨਹੀਂ ਸੀ, ਪਰ ਫਿਰ ਵੀ ਤਰੀਓ। ਜਪਹੀਣ ਤਪਹੀਣ ਕੁੱਲਹੀਣ ਕ੍ਰਮਹੀਣ ਨਾਮੇ ਕੇ ਸਵਾਮੀ ਤੇ ਉਤਰੇ, ਆਖਿਆ ਉਹ ਵੀ ਤਰੇ, ਮੇਰਾ ਵੀ ਉਧਾਰ ਹੋਵੇਗਾ, ਮੇਰਾ ਵੀ ਕਲਿਆਣ ਹੋਵੇਗਾ। ਤੋ ਗੁਰੂ ਕਿਰਪਾ ਕਰੇ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਉਹਦੇ ਸਿਮਰਨ ਦੀ ਵਡਿਆਈ ਦੁਆਰਾ, ਬਾਬਾ ਜੀ ਨੇ ਕਿਹਾ ਕੁਕਰਮੀ ਤੇ ਨੀਚ ਬੰਦੇ ਵੀ ਤਰ ਜਾਂਦੇ ਨੇ, ਤੋ ਉਹਦੀ ਯਾਦ ਉਸ ਰੱਬ ਨੂੰ ਹਮੇਸ਼ਾ ਚੇਤੇ ਰੱਖਣਾ, ਇਹਨੇ ਹੀ ਸਾਡਾ ਪਾਰ ਉਤਾਰਾ ਕਰਨਾ ਹੈ। ਤੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਆਓ ਅਗਲੇ ਸਮੇਂ ਲਈ ਭਾਈ ਹਰਜਿੰਦਰ ਸਿੰਘ ਜੀ ਬੀੜ ਬਾਬਾ ਬੁੱਢਾ ਸਾਹਿਬ ਹਜੂਰੀ ਜਥਾ ਹੈ ਉੱਥੋਂ ਦਾ, ਤੋ ਉਹ ਆਪ ਜੀ ਨੂੰ ਰੱਬੀ ਬਾਣੀ ਦੇ ਕੀਰਤਨ ਸਰਵਣ ਕਰਾਉਣਗੇ। ਸਾਰਿਆਂ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਤੋਂ ਉਹਨਾਂ ਦੇ ਜਥੇ ਦਾ, ਜਿਨ੍ਹਾਂ ਨੇ ਲਾਹੀ ਬਾਣੀ ਦੇ ਮੋਰ ਰੋਹ ਕੀਰਤਨ ਨਾਥ ਜੀ ਨੂੰ ਸਰਵ ਕਰਾਏ ਨੇ। ਸਤਿਗੁਰ ਜਥੇ ਨੂੰ ਚੜ੍ਹਦੀਆਂ ਕਲਾ ਬਖਸ਼ਣ। ਹੁਣ ਭਾਈ ਗੁਰਪ੍ਰੀਤ ਸਿੰਘ ਜੀ ਬਦਨੀ ਕਲਾ ਵਾਲਾ ਢਾਡੀ ਜਥਾ ਢਾਡੀ ਵਾਲਾ ਇਤਿਹਾਸ ਸਰਵ ਕਰਾਉਣਗੇ। ਬੜੇ ਪਿਆਰ ਨਾਲ ਸਰਵ ਕਰੇ। ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ, ਸ਼ਕਨ ਦੀ ਕਿਰਪਾਲਤਾ ਕਰਨੀ ਜੀ। ਅੱਜ ਇੱਕ ਅਖੰਡ ਪਾਠ ਪਿੰਡ ਦਾਤ ਜ਼ਿਲ੍ਹਾ ਲੁਧਿਆਣਾ ਦੀਆਂ ਸੰਗਤਾਂ ਵੱਲੋਂ 3 ਨੰਬਰ ਹਾਲ ਦੇ ਵਿੱਚ ਆਰੰਭ ਹੋਇਆ, ਜਿਨ੍ਹਾਂ ਦੇ ਭੋਗ ਸ਼ਨਿਚਰਵਾਰ ਨੂੰ ਸਵੇਰੇ ਪੈਣਗੇ, ਉਪਰੰਤ ਦੀ ਵਾਂਗ ਸਿੜਨਗੇ। ਪਰਿਵਾਰਾਂ ਵੱਲੋਂ ਨਗਰ ਨਿਵਾਸੀਆਂ ਨਾਲ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ ਜੀ। ਕੱਲ੍ਹ ਨੂੰ ਇੱਕ ਅਖੰਡ ਪਾਠ ਆਰੰਭ ਹੋਣਾ, ਐਤਵਾਰ ਨੂੰ ਉਹਦੇ ਭੋਗ ਪੈਣਗੇ। ਸਭ ਨੂੰ ਬੇਨਤੀ 3 ਦਿਨ ਦਰਸ਼ਨ ਦੇਣੇ। ਜੋ ਸੰਥਿਆ ਦੀਆਂ ਕਲਾਸਾਂ ਆਰੰਭ ਹੋ ਚੁੱਕੀਆਂ ਨੇ 7 ਤੋਂ 8 ਸੋਮਵਾਰ ਤੋਂ ਲੈ ਕੇ ਵੀਰਵਾਰ ਤੱਕ, ਅਤੇ ਅੰਮ੍ਰਿਤ ਸੰਚਾਰ 13 ਦਿਨ 13 ਸਤੰਬਰ ਦਿਨ ਐਤਵਾਰ ਨੂੰ 9:30 ਵਜੇ ਸਵੇਰੇ ਅੰਮ੍ਰਿਤ ਸੰਚਾਰ ਹੋਣਗੇ। ਸੋ ਅੰਮ੍ਰਿਤ ਛਕਣ ਲਈ ਆਪਣੇ ਨਾਮ ਦੇਣ ਦੀ ਕਿਰਪਾਲਤਾ ਕਰੋ ਜੀ। ਸਰਵ ਕਰੀਏ ਢਾਡੀ ਵਾਰਾਂ ਇਤਿਹਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤਾਣਿਆਂ ਦੇ ਤਾਣ ਨਿਓਟਿਆਂ ਦੀ ਔਰ ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੈਠੇ ਸਾਡੇ ਬਹੁਤ ਹੀ ਅਤੀ ਪਰਮ ਸਤਿਕਾਰਯੋਗ ਪਰਮ ਪਿਆਰੇ ਖਾਲਸਾ ਜੀ ਸਾਰੇ ਗੁਰਸੰਗ ਧੰਤਾਂ ਦੇ ਯੋਗ ਹੋ ਜੋ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਾਡੇ ਤੋਂ ਪਹਿਲਾਂ ਭਾਈ ਸਾਹਿਬ ਦਾ ਜੱਥਾ ਆਪ ਗੁਰਸੰਗਤਾਂ ਨੂੰ ਇਲਾਹੀ ਬਾਣੀ ਦੇ ਸ਼ਬਦ ਕੀਰਤਨ ਦੁਆਰਾ ਨਿਹਾਲ ਕਰਕੇ ਗਏ। ਕੁਝ ਸਮਾਂ ਅਸੀਂ ਆਪ ਗੁਰਸੰਗਤਾਂ ਦੇ ਦਰਸ਼ਨ ਕਰਨੇ ਹੈ, ਢਾਡੀ ਵਾਰਾਂ ਗੁਰ ਇਤਿਹਾਸ ਰਾਹੀਂ ਤਵੱਜੋ ਦੋ ਅਸੀਸ ਬਖਸ਼ਿਸ਼ ਕਰਿਓ। ਆਓ ਸਭ ਤੋਂ ਪਹਿਲਾਂ ਮੁੱਖ ਨੂੰ ਪਵਿੱਤਰ ਕਰਦੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸੋ ਵੇਲਾ ਜੀ ਦਰਸ਼ਨ ਕਰਨਾ ਹੋ ਬਲਹਾਰੀ ਸਤਿਗੁਰ ਚਰਨਾ, ਉਹੀ ਸਮਾਂ ਧੰਨ ਜੋ ਆਪਾਂ ਸਤਿਗੁਰਾਂ ਦੇ ਹਜ਼ੂਰ ਬੈਠ ਕੇ ਬਤੀਤ ਕਰ ਰਹੇ ਹਾਂ। ਸਾਰੀ ਗੁਰਸੰਗਤ ਧੰਤਾਂ ਦੇ ਯੋਗ ਹੈ। ਨਗਰ ਦਾਦ ਜ਼ਿਲ੍ਹਾ ਲੁਧਿਆਣਾ ਦੀ ਗੁਰਸੰਗਤ ਵੱਲੋਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਰੱਬੀ ਬਾਣੀ ਦੇ ਅਖੰਡ ਪਾਠ ਸਾਹਿਬ ਆਰੰਭ ਹੈ। ਗੁਰਦੁਆਰਾ ਸਿੰਘ ਸਭਾ ਵੱਲੋਂ ਦੋ ਤਿੰਨ ਬੇਨਤੀਆਂ ਹਨ। ਸੰਥਿਆ ਕਲਾਸ 1 ਸਤੰਬਰ ਸ਼ਾਮ 7 ਤੋਂ 8 ਵਜੇ ਤੱਕ ਹੁੰਦੀ ਹੈ। ਅੰਮ੍ਰਿਤ ਸੰਚਾਰ 13 ਸਤੰਬਰ ਦਿਨ ਐਤਵਾਰ ਨੂੰ ਸਵੇਰੇ 9:30 ਵਜੇ ਹੈ। ਦਸਤਾਰ ਸਿਖਲਾਈ ਕੈਂਪ ਹਰੇਕ ਸ਼ੁੱਕਰਵਾਰ ਸ਼ਾਮ 6 ਵਜੇ ਹੁੰਦਾ ਹੈ। ਇਹ ਆਪ ਗੁਰਸੰਗਤਾਂ ਨੇ ਨੋਟ ਕਰਨਾ। ਨੇਕ ਅਮਲ ਇਨਸਾਨ ਨੂੰ ਪਾਰ ਲਾਉਂਦੇ ਵਧੀਆ ਕਰਨ ਤੇ ਲਾਹਣਤਾਂ ਪੈਂਦੀਆਂ ਨੇ। ਚਿੱਟੇ ਕੱਪੜੇ ਨੂੰ ਲੱਗ ਜੇ ਦਾਗ ਜਾਵੇ ਉੱਥੇ ਉੱਡ ਕੇ ਮੱਖੀਆਂ ਬਹਿੰਦੀਆਂ ਨੇ। ਭਲੇ ਪੁਰਸ਼ਾਂ ਦਾ ਕਰਦੀ ਹੈ ਜਸ ਦੁਨੀਆਂ ਤੇ ਫਿਟਕਾਂ ਬੁਰਿਆਂ ਨੂੰ ਪੈਂਦੀਆਂ ਰਹਿੰਦੀਆਂ ਨੇ। ਸੱਚੇ ਆਦਮੀਆਂ ਸਦਾ ਰੱਬ ਰਾਖਾ ਕਲਾ ਝੂਠੇ ਦੀਆਂ ਢਹਿੰਦੀਆਂ ਰਹਿੰਦੀਆਂ ਨੇ। ਸੋ ਪਿਆਰੇ ਖਾਲਸਾ ਜੀ, ਜਿਹੜਾ ਸੱਚਾ ਪੁਰਸ਼ ਹੈ, ਸੱਚਾ ਆਦਮੀ ਹੈ, ਉਹਦੀ ਤਾਂ ਰਾਖੇ ਗੁਰੂ ਸਾਹਿਬ ਆਪ ਹੁੰਦੇ ਹੈ। ਤੇ ਜਿਹੜਾ ਝੂਠ ਦਾ ਸਹਾਰਾ ਲੈਂਦਾ ਹੈ, ਠੀਕ ਹੈ, ਕੋਈ ਠੱਗੀ ਕਰਕੇ, ਠੋਰੀ ਕਰਕੇ, ਝੂਠ ਬੋਲ ਕੇ, ਕਿਸੇ ਨੂੰ ਨੁਕਸਾਨ ਪਹੁੰਚਾ ਕੇ, ਕਿਸੇ ਨੂੰ ਕੁਝ ਕਰਕੇ ਅਸੀਂ ਉਹ ਤੋਂ ਲੁੱਟ ਸੁੱਟ ਕਰ ਸਕਦੇ ਹਾਂ, ਧਨ ਦੌਲਤ ਜੋੜ ਸਕਦੇ ਹਾਂ, ਪਰ ਕਿੰਨਾ ਕੁ ਚਿਰ ਉਹ ਖੁਸ਼ੀਆਂ ਸਦਾ ਨਹੀਂ ਰਹਿੰਦੀਆਂ ਹਨ। ਖੁਸ਼ੀ ਉਹ ਹੁੰਦੀ ਆ ਜੋ ਗੁਰੂ ਸਾਹਿਬ ਆਪ ਅਪਾਰ ਬਖਸ਼ਿਸ਼ ਕਿਰਪਾ ਕਰਦਾ ਹੈ। ਗੱਲ ਤਾਂ ਪ੍ਰੇਮ ਦੀ ਹੈ। ਜਿਨ ਪ੍ਰੇਮ ਕੀ ਉਹ ਤਿੰਨ ਹੀ ਪਰ ਪਾਇਓ, ਜਿਨ੍ਹਾਂ ਨੇ ਮਹਾਰਾਜ ਨੇ ਪ੍ਰੇਮ ਕੀਤਾ ਉਹ ਅਜ਼ਰ ਅਮਰ ਹੋ ਗਿਆ। ਇੱਕ ਪ੍ਰੇਮ ਦੀ ਹੀ ਗਾਥਾ ਤੁਹਾਡੇ ਮੁਬਾਰਕ ਚਰਨਾਂ ਕਮਲਾਂ 'ਚ ਪੇਸ਼ ਕਰਦੇ ਹੈ। ਮੋਗਾ ਤੇ ਫਿਰੋਜ਼ਪੁਰ ਦੇ ਸੈਂਟਰ ਵਿੱਚ ਪਿੰਡ ਪੈਂਦਾ ਭਾਈ ਕੀ ਡਰੋਲੀ। ਤਿੰਨ ਪਾਤਸ਼ਾਹੀਆਂ ਨੇ ਮੁਬਾਰਕ ਚਰਨ ਪਾਏ ਆ ਭਾਈ ਕੀ ਡਰੋਲੀ ਵਿਖੇ। ਤੇ ਭਾਈ ਕੀ ਡਰੋਲੀ ਦੇ ਨਾਲ ਇੱਕ ਪਿੰਡ ਵੱਡਾ ਘਰ ਆ ਤੇ ਇੱਕ ਛੋਟਾ ਘਰ ਆ, ਦੋ ਪਿੰਡਾਂ ਦੇ ਨਾਮ ਆ ਇਹ। ਗੱਲ ਕਰਨੀ ਆ ਵੱਡੇ ਘਰ ਦੀ। ਵੱਡੇ ਘਰ ਪਿੰਡ ਵਿੱਚ ਇੱਕ ਭਾਈ ਆਕਲ ਜੀ ਹੋਏ ਹੈ। ਭਾਈ ਆਕਲ ਜੀ ਜੋ ਗੁਰੂ ਨਾਨਕ ਮਹਾਰਾਜ ਜੀਆਂ ਦੇ ਤਖ਼ਤ ਨੂੰ ਮੰਨਣ ਵਾਲੇ, ਗੁਰੂ ਨਾਨਕ ਮਹਾਰਾਜ ਦੀਆਂ ਚਰਨਾਂ ਦੇ ਭੌਰੇ ਹੈ, ਉਹਦਾ ਵਿਆਹ ਹੋਇਆ, ਆਪਣੀ ਪਤਨੀ ਸਮੇਤ ਦੋਵੇਂ ਜਾਣੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਦੀ ਵਸਾਈ ਹੋਈ ਨਗਰੀ ਗੁਰੂ ਰਾਮਦਾਸਪੁਰਾ ਉੱਥੇ ਜਾਂਦੇ ਹੁੰਦੇ। ਫਿਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਰਪਾ ਕੀਤੀ ਹੈ, ਸ਼੍ਰੀ ਅੰਮ੍ਰਿਤਸਰ ਉਹਦਾ ਨਾਂ ਰੱਖੇ, ਨਵਾਂ ਦਰਬਾਰ ਸਾਹਿਬ ਬਣਾਇਆ ਹੈ, ਸੇਵਾ 'ਚ ਹਾਜ਼ਰ ਹੁੰਦੇ ਰਹੇ। ਗੁਰੂ ਸਾਹਿਬ ਨੇ ਕਿਰਪਾ ਕੀਤੀ ਆ, ਸੁਭਾਗ ਜੋੜੀ ਦੇ ਸਿਰ ਤੇ ਮਿਹਰ ਪਟਿਆ, ਹੱਥ ਰੱਖਿਆ, ਆਸ਼ੀਰਵਾਦ ਦਿੱਤਾ ਏ। ਭਾਈ ਆਕਲ ਜੀਆਂ ਨੂੰ ਕਹਿੰਦੇ ਤੁਹਾਡੀ ਸੇਵਾ ਤੋਂ ਅਸੀਂ ਖੁਸ਼ ਹਾਂ, ਤੁਹਾਡੇ ਘਰੇ ਇੱਕ ਲੜਕੀ ਜਨਮ ਲਵੇਗੀ ਪਰ ਬੁਰਮ ਦੀ ਮੂਰਤ ਹੋਵੇਗੀ, ਤੁਹਾਡੀ ਜਸ ਕੀਰਤੀ ਹੋਊਗੀ, ਲੜਕੀ ਦੇ ਨਾਲ ਨਾਂ ਰੋਸ਼ਨ ਕਰੂਗੀ ਮਾਪਿਆਂ ਦਾ। ਗੁਰੂ ਨੇ ਕਿਰਪਾ ਕੀਤੀ ਹੈ, ਐਂ ਗੁਰੂ ਤੋਂ ਬਚਨ ਲੈ ਕੇ ਆਪਣੇ ਗ੍ਰਹਿ ਵਿਖੇ ਆਉਂਦੇ ਹੈ, ਸੇਵਾ 'ਚ ਵੀ ਜਾਂਦੇ ਹੈ। ਤੇ ਪਿਆਰੇ ਖਾਲਸਾ ਜੀ ਉੱਠਦੇ ਬਹਿੰਦੇ ਗੁਰੂ ਨਾਨਕ ਨੂੰ ਧਿਆਉਂਦੇ ਆ ਤੇ ਨਾਮ ਜਪਦੇ ਹੈ, ਤੇ ਸਮਾਂ ਪਾ ਕੇ ਉਹਨਾਂ ਦੇ ਕਿਹੜੇ ਇੱਕ ਬੱਚੀ ਜਨਮ ਲੈਂਦੀ, ਉਹਦਾ ਨਾਂ ਰੱਖਦੇ ਆ ਬੀਬੀ ਸੂਰਤੀ। ਤੇ ਦੋਵਾਂ ਨੇ ਸਬਰ ਸ਼ੁਕਰ ਰੱਖਿਆ, ਕੋਈ ਗੱਲ ਨਹੀਂ, ਕਹਿੰਦੇ ਗੁਰੂ ਦੀ ਦਾਤ ਹੈ, ਇਹ ਬੱਚੇ ਬੱਚੀਆਂ ਜੋ ਦਾਤਾਂ ਹਨ ਗੁਰੂ ਦੀਆਂ ਹਨ, ਦਾਤ ਮਿਲ ਗਈ ਆ, ਫਿਰ ਵੀ ਗੁਰੂ ਦੇ ਦਰ ਤੇ ਜਾਂਦੇ ਆ। ਉਹ ਬੱਚੀ 5-6 ਸਾਲ ਦੀ ਹੋਈ ਹੈ, ਉਹਦੀ ਮਾਂ ਚੜ੍ਹਾਈ ਕਰ ਗਈ। ਭਾਈ ਆਕਲ ਜੋ ਮਿਸਤਰੀ ਖਾਨਦਾਨ ਹੈ ਇਹਨਾਂ ਦਾ, ਭਾਈ ਲਾਲੋ ਦੇ ਪਰਿਵਾਰ ਵਿੱਚੋਂ ਸੱਚੀ ਸੁੱਚੀ ਕਿਰਤ ਕਰਨ ਵਾਲੇ ਹੈ, ਭਾਈ ਆਕਲ ਦੀ ਧਰਮ ਪਤਨੀ ਤੇ ਉਹ ਬੱਚੀ ਜਿਹਦੇ ਨਾਲ ਸੂਰਤੀ ਰੱਖਿਆ, ਉਹਦੀ ਮਾਂ ਚੜ੍ਹਾਈ ਕਰ ਗਈ ਹੈ। ਜਦੋਂ ਅੰਤਮ ਅਰਦਾਸ ਹੋਈ ਹੈ, ਸਾਰਾ ਭਾਈਚਾਰਾ ਇਕੱਠਾ ਹੋਇਆ ਏ, ਜਦੋਂ ਸਾਰੇ ਇਕੱਠੇ ਹੋਏ ਆ ਨਾ, ਭਾਈ ਆਕਲ ਨੂੰ ਕਹਿੰਦੇ ਹੈ, ਕੀ ਕਹਿੰਦੇ ਹੈ, ਕਹਿੰਦੇ ਭਾਈ ਆਕਲ ਇਹ ਬੱਚੀ ਦੀ ਉਮਰ ਛੋਟੀ ਹੈ, ਤੇਰੀ ਪਤਨੀ ਮਾਤ ਲੋਕ ਤੋਂ ਚਲੀ ਗਈ ਹੈ, ਤੂੰ ਦੂਜਾ ਵਿਆਹ ਕਰਾ ਲਾ, ਦੂਜੀ ਸ਼ਾਦੀ ਰਚਾ ਲਾ, ਵੀ ਤੁਹਾਡਾ ਜਿਹੜਾ ਜ਼ਿੰਦਗੀ ਹੈ ਸੌਖੀ ਲੰਘ ਜੂ। ਭਾਈ ਆਕਲ ਗੁਰੂ ਨੂੰ ਮੰਨਣ ਵਾਲਾ, ਭਾਈ ਆਕਲ ਆਪਦੇ ਭਾਈਚਾਰੇ ਨੂੰ ਕਹਿੰਦਾ ਹੈ, ਕਹਿੰਦਾ ਜੇ ਮੇਰੇ ਕਰਮਾਂ ਦੇ ਵਿੱਚ ਪਤਨੀ ਦਾ ਸੁੱਖ ਹੁੰਦਾ ਤੇ ਉਹੀ ਕਿਉਂ ਜਾਂਦੀ, ਰੱਬ ਕਿਉਂ ਖੋ ਕੇ ਲੈ ਕੇ ਜਾਂਦਾ, ਤੇ ਜਾਂ ਇਸ ਬੱਚੀ ਦੇ ਕਰਮਾਂ 'ਚ ਮਾਂ ਦਾ ਪਿਆਰ ਹੁੰਦਾ ਉਹੀ ਕਿਉਂ ਜਾਂਦੀ ਰਹਿੰਦੀ ਉਹ,
ਤੁਹਾਡੇ ਕਹਿਣ ਤੇ ਮੈਂ ਦੂਜਾ ਵਿਆਹ ਕਰਾ ਲਵਾਂ, ਹੋਰ ਬੱਚੇ ਹੋ ਜਾਣ ਮਾਂ ਦੀ ਕਿਰਪਾ ਨਾਲ। ਇਹ ਬੱਚੀ ਦਾ ਤੇ ਉਹ ਬਗਾਨੀ ਦਾ ਪਿਆਰ ਨਹੀਂ ਬਣਨਾ, ਮਤੇਰ ਵੱਜੂ, ਇਹਨਾਂ ਦਾ ਪਿਆਰ ਨਹੀਂ ਰਹਿਣਾ ਉਹ ਗੱਲ। ਇਸ ਕਰਕੇ ਮੈਂ ਹੁਣ ਭਾਣਾ ਮੰਨੂ, ਸਾਡੇ ਗੁਰਾਂ ਨੇ ਭਾਣਾ ਮੰਨਿਆ, ਗੁਰੂ ਸਾਹਿਬ ਤੱਤੀਆਂ ਤਵੀਆਂ ਤੇ ਬੈਠੇ ਹੈ, ਗੁਰੂ ਨੇ ਭਾਣਾ ਮੰਨਣਾ ਹੀ ਸਿਖਾਇਆ ਸਿੱਖ ਨੂੰ, ਮੈਂ ਭਾਣਾ ਮੰਨੂ ਕੋਈ ਗੱਲ ਨਹੀਂ, ਮੈਂ ਉਹਦੀ ਰਜ਼ਾ 'ਚ ਖੁਸ਼ ਹਾਂ, ਮੈਂ ਇਸ ਬੱਚੀ ਦੀ ਪਾਲਣਾ ਪੋਸ਼ਣਾ ਕਰੂੰਗਾ। ਜਵਾਬ ਦੇਤਾ ਸ਼ਰੀਕੇ ਨੂੰ, ਉਹ ਕਹਿੰਦੇ ਵੀ ਤੇਰੀ ਮਰਜ਼ੀ ਹੈ, ਉਹ ਚਲੇ ਗਏ ਆ। ਹੁਣ ਮੋਢਿਆਂ ਦੇ ਚੱਕ ਕੇ ਬੱਚੀ ਨੂੰ, ਉਸ ਸੂਰਤੀ ਨੂੰ ਭਾਈ ਆਕਲ ਜੀ ਗੁਰੂ ਰਾਮਦਾਸ ਦੀ ਨਗਰੀ ਦਰਬਾਰ ਸਾਹਿਬ ਅੰਮ੍ਰਿਤਸਰ ਲਿਜਾਂਦਾ ਹੁੰਦਾ, ਐਂ ਕਿਰਪਾ ਹੁੰਦੀ ਹੈ। ਤਾਂ ਹੀ ਪ੍ਰਚਾਰਕ ਜਾਂ ਸਾਡੇ ਗਿਆਨੀ ਜੀ ਬੋਲਦੇ ਹੁੰਦੇ ਵੀ ਜਿਹੜੇ ਬੱਚੇ ਆਪਾਂ ਜਦੋਂ ਲੈ ਕੇ ਆਉਂਦੇ ਨਾ ਗੁਰੂ ਘਰ, ਤੇ ਰੰਗ ਚੜ੍ਹਦਾ, ਜਿਵੇਂ ਮਾਪੇ ਕਰਨਗੇ ਜਾਂ ਬੈਠ ਕੇ ਸੁਣਦੇ ਹਾਂ ਜਾਂ ਸੇਵਾ ਕਰਦੇ ਹਾਂ ਜਾਂ ਬਰਤਨ ਸਾਫ਼ ਕਰਦੇ ਹਾਂ ਜਾਂ ਵਰਤਾਉਣੇ ਆ ਜਾਂ ਜੋੜੇ ਝਾੜਦੇ ਆ, ਬੱਚੇ ਉਹ ਉਸ ਗੱਲ ਨੂੰ ਨੈਲਸਿਸ ਕਰਦੇ, ਦੇਖਦੇ ਆ ਵੀ ਇਹ ਸਾਡੇ ਕੀ ਮਾਂ ਬਾਪ ਜਾਂ ਦਾਦਾ ਦਾਦੀ ਕੀ ਕਰ ਰਹੇ ਆ, ਇਹ ਰੰਗ ਚੜ੍ਹਦਾ। ਉਹ ਬੱਚੀ ਤੇ ਰੰਗ ਚੜ੍ਹ ਰਿਹਾ ਭਗਤੀ ਦਾ, ਜਿਵੇਂ ਜਿਵੇਂ ਵੱਡੀ ਹੋ ਰਹੀ ਹੈ ਨਾ, ਉਹਦਾ ਪਿਤਾ ਸੇਵਾ ਕਰਦਾ, ਬੱਚੀ ਵੀ ਸੇਵਾ ਕਰਦੀ ਹੈ, ਸੂਰਤੀ ਬੇਟੀ ਬੱਚੀ, ਉਹ ਜੇ ਪਿਤਾ ਨਾਮ ਜਪਦਾ ਉਹ ਬੱਚੀ ਵੀ ਨਾਮ ਜਪਦੀ ਹੈ। ਉਹ ਲੜਕੀ ਬੀਬੀ ਪਲ ਕੇ ਜਵਾਨ ਹੋ ਗਈ ਹੈ, ਕਹਿੰਦੇ ਆ ਵੀ ਇਹ ਲੜਕੀ ਹੈ ਕੌੜੀ ਵੇਲ ਵਾਂਗੂ ਵੱਧਦੀ ਹੈ, ਪਤਾ ਨਹੀਂ ਬੱਚੇ ਕਦੋਂ ਬਚਪਨ ਤੋਂ ਜਵਾਨ ਹੋ ਜਾਣ। ਤੇ ਜਦੋਂ ਬੱਚੇ ਜਵਾਨ ਹੁੰਦੇ ਆ ਮਾਪਿਆਂ ਨੂੰ ਫਿਕਰ ਰਹਿੰਦਾ, ਸੰਸਾਰ ਤੇ ਤਿੰਨ ਜਾਣੇ ਜਿਹਨਾਂ ਨੂੰ ਨੀਂਦ ਨਹੀਂ ਆਉਂਦੀ, ਕਰਜ਼ਾ ਵੈਰੀ ਸੀਸ ਤੇ ਸੁੱਤਾ ਤੁਮਾਰੀ ਧਾਮ, ਇਨ ਤਿੰਨੋਂ ਕੇ ਚੈਨ ਮੇਂ ਕਿਆ ਨੀਂਦਰ ਕਾ ਕਾਮ। ਇੱਕ ਤਾਂ ਜਿਹਦੇ ਸਿਰ ਕਰਜ਼ਾ ਹੈ, ਚਾਹੇ ਉਹਨੇ ਆੜਤੀਆਂ ਤੋਂ ਲਿਆ ਹੋਵੇ, ਚਾਹੇ ਸ਼ਾਹੂਕਾਰਾਂ ਤੋਂ ਲਿਆ ਹੋਵੇ, ਚਾਹੇ ਬੈਂਕ ਤੋਂ ਕਰਜ਼ਾ ਚੱਕਿਆ ਹੋਵੇ, ਕਈ ਵਾਰੀ ਵਿਆਜ ਦੀ ਪੰਡ ਹੋ ਜਾਂਦੀ, ਐਡੀ ਬਣ ਜਾਂਦੀ, ਵਿਆਜ ਹੀ ਨਹੀਂ ਮੁੜਦਾ, ਮੂਲ ਲੈਂਦਾ ਮੁੜਨਾ ਹੀ ਕਿੱਥੋਂ ਹੈ, ਉਸ ਵਿਅਕਤੀ ਨੂੰ ਨੀਂਦ ਨਹੀਂ ਆਉਂਦੀ। ਦੂਸਰਾ ਹੈ ਜੇ ਕਿਸੇ ਦਾ ਵੈਰ ਪੈ ਜਾਵੇ, ਜਿਹਦਾ ਕੋਈ ਵੈਰ ਪੈ ਜਾਵੇ, ਦੁਸ਼ਮਣ ਪੈਦਾ ਹੋ ਜਾਣ, ਉਹ ਹਥਿਆਰ ਰੱਖ ਕੇ ਜਾਂ ਹਥਿਆਰ ਨਾਲ ਲੈ ਕੇ ਜਾਊਗਾ ਵੀ ਮੇਰਾ ਕਿਸੇ ਪਾਸੇ ਨੁਕਸਾਨ ਨਾ ਹੋ ਜਾਵੇ, ਉਸ ਬੰਦੇ ਨੂੰ ਵੀ ਨੀਂਦ ਘੱਟ ਆਉਂਦੀ ਹੈ। ਤੀਜਾ ਹੈਗਾ ਸੁੱਤਾ, ਸੁੱਤਾ ਕਹਿੰਦੇ ਕੰਨਿਆਂ, ਜਿਨ੍ਹਾਂ ਮਾਪਿਆਂ ਦੇ ਘਰੇ ਕੰਨਿਆਂ ਲੜਕੀਆਂ ਕੁਆਰੀਆਂ ਹਨ, ਉਹਨਾਂ ਦੇ ਮਾਪੇ ਬੇਚੈਨ ਰਹਿੰਦੇ ਹੈ ਵੀ ਸਾਡੀ ਬੱਚੀ ਵਾਸਤੇ ਕੋਈ ਵਧੀਆ ਯੋਗ ਵਰ ਮਿਲ ਜਾਵੇ ਔਰ ਸਹੁਰੇ ਘਰੇ ਚਲੀ ਜਾਵੇ, ਜਿਹਦੀ ਧੀ ਵਿਆਹ ਤੋਂ ਬਾਅਦ ਸਹੁਰੇ ਘਰ ਸੁਖੀ ਹੈ, ਉਹਦੇ ਨਾਲ ਦਾ ਕੋਈ ਰਾਜਾ ਨਹੀਂ ਹੈ। ਇਹ ਭਾਈ ਆਕਲ ਜੀ ਦੀ ਬੱਚੀ ਪਲਕੇ ਜਵਾਨ ਹੋ ਗਈ ਹੈ, ਉਹ ਹੁਣ ਦੇਖਦਾ ਹੈ ਸੋਚਦਾ ਵੀ ਕੀ ਕੀਤਾ ਜਾਵੇ। ਪੰਜਵੇਂ ਪਾਤਸ਼ਾਹ ਤੱਤੀਆਂ ਤਵੀਆਂ ਤੇ ਬਹਿ ਕੇ ਰਾਵੀ ਚ ਸਮਾ ਕੇ ਸੱਚਖੰਡ ਚਲੇ ਗਏ। ਮੀਰਪੀਰ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹ ਤਖਤਾਂ ਤੇ ਬਿਰਾਜਮਾਨ ਹੋ ਗਏ ਹੈ। ਸੋ ਪਿਆਰੇ ਖਾਲਸਾ ਜੀ, ਇਹਨੇ ਕੀ ਕੀਤਾ, ਉਹ ਜੋ ਸਮੇਂ ਚੰਗੇ ਹੁੰਦੇ ਇਹਨੇ ਫਿਰ ਦੋ ਲਾਗੀ ਬੁਲਾਏ, ਲਾਗੀ ਪੰਡੇ ਨੂੰ ਸੱਦਿਆ, ਇਹ ਪੰਡਤਾਂ ਨੂੰ ਦੋ ਲਾਗੀ ਸੱਦਿਆ, ਦੋ ਨੂੰ ਸੱਦਿਆ ਏ। ਉਹ ਕਹਿੰਦਾ ਵੀ ਆ ਕੇ ਮੇਰੀ ਲੜਕੀ ਦਾ ਦਰਸ਼ਨ ਕਰ ਲਓ, ਸਾਡਾ ਆਹ ਖਾਨਦਾਨ ਹੈ, ਆ ਫੜੋ ਰੁਪਈਆ, ਵੀ ਜਿੱਥੇ ਵੀ ਸਾਡਾ ਖਾਨਦਾਨ ਹੋਵੇ ਤੁਸੀਂ ਉੱਥੇ ਦੇ ਕੇ ਰੁਪਈਆ ਫੜਾਇਆ ਜੋ, ਲੜਕਾ ਵਧੀਆ ਹੋਵੇ, ਸਾਡਾ ਖਾਨਦਾਨ ਹੋਵੇ, ਔਰ ਦਿਨ ਪੱਕਾ ਕਰਿਆ ਵਿਆਹ ਦਾ। ਉਦੋਂ ਉਹ ਫਿਰੋਜ਼ਪੁਰ ਜ਼ਿਲ੍ਹਾ ਵੱਡਾ ਘਰ, ਉੱਥੋਂ ਚੱਲੇ ਫਿਰੋਜ਼ਪੁਰ ਜ਼ਿਲ੍ਹੇ ਚੋਂ ਲਾਗੀ, ਤੇ ਕਿੱਥੇ ਆਇਆ, ਬਠਿੰਡੇ ਜ਼ਿਲ੍ਹੇ 'ਚ ਆ ਗਏ। ਬਠਿੰਡੇ ਜ਼ਿਲ੍ਹੇ ਵਿੱਚ ਪਿੰਡ ਤੁਕਲਾਣੀ, ਉਦੋਂ ਪਿੰਡ ਤੁਕਲਾਣੀ ਸੀਗਾ, ਘੱਗ ਵੱਸਦਾ ਸੀ, ਪਰ ਹੁਣ ਪਿੰਡ ਉਹ ਹੈ ਨਹੀਂ ਹੈ, ਆਪਾਂ ਗੱਲ ਕਰਦੇ ਹਾਂ ਉਦੋਂ ਦੀ। ਪਿੰਡ ਤੁਕਲਾਣੀ ਆ ਗਏ, ਬਠਿੰਡੇ ਜ਼ਿਲ੍ਹੇ ਦਾ ਪਿੰਡ, ਉੱਥੇ ਉਹ ਲਾਗੀ ਪੁੱਛਦੇ ਹੈ ਬਈ ਇੱਥੇ ਮਿਸਤਰੀ ਕਿਹੜੇ ਪਾਸੇ ਰਹਿੰਦੇ ਹੈ। ਉਹ ਕਹਿੰਦੀ ਉਹ ਜਿਹੜੇ ਪਰਲਾ ਮਹੱਲਾ ਸਾਰਾ ਮਿਸਤਰੀਆਂ ਦਾ, ਮਿਸਤਰੀ ਪਰਿਵਾਰ ਰਹਿੰਦੇ ਆ। ਉੱਥੇ ਉਹ ਲਾਗੀ ਜਾਂਦੇ, ਇੱਕ ਨੌਜਵਾਨ ਭਾਈ ਸਾਧੇ ਦਾ ਪੁੱਤਰ, ਭਾਈ ਸਾਧੂ ਤੇ ਸਾਧੂ ਦੋ ਨਾਂ ਦੱਸਿਆ, ਭਾਈ ਸਾਧੂ ਬੈਠਾ ਏ, ਸਾਧੂ ਬੈਠਾ ਏ, ਉਹ ਆਪਣੇ ਔਜ਼ਾਰਾਂ ਦੇ ਨਾਲ ਕੋਈ ਬਣਾ ਰਿਹਾ ਏ, ਲੱਕੜ ਦਾ ਕੋਈ ਬਣਾ ਰਿਹਾ ਏ, ਉਹਨੂੰ ਦੇਖਦੇ ਵੀ ਇਹ ਕਿਰਤ ਕਰਦਾ ਏ। ਕਹਿੰਦੇ ਜੀ ਆਪਣੇ ਪਿਤਾ ਨੂੰ ਸੱਦ। ਭਾਈ ਸਾਧੂ ਨੇ ਆਪਣੇ ਪਿਤਾ ਭਾਈ ਸਾਧੇ ਨੂੰ ਬੁਲਾ ਲਿਆ, ਭਾਈ ਸਾਧਾ ਆ ਗਿਆ। ਕਹਿੰਦਾ ਜੀ ਅਸੀਂ ਬਠਿੰਡੇ ਜ਼ਿਲ੍ਹੇ ਆਪਣਾ ਫਿਰੋਜ਼ਪੁਰ ਜ਼ਿਲ੍ਹੇ 'ਚੋਂ ਆਏ ਹਾਂ, ਪਿੰਡ ਵੱਡਾ ਘਰ, ਭਾਈ ਆਕਲ ਜੀ ਹੈ, ਉਹਦੀ ਲੜਕੀ ਹੈ ਤੇ ਤੁਹਾਡਾ ਲੜਕਾ, ਸਾਨੂੰ ਠੀਕ ਲੱਗਿਆ, ਅਸੀਂ ਰਿਸ਼ਤਾ ਕਰ ਦਈਏ, ਸ਼ਗਨ ਪਾ ਦਈਏ। ਭਾਈ ਸਾਧਾ ਕਹਿੰਦਾ ਠੀਕ ਆ ਜੀ, ਤੁਹਾਨੂੰ ਠੀਕ ਲੱਗਦਾ ਪਾ ਦਿਓ। ਉਹ 1 ਰੁਪਈਆ ਫੜਾਇਆ ਏ, ਸ਼ਗਨ ਪਾਇਆ ਏ, ਮੂੰਹ ਮਿੱਠਾ ਕਰਾਤਾ ਏ, ਤੇ ਕਹਿੰਦੇ ਅੱਜ ਤੋਂ 10 ਦਿਨਾਂ ਬਾਅਦ ਬਰਾਤ ਲੈ ਕੇ ਤੁਕਲਾਣੀ ਤੋਂ ਵੱਡੇ ਘਰ ਆ ਜਾਇਓ। ਉਹ ਲਾਗੀ ਆਉਂਦੇ ਭਾਈ ਆਕਲ ਜੀਆਂ ਦੇ ਕੋਲੇ,
ਲਾਗੀ ਆ ਕੇ ਕਹਿੰਦੇ ਆ, ਭਾਈ ਆਖਣ ਨੂੰ ਕਹਿੰਦੇ ਵਧੀਆ ਨੌਜਵਾਨ ਲੜਕਾ ਏ, ਤੁਹਾਡੇ ਜੈਨ ਪਰਿਵਾਰ ਆ, ਮਿਸਤਰੀ ਉਹ ਹੈ, ਮਿਸਤਰੀ ਤੁਸੀਂ ਆਓ ਤੇ ਰਿਸ਼ਤਾ ਪੱਕਾ ਕਰਿਆਂ ਦਾ, ਅੱਜ ਤੋਂ ਦਸਵੇਂ ਨੂੰ ਬਰਾਤ ਉਹ ਤਕਲਾਣੀ ਤੋਂ ਚੱਲ ਕੇ ਵੱਡੇ ਘਰ ਆਊਗੀ, ਆਪਦੇ ਇੰਤਜ਼ਾਮ ਕਰ ਲਾ। ਉਹ ਕਹਿੰਦਾ ਜੀ ਠੀਕ ਹੈ। ਜਦੋਂ ਵਿਆਹ ਦੇ ਦਿਨ ਰੱਖੇ ਹੁਣ, ਦਿਨ ਭੱਜੇ ਆਉਂਦੇ ਆ, ਭਾਈ ਆ ਕੇ ਜੀ ਭੱਜਿਆ ਫਿਰਦਾ, ਇਕੱਲਾ ਹੀ ਕਾਰਜ ਕਰਦਾ, ਕਿਤੇ ਕਿੱਧਰ ਸੁਨੇਹਾ ਦਿੰਦਾ, ਕਿਤੇ ਕਿਹਨੂੰ ਸੁਨੇਹਾ ਦਿੰਦਾ ਹੈ, ਆਂਢੀਆਂ ਗੁਆਂਢੀਆਂ ਸ਼ਰੀਕਾਂ ਨੂੰ, ਉਹ ਲੜਕੀ ਦੇ ਨਾਨਕਿਆਂ ਨੂੰ, ਸਾਰਿਆਂ ਨੂੰ ਸੱਜੇ ਪੱਤਰ ਭੇਜਦਾ ਹੈ। ਵਿਆਹ ਦਾ ਦਿਨ ਆਉਂਦਾ ਏ ਤੇ ਸੀਨੀਆਂ ਦੇ ਢੇਰ ਲਾਏ ਪਏ ਹੈ, ਪਤੌੜ ਬਣਾਉਣੇ ਹੈ, ਵੀ ਐਂ ਚਾਲ ਗਿਆ, ਸ਼ਮਿਆਨੇ ਲੱਗੇ ਆ, ਉਹ ਸਮੇਂ ਦੇ ਮੁਤਾਬਕ ਭੱਠੀਆਂ ਚੜੀਆਂ ਹਨ, ਕਾਰੀਗਰ ਸੱਜੇ ਹੈ। ਲਓ ਪਿਆਰੇ ਖਾਲਸਾ, ਜਿਹੜੀ ਬਰਾਤ ਹੈ ਤਕਲਾਣੀ ਪਿੰਡ ਤੋਂ ਚੱਲਦੀ ਹੈ ਬਰਾਤ, ਤੇ ਚੱਲ ਕੇ ਸਵਾਰ ਹੋ ਕੇ ਤੇ ਵੱਡੇ ਘਰ ਬਰਾਤ ਆਉਂਦੀ ਹੈ। ਜਦੋਂ ਵੱਡੇ ਘਰ ਬਰਾਤ ਆ ਜਾਂਦੀ ਹੈ ਨਾ, ਹੁਣ ਤਾਂ ਜੇ ਆਪਾਂ ਲੜਕੇ ਲੜਕੀ ਦਾ ਰਿਸ਼ਤਾ ਖੰਨਾ ਹੋਵੇ ਨਾ, ਆਪਾਂ ਸਾਰੇ ਪੱਖ ਪਹਿਲੂ ਦੇਖਦੇ ਹਾਂ ਵੀ ਕਿੰਨੀ ਜ਼ਮੀਨ ਆਉਂਦੀ ਹੈ, ਲੜਕੇ ਨੂੰ ਕੀ ਕਾਰੋਬਾਰ ਹੈ, ਕੀ ਖਾਨਦਾਨ ਹੈ, ਕੀ ਇਹਨਾਂ ਦਾ ਗੋਤ ਹੈ, ਨਾਨਕਿਆਂ ਦਾ ਗੋਤ ਕੀ ਹੈ, ਸਾਰਾ ਕੁਝ ਆਪਾਂ ਦੇਖਦੇ ਹਾਂ। ਉਦੋਂ ਸਮੇਂ ਚੰਗੇ ਸੀਗੇ, ਉਦੋਂ ਕੋਈ ਦੇਖਾ ਦਿਖਾਈ ਨਹੀਂ ਸੀ ਹੁੰਦੀ ਗੀ। ਹੁਣ ਪਿਆਰੇ ਖਾਲਸਾ ਜੀ, ਹੁਣ ਤਾਂ ਜੇ ਦੇਖਣ ਵਾਸਤੇ ਜਾਣਾ ਹੋਵੇ ਨਾ, 20-25 ਗੱਡੀਆਂ ਲੈ ਜਾਂਦੇ ਹੈ, ਪੈਲਸ ਖਰਚਾ ਕਰਾ ਦਿੰਦੇ ਹੈ। ਜੇ ਪਹਿਲੀ ਕੁੜੀ ਛੱਡਣੀ ਹੋਵੇ ਜਾਂ ਹੋਰ ਮਿਲ ਜਾਂਦੀ ਹੈ ਮੋਟੀ ਸਾਮੀ, ਤਾਂ ਪਹਿਲੀ ਲੜਕੀ ਨੁਕਸ ਕੱਢਣਗੇ, ਕਹਿਣਗੇ ਤੁਹਾਡੀ ਕੁੜੀ ਦਾ ਕੱਦ ਛੋਟਾ ਹੈ, ਜਾਂ ਤੁਹਾਡੀ ਕੁੜੀ ਦੇ ਘੱਟ ਦਿਸਦਾ ਹੈ, ਤੇ ਇਹਨੂੰ ਆਏ ਆ ਵਗੈਰਾ ਵਗੈਰਾ 20 ਬਹਾਨੇ ਲਾ ਕੇ ਪਹਿਲੀ ਛੱਡ ਦੇਣਗੇ, ਦੂਜੀ ਨਾਲ ਰਿਸ਼ਤਾ ਜੋੜ ਲੈਣਗੇ ਵੀ ਪਤਾ ਹੈ ਮੋਟੀ ਰਕਮ ਮਿਲੀ ਹੈ। ਉਦੋਂ ਸਮੇਂ ਚੰਗੇ ਸੀਗੇ, ਲਾਗੀ ਹੀ ਰਿਸ਼ਤਾ ਕਰਦੇ ਸੀਗੇ, ਲੜਕੇ ਤੇ ਲੜਕੀ ਨੂੰ ਤਾਂ ਜਦੋਂ ਵਿਆਹ ਹੁੰਦਾ ਸੀ ਘਰੇ ਆਉਂਦੇ ਸੀ, ਉਦੋਂ ਹੀ ਪਤਾ ਲੱਗਦਾ ਸੀ ਵੀ ਇਹ ਮੇਰੀ ਪਤਨੀ ਆ, ਮੈਂ ਇਹਦਾ ਪਤੀ ਆ। ਬਈ ਸਮੇਂ ਚੰਗੇ ਸੀਗੇ, ਉਦੋਂ ਉਹਨਾਂ ਨੇ ਕੋਈ ਪੁੱਛ ਪੜਤਾਲ ਨਹੀਂ ਕੀਤੀ ਲਾਗੀਆਂ ਨੇ, ਵੀਰਾ ਤਕਲਾਣੀ ਵਾਲਾ ਪਰਿਵਾਰ ਹੈ, ਉਹ ਕਿਹਨੂੰ ਮੰਨਦਾ, ਕੀ ਉਹਨਾਂ ਦਾ ਕਿੱਤਾ ਕਿੱਤਾ ਦਾ ਚਲੋ ਪਤਾ ਲੱਗ ਗਿਆ ਸੀ, ਕੀ ਆਪਣਾ ਹੋਰ ਕੁਛ ਹੈ ਚਾਰ ਸਿਆੜ, ਇਹੋ ਜਿਹਾ ਕੁਝ ਨਹੀਂ ਪਤਾ ਕੀਤਾ ਸੀ। ਜਿਹੜਾ ਤਕਲਾਣੀ ਵਾਲਾ ਪਰਿਵਾਰ ਸੀ ਨਾ, ਉਹ ਜਿਹੜੇ ਭਾਈ ਸਾਧਾ ਤੇ ਭਾਈ ਸੱਧੂ, ਉਹ ਸਾਰੇ ਸਰਵਰ ਸਖੀ ਸੁਲਤਾਨ ਨੂੰ ਮੰਨਣ ਵਾਲੇ, ਪੀਰਾਂ ਦੇ ਪੁਜਾਰੀ ਹੈ, ਭੂਤਾਂ ਪ੍ਰੇਥਾਂ ਨੂੰ ਮੰਨਣ ਵਾਲੇ ਹੈ, ਗੁਰੂ ਨਾਨਕ ਦੀ ਬਾਣੀ ਔਰ ਗੁਰੂ ਨਾਨਕ ਦੇ ਤਖ਼ਤ ਤੋਂ ਬੇਖਬਰ ਹੈ, ਸਰਵ ਸਖੀ ਸੁਲਤਾਨ ਨੂੰ ਮੰਨਣ ਵਾਲੇ ਹਨ। ਇਧਰੋਂ ਜਦੋਂ ਬਰਾਤ ਤਕਲਾਣੀ ਤੋਂ ਵੱਡੇ ਘਰ ਆਉਂਦੀ ਹੈ, ਜਿਹੜੀਆਂ ਉੱਥੇ ਐਟਮਾਂ ਪਈਆਂ ਹੁੰਦੀਆਂ ਛਕਣ ਵਾਸਤੇ, ਸੀਰਨੀਆਂ ਦੇ ਢੇਰ ਲਾਏ ਪਏ ਹੁੰਦੇ ਛਕਣ ਵਾਸਤੇ, ਪਤੌੜ ਹੁੰਦੇ ਹੈ, ਪਹਿਲਾਂ ਤਾਂ ਮਿਲਣੀ ਹੁੰਦੀ ਹੈ, ਫਿਰ ਕਹਿੰਦੇ ਜੀ ਚਾਹ ਪਾਣੀ ਛਕੋ, ਜੇ ਛਕਣ ਲੱਗਦੇ ਆ ਨਾ, ਜਿਹੜਾ ਵਿਆਹ ਵਾਲਾ ਲੜਕਾ ਏ ਉਹ ਇੱਕ ਕਟੋਰੇ 'ਚ ਪਾਣੀ ਮੰਗਾਉਂਦਾ, ਪਾਣੀ ਮੰਗਾ ਕੇ ਤੇ ਜਿੰਨੀਆਂ ਵੀ ਉੱਥੇ ਐਟਮਾਂ ਪਈਆਂ ਹੁੰਦੀਆਂ ਉਹਨਾਂ 'ਤੇ ਛਿੜਕਾ ਕਰਦਾ। ਲੋਕ ਦੇਖਦੇ ਹੈ ਵੀ ਇਹ ਕੀ ਗੱਲ ਬਣ ਗਈ ਹੈ, ਉਹ ਤਾਂ ਆਪਣੇ ਪੀਰਾਂ ਫਕੀਰਾਂ ਨੂੰ ਭੋਗ ਲਵਾ ਰਿਹਾ ਹੈ, ਕਿਤੇ ਕਿਹਦਾ ਨਾਂ ਲੈਂਦਾ, ਕਿਤੇ ਜਤੀ ਨੂੰ ਆਵਾਜ਼ ਮਾਰਦਾ, ਕਿਤੇ ਭੈਰੋ ਨੂੰ ਆਵਾਜ਼ ਮਾਰਦਾ, ਕਿਤੇ ਖੀਨੂੰ ਆਵਾਜ਼ ਮਾਰਦਾ ਹੈ। ਸਾਰੇ ਜਾਣੇ ਹੈਰਾਨ ਹੋ ਗਏ ਵੀ ਗੱਲ ਕੀ ਹੈ, ਇਹ ਜੋੜ ਨਹੀਂ ਹੈ, ਇਹ ਤਾਂ ਕਜੋੜ ਹੋ ਗਿਆ ਏ, ਜਿਹੜਾ ਭਾਈ ਆਕਲ ਹੈ, ਜਿਹੜੀ ਇਹਦੀ ਬੱਚੀ ਹੈ, ਇਹ ਤਾਂ ਗੁਰੂ ਨਾਨਕ ਦੇ ਤਖ਼ਤ ਨੂੰ ਮੰਨਣ ਵਾਲੇ ਹੈ, ਗੁਰੂ ਨਾਨਕ ਦੇ ਚਰਨਾਂ ਦੇ ਭੌਰੇ ਹੈ, ਬਾਣੀ ਦਾ ਜਾਪ ਕਰਦੇ ਹੈ, ਤੇ ਜਿਹੜਾ ਉਹ ਤਕਲਾਣੀ ਵਾਲਾ ਪਰਿਵਾਰ ਹੈ ਉਹ ਭੂਤਾਂ ਪ੍ਰੇਤਾਂ ਦੇ ਪੁਜਾਰੀ ਹੈ, ਸਰਵ ਸਖੀ ਸੁਲਤਾਨ ਨੂੰ ਮੰਨਦੇ ਹੈ। ਕੱਜ ਤਾਂ ਕਈ ਤਾਂ ਇਹ ਕਹਿੰਦੇ ਆ, ਸਰੀਕੇ ਵਾਲੇ ਸਾਥੋਂ ਕਿਹੜਾ ਪੁੱਛਿਆ ਸੀ, ਸਾਡੇ ਨਾਲ ਕੋਈ ਗੱਲਬਾਤ ਕੀਤੀ ਹੈ, ਜੇ ਇਹਦੀ ਮਾਂ ਹੁੰਦੀ ਕੁੜੀ ਦੀ ਗੱਲਬਾਤ ਕਰਦੀ, ਇਹਨੂੰ ਪਤਾ ਨਹੀਂ ਕੀ ਹੈ ਇਹਦੇ ਮਨ ਦੇ ਅੰਦਰ, ਕੋਈ ਰਹਿ ਨਹੀਂ ਲਈਗੀ, ਸਾਨੂੰ ਕੋਈ ਦੱਸਿਆ ਨਹੀਂ ਹੈ, ਸਾਨੂੰ ਕੁਝ ਪੁੱਛਿਆ ਨਹੀਂ ਹੈ। ਲੈ ਹੁਣ ਕਾਵਿ ਰਚਨਾ ਸਰਵਣ ਕਰਿਓ। ਬਰਾਤ ਉੱਥੇ ਆਉਂਦੀ ਹੈ ਤੇ ਸਾਰੇ ਜਾਣੇ ਹੈਰਾਨ ਹੁੰਦੇ ਆ ਦੇਖ ਕੇ, ਉਸ ਸਮੇਂ ਦੀ ਵਾਰਤਾ ਮੇਰੇ ਸਾਥੀ ਬਿਆਨ ਇਉਂ ਕਰਦੇ ਆ।

ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਾਡੇ ਸਿੱਖਾਂ ਉੱਪਰ ਬੜੀ ਕਿਰਪਾ ਕੀਤੀ ਹੈ। ਜੋ ਆਨੰਦ ਕਾਰਜ ਹੁੰਦੇ ਆ ਉਦੋਂ ਪਹਿਲਾਂ ਫੇਰੇ ਹੁੰਦੇ, ਬੀਬੀ ਸੂਰਤੀ ਦੇ ਆਨੰਦ ਕਾਰਜ ਹੋਏ ਹੈ, ਸ਼ਬਦ ਪੜ੍ਹੇ ਗਏ ਆ, ਲਾਵਾਂ ਹੋਈਆਂ ਹਨ, ਲਾਲ ਸੂਹਾ ਸੂਟ ਪਾਇਆ ਬੀਬੀ ਦੇ, ਤੇ ਘੁਸਰ ਮੁਸਰ ਵੀ ਹੋ ਰਹੀ ਹੈ। ਜਿੰਨੇ ਮੂੰਹ ਉਨੀਆਂ ਗੱਲਾਂ ਆਪਾਂ ਕਹਿੰਦੇ ਹਾਂ ਵੀ ਜਿੰਨੇ ਮੂੰਹ ਉਨੀਆਂ ਗੱਲਾਂ, ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ, ਵੀ ਇਹ ਜੋੜ ਨਹੀਂ ਕੋਈ ਜੋੜ ਹੋਇਆ। ਜੇ ਦੋਵੇਂ ਪਰਿਵਾਰ ਇੱਕੋ ਜਿਹੇ, ਹੁਣ ਆਪਾਂ ਕਹਿੰਦੇ ਵੀ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਈ ਆ, ਵੀ ਉਹ ਵੀ ਚੜ੍ਹਦੀ ਕਲਾ ਵਾਲਾ ਪਰਿਵਾਰ ਹੈ ਤੇ ਲੜਕੀ ਵਾਲਾ ਵੀ ਚੜ੍ਹਦੀ ਵਾਲਾ ਪਰਿਵਾਰ ਹੈ ਤੇ ਲੜਕੇ ਵਾਲਾ ਵੀ ਚੜ੍ਹਦੀ ਵਾਲਾ ਪਰਿਵਾਰ ਹੈ, ਦੋਨੇ ਗੁਰੂ ਨੂੰ ਮੰਨਣ ਵਾਲੇ, ਗੁਰੂ ਨਾਨਕ ਦੇ ਚਰਨਾਂ ਦੇ ਭੌਰੇ ਹੈ। ਪਰ ਹੁਣ ਇਹ ਤਾਂ ਕਜੋੜ ਹੋ ਗਏ, ਜੋੜ ਨਹੀਂ ਕਜੋੜ ਕਿਵੇਂ ਹੋਇਆ, ਉਹ ਤਾਂ ਹੁਣ ਭੂਤਾਂ ਪ੍ਰੇਤਾਂ ਦੇ ਪੁਜਾਰੀ ਸਰਬ ਸਖੀ ਸੁਲਤਾਨ ਨੂੰ ਮੰਨਣ ਵਾਲੇ, ਇਹ ਗੁਰੂ ਨਾਨਕ ਦੇ ਚਰਨਾਂ ਦੇ ਭੋਰੇ। ਉਹਨਾਂ ਨੇ ਉਹਨੇ ਲੜਕੀ ਨੇ ਕਹਿਣਾ ਵਿਆਹ ਕੇ ਚਲੀ ਗਈ, ਕਹਿਣਾ ਮੈਂ ਤਾਂ ਗੁਰੂ ਦੇ ਦਰ ਤੇ ਜਾਣਾ, ਛੇਵੇਂ ਪਾਤਸ਼ਾਹ ਦੇ ਮੁਬਾਰਕ ਚਰਨਾਂ 'ਚ ਜਾਣਾ। ਉਹਨੇ ਕਹਿਣਾ ਅੱਜ ਫਲਾਨੀ ਦੇਵੀ ਦਾ ਮੇਲਾ, ਅੱਜ ਉਹ ਦੇਵੀ ਦਾ ਮੇਲਾ, ਅੱਜ ਭੈਰੋ ਜੱਤੀ ਦਾ ਮੇਲਾ, ਉੱਧਰ ਆ ਜਾ, ਉਹ ਉੱਧਰ ਖਿੱਚੂਗਾ, ਉਹ ਕਹੂਗੀ ਮੈਂ ਨਹੀਂ ਜਾਣਾ, ਇੱਕ ਜੋੜੀ ਆ, ਫਿਰ ਕਲੇਸ਼ ਰਹੂਗਾ ਘਰੇ। ਆਨੰਦ ਕਾਰਜ ਹੋਏ ਆ, ਬੀਬੀ ਸੂਰਤੀ ਆਪਣੇ ਕਮਰੇ 'ਚ ਬੈਠੀ ਹੈ, ਉਹਦੀਆਂ ਸਹੇਲੀਆਂ ਆਉਂਦੀਆਂ, ਸਹੇਲੀਆਂ ਆ ਕੇ ਇੱਕ ਤਰ੍ਹਾਂ ਦੇ ਨਾਲ ਇੱਕ ਪਾਸੇ ਸਮਝਾਉਣ ਆਈਆਂ, ਇੱਕ ਪਾਸੇ ਸਮਝ ਉਹਨੂੰ ਦੁੱਖ ਪਹੁੰਚਾਉਣ ਆਈਆਂ। ਕਿਸ ਤਰ੍ਹਾਂ? ਕਹਿੰਦੇ ਸੂਰਤੀ ਤੇਰੇ ਮੰਦੇ ਭਾਗ, ਬਚਪਨ ਦੇ ਵਿੱਚ ਤੇਰੀ ਮਾਂ ਚਲੀ ਗਈ ਤੇ ਤੇਰੇ ਪਿਓ ਨੇ ਤੇਰੇ ਵਾਸਤੇ ਜਿਹੜਾ ਲੜਕਾ ਲੱਭਿਆ ਏ, ਉਹ ਜਿਹੜਾ ਤੇਰਾ ਸਹੁਰਾ ਪਰਿਵਾਰ ਹੈ, ਉਹ ਸਾਰੇ ਸਰਬ ਸਖੀ ਸੁਲਤਾਨ ਨੂੰ ਮੰਨਣ ਵਾਲੇ ਹੈ, ਉਹ ਭੈਰੋ ਨੂੰ ਮੰਨਣ ਵਾਲੇ ਹੈ, ਆਵਾਜ਼ਾਂ ਦੇਣਗੇ, ਭੂਤਾਂ ਪ੍ਰੇਤਾਂ ਦੇ ਪੁਜਾਰੀ ਹੈ, ਤੁਸੀਂ ਗੁਰੂ ਨਾਨਕ ਦੇ ਚਰਨਾਂ ਦੇ ਭੌਰੇ, ਤੁਹਾਡੀ ਨਿਭੂਗੀ ਕਿਵੇਂ? ਭੈਣੇ ਅਸੀਂ ਤਾਂ ਤੈਨੂੰ ਸਮਝਾ ਚੱਲੀਆਂ, ਹੁਣ ਸਮਝਾ ਗਈਆਂ ਏ। ਤੇ ਬੀਬੀ ਸੂਰਤੀ ਨੇ ਕਹਿੰਦੀ ਠੀਕ ਹੈ ਭੈਣੋ, ਕੋਈ ਗੱਲ ਨਹੀਂ, ਜੋ ਮੇਰੇ ਬਾਬਲ ਨੇ ਕਰਤਾ ਨਾ, ਜੋ ਮੇਰੇ ਪਿਤਾ ਨੇ ਕਰਤਾ, ਉਹ ਮੈਂ ਮੋੜ ਨਹੀਂ ਸਕਦੀ। ਮੈਂ ਹੁਣ ਕਿਵੇਂ ਕਹਾਂ ਬਾਬਲ ਨੂੰ, ਆਪਣੇ ਪਿਤਾ ਨੂੰ ਕਹਾਂ? ਮੇਰੀ ਮਾਂ ਵੀ ਇਹ, ਮੇਰਾ ਪਿਤਾ ਵੀ ਇਹ, ਜਦ ਮੇਰੀ ਮਾਂ ਤਾਂ ਚਲੀ ਗਈ ਸੀ ਬਚਪਨ ਵਿੱਚ, ਮੈਨੂੰ ਮੇਰੇ ਪਿਤਾ ਨੇ ਪਾਲਿਆ, ਮੈਂ ਪਿਤਾ ਦਾ ਦੇਣ ਨਹੀਂ ਦੇ ਸਕਦੀ। ਕੋਈ ਵੀ ਬੱਚਾ ਮਾਤਾ ਪਿਤਾ ਦੇਣ ਨਹੀਂ ਦੇ ਸਕਦਾ, ਜੋ ਕਰਤਾ ਮੇਰੇ ਬਾਬਲ ਨੇ ਮੈਨੂੰ ਮਨਜ਼ੂਰ ਹੈ। ਹੁਣ ਤਾਂ ਮੇਰਾ ਸਤਿਗੁਰ ਹੈ, ਗੁਰਸਿੱਖਾਂ ਦਾ ਜ਼ੋਰ ਹੁੰਦਾ ਗੁਰੂ ਤੇ, ਅਰਦਾਸ ਕਰਕੇ ਗੁਰੂ ਤੋਂ ਕਰਾ ਸਕਦੀ ਸਾਰਾ ਕੁਝ। ਉਹ ਕਹਿੰਦੀ ਮੈਂ ਗੁਰੂ ਨੂੰ ਅਰਦਾਸ ਕਰੂੰਗੀ, ਮੇਰੇ ਸਤਿਗੁਰ ਹੈ, ਮੇਰੀ ਪੀੜ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਜਿਹੜਾ ਕੱਲ ਪ੍ਰਸੰਗ

ਭਗਤਾਂ ਦੇ ਰਾਖੇ ਮੇਰੇ ਸਤਿਗੁਰੂ ਤੇ ਤੁਹਾਡੇ ਮੁਬਾਰਕ ਚਾਨਾਂ 'ਚ ਅਰਦਾਸ ਹੈ। ਜਿਹੜੀ ਮੇਰੀ ਬੇੜੀ ਹੈ ਉਹ ਘੁੰਮਣ ਘੇਰੀ ਵਿੱਚ ਫਸ ਗਈ ਹੈ, ਮਾਫ ਕਰਿਓ। ਅਸੀਂ ਸਾਰੇ ਕਲਯੁਗੀ ਜੀਵ ਹੈ, ਸਾਡੀ ਸਾਰਿਆਂ ਦੀ ਬੇੜੀ ਫਸੀ ਖੜੀ ਹੈ, ਘੁੰਮਣ ਘੇਰੀ ਵਿੱਚ ਅਸੀਂ ਫਸੇ ਖੜੇ ਹੈ। ਸਤਿਗੁਰਾਂ ਨੇ ਸਾਡੀ ਬੇੜੀ ਦਾ ਮਲਾਹ ਬਣ ਕੇ ਚੱਪੂ ਲਾ ਕੇ ਸਾਡੀ ਬੇੜੀ ਨੂੰ ਭਵਜ ਨੂੰ ਪਾਰ ਲਾਉਣਾ। ਉਹ ਕਹਿੰਦੀ ਮਹਾਰਾਜ ਮੇਰੀ ਬੇੜੀ ਘੁੰਮਣ ਘੇਰੀ ਵਿੱਚ ਫਸ ਗਈ ਹੈ, ਕਿਰਪਾ ਕਰੋ ਬੇੜੀ ਭਵਸੈਂ ਚੋਂ ਮੇਰੀ ਪਾਰ ਲੰਘਾ ਦੇ। ਤੂੰ ਅਰਦਾਸ ਕਰਦੀ ਹੈ ਵੀ ਮਹਾਰਾਜ ਸਾਡਾ ਵਿਆਹ ਨੀ, ਜੋੜ ਨੀ, ਇੱਕ ਜੋੜ ਹੋਇਆ, ਇੱਕ ਜੋੜ ਵੀ ਸਾਡਾ ਪਰਿਵਾਰ ਤਾਂ ਤੇਰੇ ਚਰਨਾਂ ਦੇ ਭਵਰੇ ਹੈ, ਗੁਰੂ ਨਾਨਕ ਦੇ ਤਖ਼ਤ ਨੂੰ ਮੰਨਣ ਵਾਲੇ ਹਾਂ। ਜਿਹੜਾ ਮੇਰਾ ਸਹੁਰਾ ਪਰਿਵਾਰ ਹੈ ਉਹ ਭੂਤਾਂ ਪ੍ਰੇਤਾਂ ਦੇ ਪੁਜਾਰੀ ਹੈ, ਭੈਰੋ ਜਤੀ ਸਰਬ ਸਕੀ ਸੁਲਤਾਨ ਨੂੰ ਮੰਨਣ ਵਾਲੇ ਹੈ। ਸਾਡਾ ਜੋੜ ਨਹੀਂ ਹੋ ਸਕਦਾ, ਇੱਕ ਅਰਦਾਸ ਜਿਵੇਂ ਬੀਬੀ ਸੂਰਤੀ ਮੀਰੀ ਪੀਰ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਮੁਬਾਰਕ ਚਰਨਾਂ 'ਚ ਕਰਦੀ ਹੈ। ਉਹ ਸਮੇਂ ਦੀ ਵਾਰਤਾ ਮੇਰੇ ਸਾਥੀ ਹਰਦੇਵ ਸਿੰਘ ਦਵਾਨਾ, ਸਰੰਗੀ ਮਾਸਟਰ ਮਨਜੀਤ ਸਿੰਘ ਦੱਦਾ ਹੂਰਾ ਔਰ ਸਾਥੀ ਓਂਕਾਰ ਸਿੰਘ ਕੰਗ ਨਵਾਂ ਸ਼ਹਿਰ ਵਾਲੇ ਬਿਆਨ।

ਉਹ ਕਹਿੰਦੀ ਜਿਹਦੇ ਕਰ ਤੋਰਨ ਮੈਨੂੰ ਸੇਵਕ ਸੁਲਤਾਨ ਦੇ, ਭੂਤਾਂ ਨੂੰ ਮੰਨਣ ਵਾਲੇ ਰੱਬ ਨੂੰ ਕੀ ਜਾਣਦੇ? ਉਹ ਤਾਂ ਭੂਤਾਂ ਪ੍ਰੇਤਾਂ ਦੇ ਪੁਜਾਰੀ, ਰੱਬ ਬਾਰੇ ਉਹਨਾਂ ਨੂੰ ਕੋਈ ਗਿਆਨ ਨਹੀਂ ਹੈ। ਮਹਾਰਾਜ ਬਾਬਲ ਦੀ ਕੀਤੀ ਹੋਈ ਕਰ ਲੋ ਪ੍ਰਵਾਨ ਜੀ, ਸੇਵਕ ਦੇ ਪਰਦੇ ਕੱਜਣੇ ਤੁਹਾਡਾ ਦਸਤੂਰ ਹੈ। ਮਹਾਰਾਜ ਮੇਰੇ ਤੇ ਕਿਰਪਾ ਕਰਿਓ, ਹੁਣ ਮੈਂ ਰੌਲਾ ਵੀ ਨਹੀਂ ਪਾ ਸਕਦੀ, ਆਪਣੇ ਪਿਤਾ ਨੂੰ ਵੀ ਨਹੀਂ ਕਹਿ ਸਕਦੀ, ਕੁਝ ਖਾ ਕੇ ਮਰ ਵੀ ਨਹੀਂ ਸਕਦੀ। ਜੇ ਮੈਂ ਖਾ ਕੇ ਕੁਝ ਜ਼ਹਿਰ ਖਾ ਕੇ ਮਰ ਜਾਊਂਗੀ, ਮੇਰੇ ਬਾਬਲ ਦੀ ਪੱਗ ਰੁਲ ਜਾਊਗੀ। ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨਗੇ ਵੀ ਪਹਿਲਾਂ ਮਾਂ ਚਲੀ ਗਈ ਹੈ, ਵੀ ਹੁਣ ਧੀ ਨੂੰ ਪਤਾ ਨਹੀਂ ਕੀ ਹੋ ਗਿਆ, ਇਹ ਕੁਝ ਖਾ ਕੇ ਮਰ ਗਈ ਹੈ, ਹੁਣ ਤਾਂ ਮੇਰਾ ਡੋਲਾ ਤਿਆਰ ਹੈ, ਮੈਂ ਡੋਲੇ ਵਿੱਚ ਬਹਿ ਕੇ ਆਪਦੇ ਸਹੁਰੇ ਘਰੇ ਜਾਣਾ। ਪਰ ਗੁਰੂ ਜੀ ਤੁਹਾਡੇ ਮੁਬਾਰਕ ਚਰਨਾਂ 'ਚ ਅਰਦਾਸ ਹੈ, ਮੇਰੀ ਪੀੜ ਦੇ ਮਾਲਕਾਂ ਦੇ ਚਰਨਾਂ 'ਚ ਉਹ ਬੀਬੀ ਸੂਰਤੀ ਅਰਦਾਸ ਕਰਦੀ ਹੈ। ਕੀ ਕਹਿੰਦੀ ਹੈ? ਕਹਿੰਦੀ ਸੱਚੇ ਪਾਤਸ਼ਾਹ ਤੂੰ ਜਾਣੀ ਜਾਣ, ਹਾਂ ਸਹੁਰੇ ਘਰ ਜਾਣ ਤੋਂ ਪਹਿਲਾਂ ਜਾਂ ਤਾਂ ਮੇਰੇ ਪਤੀ ਨੂੰ ਗੁਰਮੁਖ ਬਣਾ ਲਓ, ਤੇ ਨਹੀਂ ਮੇਰੇ ਰਸਤੇ 'ਚ ਹੀ ਮੌਤ ਹੋ ਜਾਵੇ। ਮੈਂ ਡੋਲੇ ਜਾਊਂਗੀ ਜ਼ਰੂਰ, ਖਾ ਕੇ ਮੈਂ ਮਰਨਾ ਨਹੀਂ। ਆਤਮ ਹੱਤਿਆ ਮਹਾਂ ਪਾਪ ਹੈ, ਆਤਮ ਹੱਤਿਆ ਮਹਾਂ ਪਾਪ ਹੈ ਜੇ ਕੁਛ ਖਾ ਕੇ ਮਰਨਾ, ਇਹ ਕੰਮ ਮੈਂ ਕਰਨਾ ਨਹੀਂ ਗਾ। ਮੈਂ ਤੈਨੂੰ ਅਰਦਾਸ ਕਰ ਸਕਦੀ ਹੈ ਵੀ ਜਾ, ਸਾਡੀ ਨਿਬੜੀ ਨਹੀਂ ਹੈ, ਕਲੇਸ਼ ਰਿਹਾ ਕਰੂ, ਲੜਿਆ ਕਰਾਂਗੇ ਅਸੀਂ ਦੋਵੇਂ ਜਾਣੇ। ਕੀ ਕਹਿਣਗੇ ਲੋਕ ਉੱਥੋਂ ਵਾਲੇ ਤੇ ਇੱਥੋਂ ਵਾਲੇ ਵੀ ਆ ਕੱਲੇ ਵਧੀਆ ਨਹੀਂ ਲੱਭਿਆ ਪਰਿਵਾਰ, ਨਾਲੇ ਤੇ ਇਹਨੂੰ ਕੁਝ ਕਹਿਣਗੇ, ਬਗਦੋਈ ਕਹਿਣਗੇ, ਨਾਲੇ ਮੇਰੀ ਹੋਊਗੀ, ਨਾਲੇ ਉਹ ਬੋਲਣਗੇ। ਮੈਂ ਕਹਿੰਦਾ ਗੁਰੂ ਨਾਨਕ ਦੇ ਦਰ ਤੇ ਜਾਣਾ, ਅੰਮ੍ਰਿਤਸਰ ਜਾਣਾ, ਮੇਰੀ ਪੀੜ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੈਠੇ ਹੈ, ਉਹਨਾਂ ਦੇ ਚਰਨਾਂ 'ਚ ਜਾਣਾ। ਇਹਨੇ ਕਹਿਣਾ ਆਪਾਂ ਭੈਰੋ ਜਤੀ ਤੇ ਜਾਣਾ, ਅੱਜ ਕਿਹਦਾ ਮੇਲਾ, ਕਿਹਦਾ ਮੇਲਾ, ਇਹ ਮੈਨੂੰ ਉਧਰੋਂ ਖਿੱਚਣਗੇ, ਮੈਂ ਖਿੱਚ ਕਰੂੰਗੀ ਗੁਰੂ ਦੇ ਚਰਨਾਂ ਦੀ, ਫਿਰ ਕਲੇਸ਼ ਆਪੇ ਰਹੂਗਾ। ਇਸ ਕਰਕੇ ਗੁਰੂ ਵਾਲਿਆਂ ਦਾ ਜ਼ੋਰ ਗੁਰੂ ਦੇ ਉੱਪਰ ਹੁੰਦਾ, ਮੇਰੇ ਤੇ ਕਿਰਪਾ ਕਰ ਦਿਓ। ਮੈਂ ਤਾਂ ਵਗ ਚੱਲੀ ਦਾਤਾ ਤੇਰੇ ਤੇ ਡੋਰਾਂ ਨੇ, ਬਚਨਾ ਨੀ ਬਿਨਾਂ ਦੀ ਤੋਂ ਨੂਰੀ ਚਕੋਰਾਂ ਨੇ, ਰਚ ਕੇ ਕੋਈ ਨਗਮ ਬਰਾੜਾ ਅੱਗੇ ਬਤਲਾ ਦੇ ਤੂੰ, ਬੇੜੀ ਭਵ ਸਿੰਘ ਚੋਂ ਮੇਰੀ ਪਾਰ ਲੰਘਾ ਦੇ ਤੂੰ। ਸੱਚੇ ਪਾਤਸ਼ਾਹ ਬੇੜੀ ਫਸ ਗਈ ਹੈ, ਨਾ ਉਧਰ ਦੀ ਨਾ ਉਧਰ ਦੀ, ਕੀ ਕਰੀਏ ਕੀ ਨਾ ਕਰੀਏ ਇਹ ਹੁਣ ਤੁਹਾਨੂੰ ਪਤਾ ਹੈ। ਹਿਰਦੇ ਚੋਂ ਅਰਦਾਸ ਕਰਤੀ ਬੀਬੀ ਸੂਰਤੀ ਨੇ, ਮੀਰੀ ਪੀਰ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਆਂ ਦੇ ਮੁਬਾਰਕ ਚਰਨਾਂ 'ਚ, ਤੇ ਗੁਰੂ ਸਾਹਿਬ ਤਾਂ ਬੈਠੇ ਭਾਈ ਕੀ ਡਰੋਲੀ, ਸਤਸੰਗ ਦੀਵਾਨ ਸਜ ਰਹੇ ਹੈ। ਮਹਾਰਾਜ ਬਿਧੀ ਚੰਦ ਨੂੰ ਕਹਿੰਦੇ, ਬਿਧੀ ਚੰਦਾ, ਉਹ ਕਹਿੰਦਾ ਹਾਂਜੀ ਸੱਚੇ ਪਾਤਸ਼ਾਹ। ਪਾਤਸ਼ਾਹ ਕਹਿੰਦੇ ਅੱਜ ਦਾ ਦੀਵਾਨ ਇੱਥੇ ਨਹੀਂ ਸਜਣਾ, ਤੇ ਮਹਾਰਾਜ ਹੋਰ ਕਿੱਥੇ ਸੱਚ ਸਜਾਓਗੇ ਦੀਵਾਨ, ਸਤਸੰਗ ਇੱਧਰ ਹੋਊਗਾ। ਮਹਾਰਾਜ ਕਹਿੰਦੇ ਪਰਲੇ ਪਾਸੇ ਦੀਵਾਨ ਸਜਾਉਣਾ ਹੈ। ਦੇਖੋ ਇੱਕ ਖਾਲੀ ਮੈਦਾਨ ਪਿਆ ਸੀ ਪਰਲੇ ਪਾਸੇ, ਉਹਦੇ ਦੀ ਡੋਲਾ ਲੰਘਣਾ ਸੀਗਾ ਬੀਬੀ ਸੂਰਤੀ ਦਾ, ਵੱਡੇ ਘਰ ਵਾਲਾ ਰਾਹ ਸੀ। ਮਹਾਰਾਜ ਕਹਿੰਦੇ ਇੱਥੋਂ ਸ਼ਮਿਆਨੇ ਪੱਟੋ, ਸੰਗਤਾਂ ਨੂੰ ਕਹੋ ਉਧਰ ਦੀਵਾਨ ਸਜਾ ਦਿਓ। ਗੁਰੂ ਸਾਹਿਬ ਕਿਵੇਂ ਕਿਰਪਾ ਕਰਦਾ ਹੈ, ਅਰਦਾਸ ਬਿਰਥੀ ਨਾ ਕੀਤੀ, ਜਿਹੜੀ ਅਰਦਾਸ ਹੈ ਬਿਰਥੀ ਨਹੀਂ ਜਾਂਦੀ, ਬਿਰਥੀ ਕਦੇ ਨਾ ਹੋਵੀ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ਇੱਕ ਅਸੀਂ ਆਸ ਵਿਸ਼ਵਾਸ ਸ਼ਰਧਾ ਲੈ ਕੇ ਗੁਰੂ ਸਾਹਿਬ ਦੇ ਮੁਬਾਰਕ ਚਾਨਣ 'ਚ ਆਉਂਦੇ ਹਾਂ, ਕਿਸੇ ਦੀ ਕੋਈ ਅਰਦਾਸ ਹੈ, ਕਿਸੇ ਦੀ ਕੋਈ ਅਰਦਾਸ ਹੈ, ਕਿਸੇ ਦੀ ਕੋਈ ਮੰਗ ਹੈ, ਕਿਸੇ ਦੀ ਕੋਈ ਮੰਗ ਹੈ। ਮੰਨ ਲਓ ਇੱਕ ਕਾਰਨ ਸਾਡਾ ਹੋ ਗਿਆ, ਅਸੀਂ ਅਗਲੀ ਅਰਦਾਸ ਕਰ ਦਿੰਦੇ ਹਾਂ, ਫਿਰ ਅਗਲੀ ਅਰਦਾਸ, ਅਸੀਂ ਤਾਂ ਮੰਗੀ ਜਾਣਾ ਗੁਰੂ ਤੋਂ, ਤੂੰ ਦਾਤਾ ਸਭ ਮੰਗਤੇ ਇੱਕੋ ਦੇਵਣ ਹਾਰ, ਉਹ ਅਕਾਲ ਪੁਰਖ ਵਾਹਿਗੁਰੂ ਇੱਕੋ ਹੀ ਹੈ, ਤੇ ਅਸੀਂ ਉਹ ਤੋਂ ਦਾਤਾਂ ਮੰਗਣੀਆਂ ਹਨ। ਤੇ ਗੁਰੂ ਦੇ ਖਜ਼ਾਨੇ ਜਿਹੜੇ ਭਰੇ ਪਏ ਹੈ, ਭਰੇ ਖਜ਼ਾਨੇ ਸਾਹਿਬ ਦੇ ਤੋਂ ਨੀਵਾਂ ਹੋ ਕੇ ਲੁੱਟ, ਮਾਫ ਕਰਿਓ, ਕਈਆਂ ਦੀ ਦੁਨਿਆਵੀ ਮੰਗ ਹੁੰਦੀ ਹੈ, ਕਈਆਂ ਦੀ ਰੂਹਾਨੀਤ ਮੰਗ ਹੁੰਦੀ ਹੈ, ਮੰਗ ਮੰਗ ਵਿੱਚ ਫਰਕ ਹੁੰਦਾ ਹੈ। ਹੁਣ ਇਹ ਬੀਬੀ ਨੇ ਅਰਦਾਸ ਕਰਤੀ ਹੈ ਤੇ ਗੁਰੂ ਸਾਹਮਣੇ ਦੇ ਰਾਹਾਂ 'ਚ ਦੀਵਾਨ ਸਜਾ ਤੇ, ਸੁਣਦਾ ਜ਼ਰੂਰ ਹੈ, ਇਹ ਨਹੀਂ ਵੀ ਨਹੀਂ ਸੁਣਦਾ। ਲੋ ਹੁਣ ਚਾਰ ਕੁਹਾਰਾਂ ਨੇ ਡੋਲਾ ਚੱਕਣਾ ਬੀਬੀ ਦਾ, ਇਹ ਪੁਰਾਣੇ ਸਮਿਆਂ ਦੀ ਗੱਲ ਹੈ। ਬੀਬੀ ਦੇ ਸੁਹਾਗ ਜੋੜਾ ਪਾਇਆ, ਲਾਲ ਸੁਹਾ ਸੂਟ ਪਾਇਆ, ਚੂੜਾ ਪਾਇਆ, ਏ ਘੁੰਡ ਕੱਢਿਆ ਹੋਇਆ, ਉਹ ਡੋਲੇ ਵਿੱਚ ਬਹਿ ਗਈ ਹੈ, ਆਪਣੇ ਪਿਤਾ ਨੂੰ ਮਿਲੀ ਹੈ, ਸਖੀਆਂ ਸਹੇਲੀਆਂ ਨੂੰ ਮਿਲੀ ਹੈ, ਡੋਲੇ ਵਿੱਚ ਬਹਿ ਗਈ ਹੈ, ਇੱਕ ਵਿਸ਼ਵਾਸ ਤੇ ਆਸ ਰੱਖ ਕੇ ਵੀ ਮਹਾਰਾਜ ਕਿਰਪਾ ਕਰਨਗੇ, ਜ਼ਿੰਦਗੀ ਬਦਲਣਗੇ, ਕਿਰਪਾ ਹੋਊਗੀ। ਕੁਹਾਰਾਂ ਨੇ ਡੋਲਾ ਚੱਕ ਲਿਆ, ਉਹ ਤੁਰ ਪਏ ਹੈ, ਤੇ ਧੀ ਵਾਲਾ ਮਾਫ਼ੀ ਮੰਗਦਾ ਹੀ ਹੁੰਦਾ, ਉਦੋਂ ਬਰਾਤ ਵੀ ਕਈ ਕਈ ਦਿਨ ਰਹਿੰਦੀ ਹੁੰਦੀ ਵੀ ਤੁਸੀਂ ਇੱਥੇ ਰਹੇ ਹੋ, ਥੋੜੀ ਸੇਵਾ 'ਚ ਕੋਈ ਕਮੀ ਆ ਗਈ ਹੋਵੇ ਤਾਂ ਮਾਫ਼ੀ ਮੰਗਦਾ, ਮੈਂ ਧੀ ਵਾਲਾ ਮਾਫ਼ੀ ਮੰਗਦਾ ਲੜਕੇ ਵਾਲਿਆਂ ਤੋਂ। ਉਹ ਕੁਹਾਰਾਂ ਨੇ ਡੋਲਾ ਚੱਕ ਲਿਆ, ਥੋੜ੍ਹਾ ਵਿੱਚ ਪੈ ਗਈ ਹੈ ਬਰਾਤ ਦੀ ਤੇ ਡੋਲੇ ਦੀ, ਡੋਲਾ ਚੱਕੀ ਜਾਂਦੇ ਹੈ, ਜਦ ਉਹ ਦੀਵਾਨ ਜਿਸੇ ਸਜਿਆ ਨਾ ਤੇ ਡੋਲਾ ਲੰਘਣ ਲੱਗਿਆ ਨਾ, ਬੀਬੀ ਸੂਰਤੀ ਦੇ ਕੰਨਾਂ 'ਚ ਗੁਰੂ ਨਾਨਕ ਦੀ ਬਾਣੀ ਦੀ ਮਿੱਠੀ ਮਿੱਠੀ ਆਵਾਜ਼ ਪੈ ਰਹੀ ਕੰਨਾਂ ਦੇ ਵਿੱਚ। ਉਹ ਕਹਿੰਦੀ ਜੇ ਤਾਂ ਇਹ ਹੁੰਦੇ ਨਾ ਆਪਣਾ ਬਰਾਤੀ ਹੁੰਦੇ, ਮੇਰਾ ਸਹੁਰਾ ਪਰਿਵਾਰ ਹੁੰਦਾ, ਇਹਨਾਂ ਨੇ ਕਿਹਾ ਧੰਨ ਭੂਤ, ਧੰਨ ਭੈਰੋ,
ਧਨ ਜਤੀ ਧਨ ਸਖੀ ਸੁਲਤਾਨ। ਇਹ ਤਾਂ ਗੁਰੂ ਨਾਨਕ ਦੀ ਬਾਣੀ ਦੇ ਕੰਨਾਂ ਦੇ ਵਿੱਚ ਆਵਾਜ਼ ਪੈ ਰਹੀ ਹੈ, ਗੱਲ ਹੋਰ ਹੈ। ਉਦੋਂ ਨਿਜਮ ਹੁੰਦੇ ਇਹ ਵਿਆਹ ਵਾਲੀ ਲੜਕੀ ਘੁੰਡ ਕੱਢ ਕੇ ਆਪਣਾ ਡੋਲੇ ਵਿੱਚ ਬਹਿੰਦੀ ਹੁੰਦੀ ਆਪਣੇ ਪੇਕੇ ਘਰ ਤੋਂ, ਜਦ ਤੱਕ ਸਹੁਰਾ ਘਰ ਨਹੀਂ ਆਉਂਦਾ ਤਦ ਤੱਕ ਉਹ ਘੁੰਡ ਪਿੱਛੇ ਕਰਕੇ ਜਾਂ ਡੋਲੇ ਦਾ ਪੱਲੂ ਤਾਂ ਕਰਕੇ ਬਾਹਰ ਮੂੰਹ ਕੱਢ ਕੇ ਦੇਖ ਨਹੀਂ ਸੀ ਸਕਦੀ, ਨਿਯਮ ਬਣਾਏ ਸੀ। ਉਹ ਕਹਿੰਦੀ ਮਣਾ ਜਿਹੜੇ ਨਿਯਮ ਬਣਾਏ ਆ ਇਹ ਇਹਨਾਂ ਨੂੰ ਤੂੰ ਨਾ ਮੰਨ, ਮੇਰੇ ਵਾਸਤੇ ਨਹੀਂ ਹਨ, ਮੈਂ ਇੱਥੇ ਮੇਰੇ ਗੁਰੂ ਆਏ ਹੋਣ ਤੇ ਮੈਂ ਦਰਸ਼ਨਾਂ ਤੋਂ ਵਾਂਝੀ ਰਹਿ ਜਾ। ਉਹਨੇ ਆਪਣਾ ਘੁੰਡ ਪਿੱਛੇ ਕੀਤਾ ਤੇ ਡੋਲੇ ਦਾ ਪੱਲੂ ਵੀ ਤਾਂ ਕਰਤਾ, ਡੋਲੇ ਚੋਂ ਮੂੰਹ ਬਾਹਰ ਕੱਢ ਲਿਆ। ਸੰਗਤ ਤੁਰੀ ਜਾਂਦੀ ਹੈ ਤੇ ਬੀਬੀ ਸੂਰਤੀ ਇੱਕ ਵੀਰ ਨੂੰ ਕਹਿੰਦੀ, ਵੀਰ ਕਿੱਥੇ ਜਾ ਰਹੇ ਹੋ ਤੁਸੀਂ? ਉਹ ਕਹਿੰਦਾ, ਭੈਣੇ ਆ ਛੇਵੇਂ ਪਾਤਸ਼ਾਹ ਆਏ, ਅਮੀਰੀ ਪੀਰ ਦੇ ਮਾਲਕ, ਦੀਵਾਨ ਸਜਿਆ, ਇਹ ਸਾਰੀ ਸੰਗਤ ਉੱਧਰ ਜਾ ਰਹੀ ਹੈ, ਅਸੀਂ ਦੀਵਾਨ ਤੇ ਚੱਲੇ ਹਾਂ, ਰੱਬ ਆ ਗਿਆ ਰੱਬ। ਉਹ ਕਹਿੰਦੀ, ਠੀਕ ਹੈ ਵੀਰ, ਮੈਂ ਵੀ ਆਉਣੀ ਹੈ। ਹੁਣ ਉੱਥੇ ਬੈਠੀ ਡੋਲੇ ਵਿੱਚ ਕੁਹਾਰਾਂ ਨੂੰ ਕਹਿੰਦੀ, ਕੁਹਾਰੋ ਇੱਥੇ ਰੋਕ ਦੋ, ਕੁਹਾਰੋ ਮੇਰਾ ਡੋਲਾ, ਮੈਂ ਜਾਣਾ ਵਿੱਚ ਸਤ ਸੰਗ ਦੇ, ਅੱਜ ਬਣ ਜਾਵੇ ਗੁਰੂ ਜੀ ਮੇਰਾ ਵਿਚੋਲਾ ਰੰਗ ਦੇਵੇ, ਨੂਰੀ ਰੰਗ ਦੇ। ਡੋਲੇ ਵਿੱਚ ਬੈਠੀ ਹੋਈ ਬੀਬੀ ਸੂਰਤੀ ਜਿਵੇਂ ਚਾਰ ਕੁਹਾਰਾਂ ਨੂੰ ਆਪਦਾ ਡੋਲਾ ਰੋਕਣ ਵਾਸਤੇ ਕਹਿੰਦੀ ਹੈ, ਉਸ ਸਮੇਂ ਦੀ ਵਾਰਤਾ ਮੇਰੇ ਸਾਥੀ ਬਿਆਨ ਇਉਂ ਕਰਦੇ ਹੈ।

ਸਾਤ ਪਿਤਾਮ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ ਊਚੇ ਤੇ ਊਚਾ ਸਗਲ ਸਮਗਰੀ ਤੁਮਰੇ ਤੁਮ ਤੇ ਹੋਏ ਸੋ

ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜੀ ਕਿਉਂ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਬਹੁਤ ਜੀ ਸਹਾਏ ਵਾਰ ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕਿਸ਼ਨ ਧਿਆਈ ਹੈ ਜੇ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਣ ਦੇ ਆਵੇ ਤਾਂ ਆਏ ਸਭ ਤਾਈ ਹੋਈ ਸਹਾਏ ਦਸਵੀਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਓ ਸਭ ਤਾਈ ਹੋਈ ਸਹਾਏ ਦਸੋ ਪਾਤਸ਼ਾਹੀਓ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਂ ਸਭ ਜਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਈ ਦੇ ਕੇ ਅੰਡਠ ਕੀਤਾ ਤਿੰਨਾਂ ਗੁਰਮੋਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸ਼ਹੀਦ ਦਿੱਤੇ ਬਾਂਦ ਬਾਂਦ ਕਟਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਗਏ ਅਸਹਾਰ ਦੇ ਸ਼ਹੀਦ ਹੋਏ ਸਿੱਕਿਤ ਕੇਸਾਂ ਸਵਾਸਾਂ ਸੰਗ ਨਭਾਈ ਧਰਮ ਨਹੀਂ ਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ ਬੋਲੋ ਜੀ ਵਾਹ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਦਰ ਖਾਲਸੇ ਸਭ ਬੋਲੋ ਜੀ ਵਾਹਿ ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆ ਦੇਹ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਮੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦੇ ਰਾਖੇ ਆਪ ਅਕਾਲ ਪੁਰਖ ਅੰਤਰਜਾਮੀ ਗੁਰੂ ਜੀ ਨਿਵਾਸ ਜੀ ਪਾਤਸ਼ਾਹ ਪੰਨ ਦੇ ਸਦਾ ਸਹਾਇ ਦੇ ਤਾਰ ਪਿਤਾ ਜੀ ਓ ਸ੍ਰੀ ਨਨਕਾਣਾ ਸਾਹਿਬ ਔਰ ਗੁਰਦੁਆਰੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਤਾਣਿਆਂ ਦੇ ਤਾਣ ਨੇ ਉਲਟਿਆਂ ਦੀ ਉਣ ਆਸਰਨ ਦੇ ਆਸਰਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਦੀ ਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ ਅੰਮ੍ਰਿਤ ਤੋਂ ਆਪ ਦੇ ਹਜ਼ੂਰ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਆਪ ਦੇ ਹਰਜਾ ਸੋਏ ਨੇ ਕੀਰਤਨ ਕਥਾ ਢਾਡੀ ਬਾਰਾਂ ਅਤੇ ਆਦਿ ਦੀ ਸੇਵਾ ਕਰਦਿਆਂ ਹੋਈਆਂ ਫੁੱਲਾਂ ਬਖਸ਼ ਲੈਣੀਆਂ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਸਰਬੱਤ ਸੰਗਤਾਂ ਦੀ ਹਾਜ਼ਰੀ ਤੇਲ ਫੁੱਲ ਭੇਟਾਵਾਂ ਆਪਦੇ ਦਰ ਤੇ ਪ੍ਰਵਾਨ ਕਰਨੀਆਂ ਸਿਰ ਤੇ ਮਿਹਰ ਪ੍ਰਿਆ ਤਕੜਾ ਤੰਦਰੁਸਤੀਆਂ ਬਖਸ਼ਣੀਆਂ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਸਰਬੱਤ ਸੰਗਤਾਂ ਦੇ ਕਾਰੋਬਾਰਾਂ 'ਚ ਬਰਕਤਾਂ ਬਖਸ਼ਿਸ਼ ਕਰਨੀਆਂ ਨਗਰ ਦਾਦ ਜ਼ਿਲ੍ਹਾ ਲੁਧਿਆਣਾ ਦੀਆਂ ਸਮੂਹ ਸੰਗਤਾਂ ਵੱਲੋਂ ਨਗਰ ਦੀ ਚੜ੍ਹਦੀ ਕਲਾ ਪਰਿਵਾਰਾਂ ਦੀ ਸੁੱਖ ਸ਼ਾਂਤੀ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ ਸ੍ਰੀ ਅਖੰਡ ਸਾਹਿਬ ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ ਮਿਹਰ ਕਰਨੀ ਨਗਰ ਦੇ ਸਿਰ ਤੇ ਮਿਹਰ ਪ੍ਰਿਆਤ ਕਰਨਾ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਨਗਰ ਨਿਵਾਸੀ ਪਰਿਵਾਰਾਂ ਦੇ ਹਿਰਦਿਆਂ ਵਿੱਚ ਵਸਾਉਣਾ ਪਰਿਵਾਰਾਂ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਦਰ ਪ੍ਰਵਾਨ ਕਰਨੀ ਸੇਵਾ ਥਾਏ ਪਾਉਣੀ ਸ਼ੁਭ ਭਾਵਨਾ ਪੂਰੀਆਂ ਕਰਨੀਆਂ ਭਾਈ ਹਰ ਉਪਿੰਦਰ ਸਿੰਘ ਬੈਂਸ ਤੰਦਰੁਸਤੀ ਲਈ ਅਰਦਾਸ ਬੇਨਤੀ ਹੈ ਮਿਹਰ ਕਰੋ ਤਹਿਮਤ ਕਰੋ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਸੰਪੂਰਨ ਤੰਦਰੁਸਤੀ ਦੇਹ ਰੋਗਤਾ ਬਖਸ਼ ਕੇ ਭਾਈ ਸਾਹਿਬ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਦੀਵਾਨ ਦੀ ਸਮਾਪਤੀ ਮਿਹਰ ਕਰੋ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ ਸਹੀ ਗੁਰਮੋ ਪਿਆਰੇ ਮਿਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਾਂ ਨੂੰ ਕਾ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ

ਵਾਹਿਗੁਰੂ ਸਾਹਿਬ ਜੀ ਦਰਸ਼ਨ ਪਿਆਸੀ ਦਿਨ ਸਰਾਤ ਚਿਤਵਾਨ ਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਸੋ ਕਹੋ ਟਲ ਗੁਰ ਸੇਵੀ ਐ ਐਨ ਸਹਿ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਹ ਜਾਏ ਸਤਨਾਮ ਧੰਨ ਵਾਹਿਗੁਰੂ ਜੀ ਬਿਲਾਵਲ ਮਹੱਲਾ ਪਹਿਲਾ ਮੈਂ ਮਨ ਚਾਉ ਕਣਾ ਸਾਚ ਵਗਾਸੀ ਰਾਮ ਮੋਹੀ ਪ੍ਰੇਮ ਪਰੈ ਪ੍ਰਭ ਅਵਨਾਸੀ ਰਾਮ ਮੈਂ ਮਨ ਚਾਉ ਕਣਾ ਸਾਜ ਵਗਾਸੀ ਰਾਮ ਮੋਹੀ ਪ੍ਰੇਮ ਪਰੈ ਪ੍ਰਭ ਅਵਨਾਸੀ ਰਾਮ ਅਵਗਿਤੋ ਹਰ ਨਾਥ ਨਾਤੇ ਤਿਸੇ ਭਾਵੇ ਸੋਥੀਐ ਕਿਰਪਾਲ ਸਦਾ ਦਿਆਲ ਦਾਤਾ ਜੀਆਂ ਅੰਦਰ ਤੂੰ ਜੀਐ ਮੈਂ ਅਵਰ ਗਿਆਨ ਨਾ ਧਿਆਨ ਪੂਜਾ ਹਰ ਨਾਮੇ ਅੰਤਰ ਵਸ ਰਹੇ ਪੇਖ ਪਾਵਣੀ ਅੱਡ ਨ ਜਾਣਾ ਨਾਨਕਾ ਸੱਚ ਗੈ ਰਹੇ ਪਿੰਨੀ ਰਹਿਣ ਭਲੀ ਦਿਨਸ ਸੁਹਾਏ ਰਾਮ ਨਿਜ ਕਰ ਸੁਤੜੀਐ ਪਿਰਮ ਜਗਾਏ ਰਾਮ ਨਵ ਹਾਣ ਨਵ ਤਨ ਸਬਦ ਜਾਗੀ ਆਪਣੇ ਪਿਰਭਾਣੀਆ ਤਜ ਕੂੜ ਕਪਟ ਗਬਾਸ ਬਹੁ ਦੂਜਾ ਚਾਕਰੀ ਲੋਕਾਣੀਆ ਮੈਂ ਨਾਮ ਹਰ ਕਾ ਹਰ ਕੰਟੈ ਸਾ ਸ਼ਬਦ ਸਾਣੀਆ ਕਰ ਜੋੜ ਨਾਨਕ ਸਾਚ ਮੰਗੈ ਨਦਰ ਕਰ ਤੁਧ ਭਾਣੇ ਆ ਜਾਗ ਸਲੋਨੜੀਐ ਬੋਲੇ ਗੁਰਬਾਣੀ ਰਾਮ ਜਿਨ ਸੁਣ ਮੰਨੀ ਅੜੀ ਅਕਤ ਕਹਾਣੀ ਰਾਮ ਅਕਤ ਕਹਾਣੀ ਪਾਦਰ ਬਾਣੀ ਕੋ ਵਿਰਲਾ ਗੁਰਮ ਬੂਜੈ ਉਹ ਸ਼ਬਦ ਸਮਾਏ ਆਪ ਗਵਾਏ ਤ੍ਰੇਪਣ ਸੋਜੀ ਸੂਜੈ ਰਹੇ ਅਤੀਤ ਪਰੰਪਰ ਰਾਤਾ ਸਾਚ ਮਨ ਗੁਣ ਸਾਰਿਆ ਉਹ ਪੂਰ ਰਿਹਾ ਸਰਬਠਾਈ ਨਾਨਕਾ ਉਰ ਧਾਰਿਆ ਮੈਲ ਬੁਲਾਈ ਅੜੈ ਭਗਤ ਸਨੇਹੀ ਰਾਮ ਗੁਰਤਮ ਗੁਰਮਤ ਮਨ ਰਹਿਸੀ ਸੀ ਜਿਸ ਦੇਹੀ ਰਾਮ ਮਨ ਮਾਰੀ ਜੈ ਸ਼ਬਦ ਸੀ ਜੈ ਤ੍ਰੈ ਲੋਕ ਨਾਥ ਪਛਾਣੇ ਮਨ ਡੀ ਡੋਲ ਨਾ ਜਾਏ ਕਤੀ ਆਪਣਾ ਪਿਰ ਜਾਣੇ ਮੈਂ ਆਧਾਰ ਤੇਰਾ ਤੂੰ ਖਸਮ ਮੇਰਾ ਮੈਂ ਤਾਣ ਤਕੀਆ ਤੇਰੋ ਸਾਚ ਸੂਚਾ ਸਦਾ ਨਾਨਕ ਗੁਰ ਸ਼ਬਦ ਚਗਰ ਨਬੇਰਿਓ ਮੈਂ ਆਧਾਰ ਤੇਰਾ ਤੂੰ ਖਸਮ ਮੇਰਾ ਮੈਂ ਤਾਣ ਤਕੀਆ ਤੇਰੋ ਸਾ ਸੂਚਾ ਸਦਾ ਨਾਨਕ ਗੁਰ ਸ਼ਬਦ ਚਗਰ ਨਬੇਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਕਾਰ ਜੋ ਸਤਿ ਸ੍ਰੀ ਅਕਾਲ ਜੀ ਅੰਮ੍ਰਿਤ ਵੇਲੇ ਤੋਂ ਸੱਜੇ ਦੀਵਾਨਾਂ ਦੀਆਂ ਹਾਸਵੀਆਂ ਭਰੀਆਂ ਨੇ ਕਥਾ ਕੀਰਤਨ ਅਖੀਰ ਦੇ ਵਿੱਚ ਭਾਈ ਸਾਹਿਬ ਦੇ ਜਥੇ ਨੇ ਆਪ ਜੀ ਢਾਡੀ ਵਾਰਾਂ ਤੇ ਆਸਰਮ ਕਰਾਏ ਨੇ ਜਥੇ ਦਾ ਧੰਨਵਾਦ ਅਰਦਾਸ ਹੋਈ ਆ ਪਵਿੱਤਰ ਹੁਕਮਨਾਮੇ ਸਤਿਗੁਰ ਨੇ ਬਖਸ਼ਿਸ਼ ਕੀਤੇ ਜੋ ਆਪਾਂ ਸ਼ਰਧਾ ਨਾਲ ਸਰਮ ਕੀਤੇ ਨਾ ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾ ਬਖਸ਼ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਸਤਿਗੁਰ ਨੇ ਰਹਿਮਤ ਬਖਸ਼ੀ ਇਸ ਪਾਵਨ ਪਵਿੱਤਰ ਬਚਨ ਵਿੱਚ ਸਖੀਏ ਸਹੇਲੀਏ ਜਦੋਂ ਪਰਮਾਤਮਾ ਦੇ ਨਾਮ ਵਿੱਚ ਟਿਕ ਜਾਈਦਾ ਨਾ ਕਹਿਣ ਤੋਂ ਭਾਵ ਆ ਕਿ ਮਾਲਕ ਬਖਸ਼ੇ ਭਾਈ ਸਿੱਖਾ ਜਦੋਂ ਤੂੰ ਪਰਮਾਤਮਾ ਦੇ ਨਾਮ ਵਿੱਚ ਟਿਕ ਜਾਂਦਾ ਤੇਰਾ ਮਨ ਗੁਰਮ ਪਿਆਰਿਓ ਸਦਾ ਹੀ ਖਿੜਿਆ ਰਹਿੰਦਾ ਚਾਓ ਹੁੰਦਾ ਅਮਾਓ ਹੁੰਦਾ ਖੁਸ਼ੀਆਂ ਹੁੰਦੀਆਂ ਰਹਿਮਤਾਂ ਹੁੰਦੀਆਂ
ਜਦੋਂ ਮਨ ਪਰਮਾਤਮਾ ਦੇ ਚਰਨਾਂ ਨਾਲ ਟਿਕ ਜਾਂਦਾ, ਕਿਉਂਕਿ ਜਿੱਥੇ ਅਸੀਂ ਸੁੱਖ ਲੱਭਦੇ ਹਾਂ ਉੱਥੇ ਵੈਸੇ ਸੁੱਖ ਨਹੀਂ ਹੈਗਾ। ਅਸੀਂ ਸੁੱਖ ਲੱਭਦੇ ਹਾਂ ਮਾਇਆ ਦੇ ਵਿੱਚ, ਪਰਿਵਾਰਾਂ, ਧਨ, ਦੌਲਤ, ਦੁਨੀਆਂ 'ਚ। ਤਾਂ ਪਾਤਸ਼ਾਹ ਕਹਿੰਦੇ ਨਹੀਂ ਗੁਰਬ, ਜੇ ਸੁੱਖ ਕੋ ਚਾਹੇ ਸਦਾ ਸਰਨ ਰਾਮ ਕੀ ਲੈ। ਜੇ ਤੂੰ ਸੁੱਖ ਚਾਹੁੰਦਾ ਨਾ, ਫਿਰ ਪਰਮਾਤਮਾ ਦੀ ਸ਼ਰਨ ਜਾ। ਸ਼ਰਨ ਜਾਉਣ ਦਾ ਮਤਲਬ ਕਿ ਉਹਦੇ ਭਾਣੇ ਵਿੱਚ, ਉਹਦੀ ਰਜ਼ਾ ਵਿੱਚ, ਉਹਦੇ ਹੁਕਮ 'ਚ ਆਪਣੇ ਜੀਵਨ ਨੂੰ ਬਤੀਤ ਕਰ। ਜਿੱਥੇ ਤੈਨੂੰ ਉਹਨੂੰ ਬਖਸ਼ਿਸ਼ ਕੀਤੀ ਹੈ ਨਾ, ਉਹਦਾ ਸ਼ੁਕਰਾਨਾ ਕਰ ਕਿ ਜੋ ਤੈਨੂੰ ਦਿੱਤਾ। ਕਿਉਂਕਿ ਜੋ ਕੁਛ ਪਾਇਆ ਸੋ ਇੱਕਾ ਵਾਰ। ਪਰਮਾਤਮਾ ਨੇ ਹਰ ਇੱਕ ਜੀਵ ਨੂੰ, ਦੇਖੋ ਧਰਤੀ ਐਡੀ ਵੱਡੀ ਮਾਲਕ ਨੇ ਬਖਸ਼ਿਸ਼ ਕੀਤੀ ਹੈ, ਔਰ ਸਾਰੀ ਧਰਤੀ ਜਿਹੜੀ ਆ ਉਹ ਸਾਰਿਆਂ ਜੀਵਾਂ ਦੀ ਪਾਲਣਾ ਕਰ ਰਹੀ ਹੈ। ਜਿਹੋ ਜਿਹਾ ਜੀਵ ਇੱਥੇ ਪੈਦਾ ਹੋ ਰਿਹਾ, ਜਿਹੋ ਜਿਹਾ ਦਾ ਖਾਣਾ ਦਾਣਾ ਰਹਿਣੀ ਸਹਿਣੀ, ਇਹ ਮਾਲਕ ਦੀ ਕਿਰਪਾ ਨੇ ਧਰਤੀ ਉਹਨੂੰ ਦੇ ਰਹੀ ਹੈ। ਅਤੇ ਆਉਂਦਾ ਕਿੱਥੋਂ? ਜੇ ਹੁਣ ਵੇਖਿਆ ਜਾਵੇ, ਜਦੋਂ ਅਸੀਂ ਇੰਡੀਆ 'ਚ ਸੀ ਨਾ, ਤਾਂ ਪਤਾ ਹੀ ਕਹਿੰਦੇ ਵੀ ਕੈਨੇਡਾ 'ਚ ਪਤਾ ਨਹੀਂ ਰੋਟੀ ਖਾਣ ਨੂੰ ਮਿਲਣੀ ਕਿ ਨਹੀਂ ਮਿਲਣੀ। ਅਤੇ ਕਈ ਵਾਰ ਗਿਆਨੀ ਜਦੋਂ ਰਾਗੀ ਤਾਜੀ ਨਾ, ਪਹਿਲਾਂ ਸਮਝ, ਜਦੋਂ ਨਾ ਵੀਜ਼ੇ ਮਿਲ ਜਾਂਦੇ ਸੀ ਤਾਂ ਪ੍ਰਸ਼ਾਦਾ ਛਕਣ ਜਾਣਾ, ਪ੍ਰਸ਼ਾਦਾ ਛਕਣ ਜਾਣਾ। ਜਦੋਂ ਪ੍ਰਸ਼ਾਦਾ ਛਕਣ ਜਾਣਾ ਤਾਂ ਅਗਲਿਆਂ ਨੇ ਗੁਰਮੁਖ ਪਿਆਰੋ ਸਾਗ ਸੂਗ ਬਣਾ ਕੇ ਰੱਖ ਦੇਣਾ। ਕਹਿੰਦੇ ਵੀ ਇਹਨਾਂ ਨੂੰ ਸਾਡੇ ਤੋਂ ਪਹਿਲਾਂ ਵੀਜ਼ਾ ਮਿਲਿਆ, ਆਖੋ ਸਤਨਾਮ। ਉੱਥੇ ਸਮਝਦੇ ਵੀ ਸ਼ਾਇਦ ਤਾਂ ਇੱਥੇ ਸਾਗ ਨਹੀਂ ਮਿਲਣਾ। ਨਹੀਂ ਗੁਰਮੁਖ ਪਿਆਰਿਓ, ਉਸ ਮਾਲਕ ਨੇ ਕਹਿੰਦਾ ਤੂੰ ਕਾਹੇ ਡੋਲੇ ਪ੍ਰਾਣੀਆ, ਤੁਦ ਰੱਖੇਗਾ ਸਿਰਜਣਹਾਰ। ਜਿਨ ਪਦਾਇਸ ਤੂੰ ਕੀ ਆ ਸੋਈ ਦੇ ਆਧਾਰ, ਘੱਟ ਘੱਟ ਬਾਲਕ ਦਿਲਾਂ ਕਾ ਸੱਚਾ ਪਰਵਤਗਾਰ। ਕੁਦਰਤ ਕੀਮ ਨਾ ਜਾਣੀਏ ਵੱਡਾ ਬੇਪਰਵਾਹ, ਕਰ ਬੰਦੇ ਤੋਂ ਬੰਦਗੀ ਜਿਚਰ ਘੱਟ ਮੈਂ ਸਾਹ। ਜਿੰਨਾ ਚਿਰ ਤੇਰੇ ਅੰਦਰ ਸਾਹ ਨਾ, ਉਹਨਾਂ ਚਿਰ ਬੰਦਗੀ ਕਰ ਪਰਮਾਤਮਾ ਦੀ। ਤੈਨੂੰ ਕਦੀ ਵੀ ਗੁਰਮੁਖ ਪਿਆਰਿਆ, ਤੈਨੂੰ ਕਦੀ ਵੀ ਉਹ ਆਂਚ ਨਹੀਂ ਆਉਣ ਦੇਗਾ। ਕਿਉਂਕਿ ਪਾਤਸ਼ਾਹ ਤੇ ਕਹਿੰਦੇ ਨੇ ਚਰਨ ਸ਼ਰਨ ਗੁਰ ਏ ਪੈਂਡਾ ਚਾਏ ਜਲ, ਸਤਿਗੁਰ ਕੋਟ ਪੈਂਡਾ ਅੱਗੇ ਹੋਏ ਲੈ। ਤਾਂ ਤੂੰ ਚੱਲ ਤਾਂ ਸਹੀ, ਕਹਿਣ ਤੋਂ ਭਾਵ ਆ ਜੇ ਆਪਾਂ ਨਾ ਲਾਈਟ ਵੱਲ ਮੂੰਹ ਕਰਦੇ ਹਾਂ ਨਾ, ਤੇ ਪਰਛਾਵਾਂ ਪਿੱਛੇ ਪਿੱਛੇ ਆਉਂਦਾ। ਉਹਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਵੀ ਤੂੰ ਮੇਰੇ ਪਿੱਛੇ ਆ। ਤੇ ਜੇ ਲਾਈਟ ਵੱਲ ਹੋਵੇ ਨਾ ਪਿੱਠ ਮੂੰਹ, ਜੇ ਪਿੱਠ ਹੋਵੇ ਲਾਈਟ ਵੱਲ ਤੇ ਖਿਮਾ ਕਰਨਾ, ਫਿਰ ਪਰਛਾਵਾਂ ਅੱਗੇ ਜਾਂਦਾ। ਤੇ ਜੇ ਬੰਦਾ ਕਹੇ ਨਾ ਵੀ ਮੈਂ ਇਹਨੂੰ ਫੜ ਲਾਂ, ਉਹ ਫੜ ਨਹੀਂ ਸਕਦਾ। ਇਹਦਾ ਭਾਵ ਅਰਥ ਹੈ ਵੀ ਜੇ ਤੇਰਾ ਮੁੱਖ ਗੁਰੂ ਵੱਲ ਆ ਨਾ, ਫਿਰ ਇਹ ਮਨ ਹਰਜੀ ਧਿਆਏ, ਤੂੰ ਇੱਕ ਮਨ ਇੱਕ ਚਿੱਤ ਪਾਏ, ਹਰ ਕੀ ਆ ਸਦਾ ਸਦਾ ਵਡਿਆਈਆਂ, ਦੇਹ ਨਾ ਪੱਛੋ ਤਾਏ। ਉਹ ਤੂੰ ਉਹਦੇ ਨਾਲ ਮੂੰਹ ਕਰ, ਉਹ ਤੇਰੀਆਂ ਇਹ ਨਵਨਿਧੀ 18 ਸਿੱਧੀ ਪਿੱਛੇ ਲੱਗੀਆਂ, ਫਿਰ ਜੋ ਹਰ ਹਿਰਦੇ ਸਦਾ ਵਸਾਏ। ਉਹ ਜਿਹੜਾ ਉਹਨੂੰ ਜਪਦਾ ਉਹਦੇ ਨਾਲ ਜੁੜ ਜਾਂਦਾ, ਇਹ ਰਿਧੀਆਂ ਸਿੱਧੀਆਂ ਮਗਰ ਮਗਰ ਫਿਰਦੀਆਂ ਨੇ, ਲੋੜ ਪੈਦਾ ਨਹੀਂ ਪੈਂਦੀ। ਇਸ ਕਰਕੇ ਗੁਰਮੁਖ ਪਿਆਰੋ, ਆਪਾਂ ਮੁੱਖ ਗੁਰੂ ਵੱਲ ਰੱਖੀਏ। ਅਸੀਂ ਪਿੱਠ ਮਾੜੀ ਜਿਹੀ ਹੋ ਜਾਏ ਨਾ, ਇੱਥੇ ਮੱਥਾ ਟੇਕਣ ਆਉਂਦੇ ਹਾਂ ਨਾ, ਅਤੇ ਕਈ ਪ੍ਰਾਣੀ ਹੈਗੇ ਉਹ ਪਿੱਛੇ ਦੇ ਪਿੱਛੇ ਤੁਰੇ ਜਾਂਦੇ ਵੀ ਮੁੱਖ ਵੀ ਕਿਤੇ ਪਿੱਠ ਨਾ ਆਉਂਦੇ। ਅਤੇ ਜਰਾ ਕੁ ਉਹਨਾਂ ਦੇ ਸਰੂਪ ਵੱਲ ਵੇਖੀਏ, ਪਿੱਠ ਤਾਂ ਹੋ ਹੀ ਹੁੰਦੀ ਆ, ਆਖੋ ਸਤਨਾਮ। ਕਿਉਂਕਿ ਪਿੱਠ ਤਾਂ ਹੋਈ ਹੈ ਨਾ, ਸਰੂਪ ਨਾ ਗੁਰਮੁਖ ਪਿਆਰੋ, ਸਾਡੇ ਕੋਈ ਕੀਰਤਨ ਨਾ ਬਾਣੀ ਨਾ ਬਾਣਾ, ਹੋਰ ਇਹ ਤੋਂ ਵੱਧ ਪਿੱਠ ਕੀ ਹੋਣੀ। ਇਸ ਤਰ੍ਹਾਂ ਪਿੱਠ ਨਹੀਂ ਹੁੰਦੀ ਕਿ ਮੂੰਹ ਮੁੱਖ ਇੱਦਾਂ ਤੁਰਨਾ ਫਿਰਨਾ, ਤਾਂ ਸਾਰੀ ਦੁਨੀਆਂ 'ਚ ਜਿੱਥੇ ਮਰਜ਼ੀ ਚੱਲ ਜਾਓ। ਇਸ ਕਰਕੇ ਰੱਬ 'ਤੇ ਹਰ ਇੱਕ ਥਾਂ ਵਾ, ਅੱਗੇ ਵੇਖੇ ਪਿੱਛੇ ਜਿੱਥੇ ਮਰਜ਼ੀ ਹਰ ਥਾਂ 'ਤੇ, ਉਹਦੇ ਕੋਨੇ ਕੋਨੇ 'ਚ, ਹਰ ਜਰੇ ਜ਼ਰੇ 'ਚ। ਇਸ ਕਰਕੇ ਪਿੱਠ ਨਾ ਕਰ, ਆਪਣੇ ਮਨ ਨੂੰ ਕਹਿ ਵੀ ਮੇਰੀ ਪਿੱਠ ਨਾ ਹੋ ਜਾਏ ਕਿਤੇ ਗੁਰੂ ਵੱਲ, ਫਿਰ ਗੱਲ ਬਣ ਜਾਣੀ ਹੈ। ਤੋ ਪਾਤਸ਼ਾਹ ਨੇ ਬੜੀਆਂ ਉਦਾਹਰਨਾਂ ਦਿੱਤੀਆਂ ਗੁਰਮੁਖ ਪਿਆਰਿਓ, ਕੋਸ਼ਿਸ਼ ਕਰੀਏ। ਮੈਂ ਕਈ ਵਾਰ ਬੇਨਤੀ ਕਰਦਾ, ਬਾਣੀ ਪੜ੍ਹਿਆ ਕਰੋ, ਘਰਾਂ 'ਚ ਪੋਥੀਆਂ ਰੱਖੋ, ਵਹਿਮ ਭਰਮ ਛੱਡ ਦਿਓ, ਆਪਣਾ ਪਾਠ ਆਪ ਆਰੰਭ ਕਰੋ। ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾ ਬਖਸ਼ ਸਮਾਂ ਥੋੜ੍ਹਾ ਜਿਹਾ ਕਰ, ਕਿਉਂਕਿ ਉੱਧਰ ਮੈਨੂੰ ਆਵਾਜ਼ ਪੈ ਗਈ ਆ, ਮਹਾਰਾਜ ਦੇ ਸਰੂਪ ਜਾਣੇ ਆ। ਗੁਰੂ ਕਿਰਪਾ ਕਰੇ ਚੜ੍ਹਦੀ ਕਲਾ। ਬਹੁਤ ਬਹੁਤ ਧੰਨਵਾਦ ਜੀ, ਇਹਨੂੰ ਲੰਗਰ ਛੱਕ ਕੇ ਜਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੁਣ ਵੱਡਾ ਆਖੈ ਸਭ ਕੋਈ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਵਿਣ ਸਿੱਧੀ ਕਿਨੈ ਨਾ ਪਾਈ ਆ ਕਰਮ ਮਿਲੈ ਨਾਹੀ ਠਾਕ ਰਹਾਈ ਆ ਆਖਣ ਵਾਲਾ ਕਿਆ ਵਿਚਾਰਾ ਸਿਵਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹਿਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੁਖੈ ਖਾਏ ਚਲੀਐ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ

ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿਰਾਸ ਰਹਾਉ। ਹਰ ਜਨ ਕੇ ਵੱਡ ਭਾਗ ਵਡੇਰੇ, ਜਿਨ ਹਰ ਹਰ ਸ਼ਰਧਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾਸੈ, ਮਿਲ ਸੰਗਤ ਗੁਣ ਪ੍ਰਗਾਸ਼। ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਤੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ ਜਿਤ ਹਰ ਸਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ਼। ਰਾਗ ਗੁਜ਼ਰੀ ਮਹਲਾ ਪੰਜਵਾਂ, ਕਾਹੇ ਰੇ ਮਨ ਚਿਤਵੈ ਉਦਮ, ਜਾਂ ਆਹਰ ਹਰ ਜੀਓ ਪਰਿਆ। ਸੈਲ ਪੱਥਰ